ਐਫ ਐਮ ਬੈਂਡ 100.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਸ਼ੁੱਕਰਵਾਰ ਹੈ, ਸ਼ੱਕ ਸੰਮਤ 1948 ਦੀ ਜੈਸ਼ਟ ਮਹੀਨੇ ਦੀ ਅੱਜ ਆਸ਼ਾੜ ਮਹੀਨੇ ਦੀ ਅੱਜ 5 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 19 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਸ਼ੁਰੂ ਹੁੰਦੀ ਹੈ। ਆਕਾਸ਼ਵਾਣੀ ਪਟਿਆਲਾ ਦੇ ਤਮਾਮ ਸਰੋਤਿਆਂ ਦਾ ਅੱਜ ਦੀ ਸਭਾ 'ਚ ਹਾਰਦਿਕ ਸਵਾਗਤ ਹੈ।

ਤੁਹਾਡੇ ਨਾਲ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ FM ਬੈਂਡ 100.2 MHz 'ਤੇ ਸਮਾਂ ਲਾ ਲਓ। ਇਸ ਵੇਲੇ ਸਵੇਰ ਦੇ 6:30 ਹੋਏ ਨੇ। ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਦੇਖੋ, ਬੜੇ ਕੰਮ ਕਾਰ ਵਾਲੇ ਖਿੱਚਵੇਂ ਦਿਨ ਆ।
0: ਬਿਲਕੁਲ ਜੀ,
1: ਹਰ ਪਾਸੇ ਧਿਆਨ ਦੇਣ ਦੀ ਲੋੜ ਆ।
0: ਦਿਨ ਤਾਂ ਖਿੱਚਵੇਂ ਹੈ ਤੇ ਲੋਕੀ ਓਦਾਂ ਵੀ ਬਹੁਤ ਖਿੱਚ ਚ ਆਏ ਹੋਏ ਨੇ ਅੱਜ ਕੱਲ੍ਹ, ਮੌਸਮ ਏਦਾਂ ਦਾ ਹੈ।
1: ਇਹ ਦੇਖੋ, ਮੌਸਮ ਤਾਂ ਚਲੋ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰਦੇ ਰਹੀਏ,
0: ਕਰਨਾ ਪੈਣਾ ਹੈ ਜੀ। ਕਿਉਂਕਿ ਦੇਖੋ, ਖੇਤੀਬਾੜੀ ਤਾਂ ਸੰਧੂ ਸਾਹਿਬ ਆਪਾਂ ਜਾਣਦੇ ਹਾਂ, ਇਹ ਤਾਂ ਹੈ ਨਹੀਂ ਵੀ ਪੱਖੇ ਸਾਡੇ ਬਹਿ ਕੇ ਸਾਡਾ ਸਰ ਜੂਗਾ ਵੀ ਚਲੋ ਅੱਜ ਦਾ ਕੰਮ ਜਿਹੜਾ ਹੈ ਕੋਈ ਗੱਲ ਨਹੀਂ ਯਾਰ, ਫਿਰ ਕਰ ਲਾਂਗੇ ਆਪਾਂ। ਇਹ ਕੰਮ ਚੱਲਣਾ ਨਹੀਂ, ਕਿਉਂਕਿ ਖੇਤੀਬਾੜੀ ਦਿਨਾਂ ਦਾ ਹੇਰ ਫੇਰ ਹੈ।
1: ਪੱਕੀ ਗੱਲ ਹੈ ਜੀ। ਜਿਸ ਤਰ੍ਹਾਂ ਹੁਣ ਆਪਾਂ ਰੁੜੀਆ ਰਾਮ ਜੀ ਵਾਰ ਵਾਰ ਕਈ ਵਾਰ ਕਹਿੰਦੇ ਹੁੰਦੇ ਹਾਂ ਨਾ, ਵੀ ਖੇਤੀ ਭਿੰਨਤਾ ਲਿਆਓ,
0: ਹਾਂ ਬੜੀ
1: ਵੱਖ ਵੱਖ ਫਸਲਾਂ ਬੀਜੀਏ। ਅਤੇ ਖਾਸ ਕਰਕੇ ਤਾਂ ਹੁਣ ਇਹੋ ਜਿਹਾ ਸਮਾਂ ਆ ਗਿਆ ਵੀ ਜਿਸ ਤੋਂ ਆਪਾਂ ਨਾ ਜਿਹੜੀ ਕਈ ਚੀਜ਼ਾਂ ਤਿਆਰ ਹੋ ਜਾਣ ਜੀ।
0: ਬਿਲਕੁਲ ਬਿਲਕੁਲ।
1: ਅਤੇ ਸੋਇਆਬੀਨ ਬੜੀ ਵਧੀਆ ਫਸਲ ਹੈ, ਇੱਕ
0: ਬੜੀ ਅਹਿਮ ਫਸਲ ਹੈ ਜੀ। ਦੇਖੋ, ਬਹੁਤ ਸਾਰੇ ਸਾਡੇ ਕਿਸਾਨ ਵੀਰ ਹੈ ਜਿਹੜੇ ਸੋਇਆਬੀਨ ਦੀ ਖੇਤੀ ਵੀ ਕਰਦੇ ਆ, ਔਰ ਸੋਇਆਬੀਨ ਤੋਂ ਪਦਾਰਥ ਵੀ ਨਾਲ ਬਣਾ ਕੇ ਵੇਚਦੇ ਆ, ਆਪਣੇ ਪਲਾਂਟ ਉਹਨਾਂ ਨੇ ਲਾਏ ਹੋਏ ਆ।
1: ਬਿਲਕੁਲ,
0: ਕਾਸ਼ਤਕਾਰ ਵੀ ਸਾਡੇ
1: ਸੋਇਆਬੀਨ ਤੋਂ, ਭਾਵੇਂ ਦੇਖੋ ਜੀ ਆਪਣਾ ਸੋਇਆਬੀਨ ਦਾ ਦੁੱਧ ਬੜਾ ਵਿਕਦਾ ਹੈ ਜੀ, ਬੇਕਰੀ 'ਚ ਪੈ ਜਾਂਦੀ ਹੈਗੀ ਹੈ
0: ਸਭ ਤੋਂ ਜ਼ਿਆਦਾ ਜੀ। ਦੇਖੋ, ਆਪਣੇ ਹੁਣ ਪੰਜਾਬ 'ਚ ਜਿੰਨੇ ਕੁ ਮੁੰਡੇ ਜਿਹੜੇ ਕਸਰਤ ਕਰਨ ਵਾਲੇ ਮੁੰਡੇ ਜਿਹੜੇ ਜਿਮ ਦੇ ਵਿੱਚ ਜਾਂਦੇ ਹੈ,
1: ਹਾਂ ਸੋਇਆਬੀਨ ਦੁੱਧ ਪੀਂਦੇ ਆ,
0: ਉਹ ਸੋਇਆਬੀਨ ਦੁੱਧ ਪੀਂਦੇ ਅਤੇ ਸੋਇਆਬੀਨ ਦੇ ਪਨੀਰ ਖਾਂਦੇ ਆ,
1: ਹਾਂ
0: ਕਿਉਂਕਿ ਪ੍ਰੋਟੀਨ ਦਾ ਸਭ ਤੋਂ ਵੱਡਾ ਸੋਮ ਹੈ।
1: ਹਾਂ, ਅਤੇ ਉਹ ਤਾਂ ਹੋਊਗਾ ਜੇ ਅਸੀਂ ਪੈਦਾ ਕਰਾਂਗੇ।
0: ਬਿਲਕੁਲ ਬਿਲਕੁਲ।
1: ਅਤੇ ਪੰਜਾਬ ਦੇ ਵਿੱਚ ਦੇਖੋ ਕੁਛ ਇਲਾਕੇ ਜਿਹਨੂੰ ਬੜੇ ਵਧੀਆ ਤਰੀਕੇ ਨਾਲ ਰੁੜੀਆ ਰਾਮ ਜੀ ਮੈਨੂੰ ਪੈਦਾ ਹੋ ਸਕਦੀ ਹੈਗੀ ਹੈ ਜੇ ਅਸੀਂ ਥੋੜ੍ਹੀ ਮਿਹਨਤ ਕਰੀਏ ਇਸ ਫਸਲ ਦੇ ਉੱਪਰ।
0: ਜੀ ਜੀ।
1: ਅਤੇ ਯੂਨੀਵਰਸਿਟੀ ਵੱਲੋਂ ਜੋ ਰੁੜੀਆ ਰਾਮ ਜੀ ਕਿਸਮਾਂ ਦੀ ਗੱਲ ਕਰੀ ਨਾ, ਤਿੰਨ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੀ।
0: ਜੀ,
1: SL 958 ਕਿਸਮ ਆ, SL 744 ਅਤੇ SL ਹੈ ਜੀ 525
0: ਜੀ।
1: ਸੋ ਇਹਦੀ ਜੀ ਆਪਾਂ ਖਾਸੀਅਤ ਦੀ ਗੱਲ ਕਰੀਏ ਅਤੇ ਜਿਹੜੀ 958 ਹੈ ਜੀ, ਇਹਦੇ ਵਿੱਚ ਨਾ ਪ੍ਰੋਟੀਨ ਹੈਗੀ 41.7%
0: ਜੀ,
1: ਤੇਲ ਹੈ 20%,
0: ਠੀਕ
1: 142 ਦਿਨਾਂ 'ਚ ਰੁੜੀਆ ਰਾਮ ਜੀ ਪੱਕ ਜਾਂਦੀ ਹੈ ਅਤੇ 7.3 ਕੁਇੰਟਲ ਪੈਦਾਵਾਰ।
0: ਹਾਂ, ਸੋਹਣਾ ਝਾੜ ਹੈ ਜੀ।
1: ਹਾਂ, ਅਤੇ ਜਿਹੜੀ ਹੈਗੀ SL 744

0: ਇਹਦੇ ਵਿੱਚ ਜਿਹੜੀ ਹੈਗੀ ਆ ਪ੍ਰੋਟੀਨ 42.3%, 21% ਤੇਲ, 139 ਦਿਨ 'ਚ ਪੱਕਦੀ ਆ ਅਤੇ ਪੈਦਾਵਾਰ ਉੱਨੀ ਹੈ ਜੀ ਇਹਦੀ ਵੀ, 7.3 ਕੁਇੰਟਲ
1: ਜੀ ਜੀ।
0: ਅਤੇ ਐੱਸ ਐੱਲ ਜਿਹੜੀ 525 ਕਿਸਮ ਹੈ ਇਹਦੇ ਵਿੱਚ 37.2% ਪ੍ਰੋਟੀਨ ਹੈਗੀ ਆ, 21.9% ਤੇਲ, ਵਿਸ਼ਾਣੂ ਰੋਗ ਤੋਂ ਰਹਿਤ ਹੈ ਅਤੇ 144 ਦਿਨ ਲੈਂਦੀ ਪੱਕਣ 'ਚ ਅਤੇ ਝਾੜ ਹੈ ਜੀ 6.1 ਕੁਇੰਟਲ ਫੀ ਏਕੜ ਦੇ ਹਿਸਾਬ ਨਾਲ
1: ਜੀ।
0: ਲਓ ਜੀ ਰੁੜੀਆ ਰਾਮ ਜੀ, ਖਾਸ ਕਰਕੇ ਨਾ ਟੀਕਾ ਜ਼ਰੂਰ ਲਾਈਏ ਜੀ ਇਹਨੂੰ, ਰਾਇਜੋਬੀਅਮ ਦਾ ਜਿਹੜਾ ਟੀਕਾ ਹੈ ਨਾ ਉਹ ਅਸੀਂ ਲਾ ਸਕਦੇ ਹੈਗੇ ਹਾਂ। ਅਤੇ ਬੀਜ ਨੂੰ ਨਾ ਘੱਟੋ ਘੱਟ ਪਾਣੀ ਨਾਲ ਸਿੱਲਾ ਕਰਕੇ ਇੱਕ ਪੈਕਟ ਲੈਣਾ ਜੀ
1: ਜੀ,
0: ਉਹ ਆਪਾਂ ਛਾਵੇਂ ਇਹਨੂੰ ਲਗਾ ਕੇ ਅਤੇ ਤੁਰੰਤ ਹੀ ਬੀਜ ਦੇਣਾ ਅਤੇ ਇਹਦੇ ਨਾਲ ਜਿਹੜਾ ਪੈਦਾਵਾਰ ਦੇ ਵਿੱਚ ਵੀ ਵਾਧਾ ਦੇਖਿਆ ਗਿਆ ਜੀ।
1: ਠੀਕ ਹੈ।
0: ਸੋ ਬਿਜਾਈ ਲਈ ਹੁਣ ਦੇਖੋ ਸਮਾਂ ਬਹੁਤ ਹੀ ਢੁਕਵਾਂ ਹੈ ਜੀ ਇਹਦਾ,
1: ਸੋਇਆਬੀਨ
0: ਬਿਨਾਂ ਕਿਸੇ ਦੇਰੀ ਦੇ ਆਪਾਂ ਨਾ ਇਹਨੂੰ ਬਿਜਾਈ ਕਰ ਦਈਏ। ਅਤੇ ਬੀਜ ਲੈਣਾ ਜੀ 25 ਦੇ ਲੈ ਕੇ 30 ਕਿਲੋ ਫੀ ਏਕੜ ਦੇ ਹਿਸਾਬ ਨਾਲ,
1: ਇੱਕ ਏਕੜ ਦਾ।
0: ਹਾਂ, ਚੰਗੇ ਬੱਤਰ 'ਚ ਬਿਜਾਈ ਕਰੋ।
1: ਹਾਂ, ਇਹ ਗੱਲ ਦੇਖੋ ਜਿਹੜੀ ਤੁਸੀਂ ਅਹਿਮ ਕੀਤੀ ਹੈ, ਜਿਹੜਾ ਬੱਤਰ ਹੈ ਨਾ, ਕਿਉਂਕਿ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਸੋਇਆਬੀਨ ਬੜੀ ਸਖ਼ਤ ਦਾਣੇ ਵਾਲੀ ਫਸਲ ਹੈ, ਦਾਣਾ ਬਹੁਤ
0: ਇਹਨੂੰ ਬਾਅਦ 'ਚ ਚਾਹੀਦੀ, ਸਿੱਲ ਚਾਹੀਦੀ ਹੈ।
1: ਇਸੇ ਕਰਕੇ ਕਈ ਵਾਰੀ ਜਿਹੜੇ ਪੈਦਾ ਕਰਨ ਵਾਲੇ ਹੈ ਜਾਂ ਕੁਛ, ਉਹ ਕਹਿੰਦੇ ਆ ਭਾਈ ਇਹਨੂੰ ਜਦੋਂ ਖਾਣਾ ਹੈ ਨਾ ਸੋਇਆਬੀਨ ਨੂੰ, ਇਹਨੂੰ ਖਾਣ ਦਾ ਵੀ ਢੰਗ ਤਰੀਕਾ ਹੈ,
0: ਕਿਉਂਕਿ ਦੇਖੋ ਗਰਮੀ ਆਪਣਾ ਪਤਾ ਪੈ ਰਹੀ ਹੈ ਅਤੇ ਪਾਣੀ ਨੇ ਤਾਂ ਉੱਡਣਾ ਹੀ ਉੱਡਣਾ,
1: ਬਿਲਕੁਲ।
0: ਸੋ ਜਿਹੜੀ ਪਰਾਲੀ ਦੀ ਵਰਤੋਂ ਵੀ ਵਧੀਆ ਹੋ ਜਾਏਗੀ ਅਤੇ ਨਵੀਂ ਵੀ ਇਹਦੇ ਨਾਲ ਸਾਂਭੀ ਰਹੇਗੀ ਅਤੇ ਜਿਹੜੀ ਫੁਟਾਰਾ ਹੈ ਫਿਰ ਇਹਦੇ ਨਾਲ ਵਧੀਆ ਹੁੰਦਾ ਹੈਗਾ
1: ਜੀ।
0: ਸੋ ਬੀਜ ਜਿਹੜਾ ਹੈ 2.5 ਤੋਂ 5 ਸੈਂਟੀਮੀਟਰ ਡੂੰਘਾ ਅਤੇ ਬੂਟਿਆਂ ਅਤੇ ਕਤਾਰਾਂ ਵਿਚਕਾਰ ਫਾਸਲਾ ਜਿਹੜਾ ਹੈ 4.5 ਸੈਂਟੀਮੀਟਰ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰੱਖੋ ਜੀ
1: ਜੀ।
0: ਅਤੇ ਜੀਰੋ ਟਿਲ ਡਰਿੱਲ ਦੇ ਨਾਲ ਵੀ ਆਪਾਂ ਇਹਨੂੰ ਬੀਜ ਸਕਦੇ ਹਾਂ ਰੁੜੀਆ ਰਾਮ ਜੀ।
1: ਠੀਕ ਬੱਚੇ ਵਾਲਿਓ।
0: ਅੱਛਾ, ਬੈੱਡਾਂ 'ਤੇ ਵੀ ਆਪਾਂ ਰੁੜੀਆ ਰਾਮ ਜੀ ਸੋਇਆਬੀਨ ਬੀਜ ਸਕਦੇ ਹੈਗੇ ਹਾਂ।
1: ਠੀਕ ਹੈ।
0: ਅਤੇ ਇਹਦੇ ਲਈ ਨਾ ਜਿਹੜੀ ਕਣਕ ਲਈ ਆਪਾਂ ਜੋ ਬੈੱਡ ਪਲਾਂਟਰ ਇਸਤੇਮਾਲ ਕਰਦੇ ਹਾਂ ਨਾ, 67.5 ਸੈਂਟੀਮੀਟਰ ਵਿਥ 'ਤੇ ਤਿਆਰ ਕੀਤੇ ਬੈੱਡਾਂ 'ਤੇ ਨਾ, ਇਹ ਆਪਾਂ ਕੋਈ 37.5 ਸੈਂਟੀਮੀਟਰ ਬੈੱਡ ਬਣਾ ਲਓ ਅਤੇ 30 ਸੈਂਟੀਮੀਟਰ ਥਾਂ ਰੱਖੋ ਖਾਲੀ।
1: ਠੀਕ।
0: ਉੱਥੇ ਬੀਜ ਦਿਓ
1: ਜੀ।
0: ਅਤੇ ਸੋਇਆਬੀਨ ਦੀਆਂ 2 ਕਤਾਰਾਂ ਫੀ ਬੈੱਡ ਆਪਾਂ ਨੇ ਬੀਜਣੀਆਂ ਨੇ ਤਾਂ ਕਿ ਜਿਹੜੀ ਸਿਫਰੇ ਦੇ ਨਾਲ ਆਪਾਂ ਨੂੰ ਝਾੜ ਹੈ ਉਹ ਵਧੀਆ ਮਿਲਦਾ ਹੈਗਾ ਅਤੇ ਪਾਣੀ ਦਾ ਆਪਾਂ ਖਾਸ ਧਿਆਨ ਰੱਖੀਏ। ਅਤੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਇੱਕ ਗੱਲ ਹੋਰ ਦੇਖੋ, ਇਹਨੂੰ ਮੱਕੀ ਦੇ ਨਾਲ ਰਲਾ ਕੇ ਵੀ ਉਗਾ ਸਕਦੇ ਹਾਂ ਰੁੜੀਆ ਰਾਮ ਜੀ।
1: ਆਹੋ, ਰਲਮੀ ਫਸਲ ਵੀ
0: ਲੈ ਸਕਦੇ ਹਾਂ,
1: ਰਲਮੀ ਫਸਲ ਦੀ ਸਮਰੱਥਾ ਵੀ ਹੈ।
0: ਅਤੇ ਸੋਇਆਬੀਨ ਦੀ ਇੱਕ ਲਾਈਨ 60 ਸੈਂਟੀਮੀਟਰ ਵਿੱਚ ਤੇ ਬੀਜੋ ਅਤੇ ਮੱਕੀ ਦੀਆਂ ਵਿੱਚ ਆਪਾਂ ਨੇ ਲਾਈਨਾਂ ਬੀਜ ਦੇਣੀਆਂ ਜੀ ਨਾਲ ਇਹਦੇ
1: ਜੀ ਜੀ।
0: ਸੋ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਨਵੀਂ ਸੰਭਾਲਣ ਲਈ ਝੋਨੇ ਦੀ ਪਰਾਲੀ ਹੈ ਨਾ ਉਹ ਚੰਗੀ ਤਰ੍ਹਾਂ ਢੱਕ ਦਈਏ ਅਤੇ ਤਾਂ ਕਿ ਜਿਹੜਾ ਬੀਜ ਹੈ ਨਾ ਵਧੀਆ ਉੱਗੇਗਾ ਇਹਦੇ ਨਾਲ ਅਤੇ ਬੂਟੇ ਲਾਉਣਗੇ ਜੀ।
1: ਠੀਕ ਜੀ।
0: ਬਾਕੀ ਦੇਖੋ ਗੋਡੀ ਕਰਕੇ ਵੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ, ਰਸਾਇਣਿਕ ਢੰਗ ਤਰੀਕੇ ਵੀ ਅਪਣਾਏ ਜਾ ਸਕਦੇ ਹੈ।
1: ਆ ਕੋਸ਼ਿਸ਼ ਤਾਂ ਦੇਖੋ ਜੀ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਵੀ ਪਰਹੇਜ਼ ਜ਼ਹਿਰਾਂ ਤੋਂ ਖਾਸ ਕਰਕੇ ਬਚਣਾ ਚਾਹੀਦਾ ਹੈ। ਇੱਕ ਤਾਂ ਦੇਖੋ ਵੈਸੇ ਜਿੱਦਾਂ ਆਪਾਂ ਕਹਿੰਦੇ ਵੀ ਦਾਲ ਵਾਲੀ ਫਸਲ ਹੈ ਔਰ ਸਿੱਧੇ ਤੌਰ 'ਤੇ ਜਿਹੜਾ ਹੈ ਸਾਡੇ ਖਾਣ ਦੇ ਅੱਬ ਜਿਹੜਾ ਹੈ ਕੰਮ ਆਉਣੀ ਹੈ, ਅਤੇ ਇਸ ਕਰਕੇ ਜਿੰਨਾ ਵੀ ਆਪਾਂ ਰਸਾਇਣ ਮੁਕਤ ਇਹਨੂੰ ਰੱਖਾਂਗੇ ਉਨਾ ਹੀ ਸਾਡੇ ਲਈ ਫਾਇਦਾ ਹੈ। ਜੇ ਗੋਡੀ ਕਰਕੇ ਆਪਣਾ ਚੱਲਦਾ ਕੰਮ ਤਾਂ ਗੋਡੀ ਕਰਕੇ ਹੀ ਚਲਾਉਣਾ ਚਾਹੀਦਾ।
0: ਹਾਂ, ਉਹਦੇ ਨਾਲ ਦੇਖੋ ਗੋਡੀ ਕਰਨ ਨਾਲ ਜ਼ਮੀਨ ਨਾਲੋਂ ਫਾਇਦਾ ਹੁੰਦਾ।
1: ਹਾਂ,
0: ਉਹਦੇ ਵਿੱਚ ਵੀ ਜਿਹੜਾ ਨਾ ਆਪਣਾ ਕਹਿੰਦੇ ਹਵਾ ਪਾਣੀ ਬਦਲ ਜਾਂਦਾ
1: ਜੀ, ਬਦਲ ਜਾਂਦਾ। ਪਹਿਲੇ ਤਾਂ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ ਫਸਲ ਨੂੰ, ਇਸੇ ਕਰਕੇ ਸਾਨਵੇਂ ਵੀ ਖੇਤ ਰੱਖੇ ਜਾਂਦੇ ਸੀ ਤਾਂ ਕਿ ਜ਼ਮੀਨ ਦੀ ਜਿਹੜੀ ਤਾਕਤ ਹੈ ਉਸ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਵੇ।
0: ਹਾਂ, ਉਹ ਆਪਾਂ ਪੂਰੇ ਪੂਰੇ ਬਣੀ ਰਵੇ ਕਿਉਂਕਿ ਉਦੋਂ ਗੁਜ਼ਾਰਾ ਦੇਖੋ ਰੁੜੀ ਰਾਮ ਜੀ ਹੋ ਜਾਂਦਾ ਸੀ ਨਾ।
1: ਉਹ ਸਮਾਂ ਹੋਰ ਸੀ,
0: ਸਮਾਂ ਹੋਰ ਸੀ,
1: ਉਲਟਾਵੇਂ ਹਲ ਨਾਲ ਵਾਹੁੰਦੇ ਸੀ, ਕੱਛੂ ਹਲ ਨਾਲ ਵਾਹੁੰਦੇ ਸੀ, ਉਹ ਹਿਸਾਬ ਕਿਤਾਬ ਹੋਰ ਸੀ।
0: ਹੁਣ ਕਹਿੰਦੇ ਵੀ
1: ਬਿਨਾਂ ਬਹਾਈ ਹੁਣ ਤਾਂ ਬਿਜਾਈ ਵਾਲਾ ਕੰਮ
0: ਚੱਲ ਪਿਆ ਜੀ। ਖੇਤੀ ਜਿਹੜੇ ਖਰਚੇ ਆ ਨਾ
1: ਵੱਧ ਗਏ,
0: ਉਹ ਵੱਧ ਗਏ ਆ, ਹੁਣ ਘਟਾਉਣੇ ਆ।
1: ਹਾਂ,
0: ਉਹਦੇ ਲਈ ਇਹੀ ਤਰੀਕੇ ਆ ਵੀ ਆਪਾਂ ਜਿੱਦਾਂ ਕਹਿੰਦੇ ਹਾਂ ਜੀਰੋ ਟ੍ਰੇਲ ਡ੍ਰਿਲ, ਬਿਨਾਂ ਵਹਾਈ ਕੀਤੀ ਬੀਜੋ ਅਤੇ ਹੱਥੀਂ ਕੰਮ ਕਰਾਂਗੇ, ਘੱਟ ਤੋਂ ਘੱਟ ਜਿਹੜੀਆਂ ਖਾਦਾਂ ਪਾਓ ਜਾਂ ਰਸਾਇਣਾਂ ਦੀ ਵਰਤੋਂ ਕਰੀਏ,
1: ਬਿਲਕੁਲ।
0: ਅਤੇ ਉਹਦੇ ਨਾਲ ਜਿਹੜੀ ਬੱਚਤ ਦੇ ਫਿਰ ਸੰਭਾਵਨਾਵਾਂ ਆਪਣੀ ਹੋ ਜਾਂਦੀ ਹੈ ਜੀ,
1: ਹੋ ਜਾਂਦੀ ਹੈ ਜੀ।
0: ਹਾਂ, ਜੇ ਫਸਲ ਵਧੀਆ ਪੈਦਾ ਹੋਊਗੀ ਤਾਂ ਫਿਰ ਜਿਹੜੇ ਉਤਪਾਦ ਵੀ ਇਹਦੇ ਬਹੁਤ ਵਧੀਆ ਪੈਦਾ ਹੋਣਗੇ ਜੀ।
1: ਇੱਕ ਗੱਲ ਹੋਰ ਸੰਧੂ ਸਾਹਿਬ ਆ ਜਾਂਦੀ ਹੈ ਵੀ ਦੇਖੋ ਕੋਈ ਵੀ ਫਸਲ ਜੇ ਨਵੀਂ ਫਸਲ ਆਪਾਂ

0: ਤਿਆਰ ਕਰਨੀ ਹੈ ਜਿੱਦਾਂ ਆਪਾਂ, ਕਿਉਂਕਿ ਹਰ ਕਾਸ਼ਤਕਾਰ ਜਿਹੜਾ ਹੈ ਹਰ ਫਸਲ ਨਹੀਂ ਲੈ ਸਕਦਾ, ਇਹ ਵੀ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ। ਹਰ ਇਲਾਕੇ 'ਚ ਨਹੀਂ ਹੋ ਸਕਦੀ। ਸੋ ਜੇ ਸੋਇਆਬੀਨ ਦੀ ਕਾਸ਼ਤ ਕਰਨੀ ਹੈ ਪਹਿਲਾਂ ਜਿਹੜਾ ਹੈ ਆਪਾਂ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਹਾਂ ਨਾ ਆਲਾ ਦੁਆਲਾ ਦੇਖ ਲਈਏ, ਜੇ ਕਿਸੇ ਕਿਸਾਨ ਵੀਰ ਨੇ ਕਾਸ਼ਤ ਕੀਤੀ ਹੈ ਤਾਂ ਉਹਦੇ ਨਾਲ ਜਿਹੜੇ ਰਾਏ ਮਸ਼ਵਰਾ ਕਰਕੇ ਉਹ ਜ਼ਿਆਦਾ ਫਾਇਦੇਮੰਦ ਹੈ ਸਾਡੇ ਲਈ।
1: ਹਾਂ, ਜਾਂ ਜਿਹੜਾ ਕਿਸਾਨ ਵੀਰ ਨਾ ਉਹ ਉਤਪਾਦ ਤਿਆਰ ਕਰਦਾ
0: ਉਹਦੇ ਨਾਲ ਵੀ ਗੱਲ ਕੀਤੀ ਜਾ ਸਕਦੀ।
1: ਹਾਂ, ਫਿਰ ਜਿਹੜੀ ਆਪਣੇ
0: ਮੰਡੀ ਦੀ ਸਮੱਸਿਆ ਤੁਹਾਡੀ
1: ਹੱਲ ਹੋ ਜਾਊਗੀ, ਕਿਉਂਕਿ ਇਹਦੇ ਆਮ ਭਾਅ ਤਾਂ ਨਹੀਂ ਮਿਲਣਾ, ਬਾਜ਼ਾਰ ਦੇ ਹਿਸਾਬ ਨਾਲ ਚੱਲਣਾ ਪੈਣਾ ਹੈ।
0: ਬਿਲਕੁਲ,
1: ਤੇ ਪਹਿਲਾਂ ਮੰਡੀ ਤਲਾਸ਼ ਕੇ ਹੀ ਬੀਜਣਾ ਚਾਹੀਦਾ ਹੈ ਜੀ।
0: ਚਲੀਏ ਜੀ ਆਪਾਂ।
1: ਜੈ ਹਿੰਦ ਜੀ।
0: ਜੈ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਕਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 109ਵੀਂ ਕੜੀ।

ਪ੍ਰੋਗਰਾਮ ਨਵੀਂ ਸਵੇਰ 'ਚ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ। ਦੋਸਤੋ, ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ, ਅਤੇ ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਬੇਹੱਦ ਖਾਸ ਹੋਵੇ, ਖੁਸ਼ੀਆਂ ਭਰਿਆ ਹੋਵੇ। ਜੋ ਵੀ ਤੁਹਾਡੇ ਪਲਾਨ ਕੱਲ੍ਹ ਦੇ ਦਿਨ ਅਧੂਰੇ ਰਹਿ ਗਏ ਸੀ, ਉਹਨਾਂ ਨੂੰ ਅੱਜ ਪੂਰੇ ਕਰਨ ਦਾ ਸਮਾਂ ਹੈ। ਇਸੇ ਕਰਕੇ ਤੁਹਾਨੂੰ ਅੱਜ ਦਾ ਇਹ ਦਿਨ ਮਿਲਿਆ, ਸੋ ਇਹਨੂੰ ਖੁਸ਼ਗਵਾਰ ਬਣਾਓ। ਅਤੇ ਅਸੀਂ ਅੱਜ ਦੇ ਦਿਨ ਦੀ ਸ਼ੁਰੂਆਤ ਕਰਾਂਗੇ ਇਸ ਬਹੁਤ ਹੀ ਧਾਰਮਿਕ ਵਿਚਾਰ ਦੇ ਨਾਲ ਕਿ ਅੱਜ ਸਿੱਖਾਂ ਦੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਪੁਰਬ ਹੈ। ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਇਸ ਖਾਸ ਮੌਕੇ 'ਤੇ ਕਿਉਂ ਨਾ ਅਸੀਂ ਸ਼੍ਰੀ ਗੁਰੂ ਹਰਗੋਬਿੰਦ ਜੀ ਦੀਆਂ ਸਿੱਖਿਆਵਾਂ 'ਚੋਂ ਅੱਜ ਦਾ ਵਿਚਾਰ ਲੱਭੀਏ। ਉਹਨਾਂ ਦਾ ਮਨੁੱਖਤਾ ਨੂੰ ਸੰਦੇਸ਼ ਸੀ ਕਿ ਡਰ ਮੁਕਤ ਜ਼ਿੰਦਗੀ ਜਿਉਣਾ ਅਤੇ ਲੋੜਵੰਦਾਂ ਦੀ ਰੱਖਿਆ ਕਰਨਾ ਹਰ ਇਨਸਾਨ ਦੀ ਜ਼ਿੰਮੇਵਾਰੀ ਹੈ। ਅਤੇ ਫਿਰ ਕਿਉਂ ਨਾ ਅਸੀਂ ਵੀ ਅੱਜ ਇਸ ਵਿਚਾਰ ਨੂੰ ਅਪਣਾਉਂਦਿਆਂ ਮਾਨਵਤਾ ਦੀ ਭਲਾਈ ਲਈ ਕਿਸੇ ਲੋੜਵੰਦ ਦੀ ਮਦਦ ਕਰੀਏ ਅਤੇ ਆਪਣੇ ਦਿਨ ਨੂੰ ਹੋਰ ਵੀ ਸੋਹਣਾ ਬਣਾਈਏ।

ਬਿਲਕੁਲ ਜੀ, ਜੋ ਉਸ ਪਰਮਪਿਤਾ ਪਰਮਾਤਮਾ ਨੂੰ ਹਰ ਸਾਹ ਦੇ ਨਾਲ ਧਿਆਉਂਦਾ ਹੈ ਉਹ ਪਵਜਲ ਪਾਰ ਹੋ ਜਾਂਦਾ ਹੈ। ਇਹ ਸ਼ਬਦ ਤੁਸੀਂ ਸਰਵਣ ਕੀਤਾ ਭਾਈ ਅਮਰਜੀਤ ਸਿੰਘ ਅਤੇ ਉਹਨਾਂ ਦੇ ਜੱਥੇ ਦੁਆਰਾ ਗਾਇਨ ਕੀਤਾ। ਤੁਸੀਂ ਉਹ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਪ੍ਰਸਾਰ ਭਾਰਤੀ ਐਪ 'ਤੇ। ਅੱਜ ਸ਼ੁੱਕਰਵਾਰ ਹੈ, ਸ਼ੱਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ 5 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 19 ਤਾਰੀਖ ਹੈ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ।

0: रात ग्रुप ए के मैच में चेकिया और दक्षिण अफ्रीका के बीच मुकाबला एक एक से गोल से ड्रॉ रहा। इस परिणाम से दोनों ही टीमों की नॉकआउट दौर में पहुंचने की उम्मीद बनी हुई है। इससे पहले कल ग्रुप ए में मैक्सिको सिटी में खेले गए मुकाबले में कोलंबिया ने उज्बेकिस्तान को 3-1 से हरा दिया। इसके साथ ही ये समाचार बुलेटिन समाप्त हुआ।
1: ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ। ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਮ ਲਾਲੋ ਇਸ ਵੇਲੇ ਸਵੇਰ ਦੇ 7:05 ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਅਤੇ ਭੈਣਾਂ ਲਈ ਸਾਡਾ ਖਾਸ ਪ੍ਰੋਗਰਾਮ ਖੇਤੀ ਨੁਕਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਝੋਨੇ ਅਤੇ ਬਾਸਮਤੀ ਵਿੱਚ ਯੂਰੀਆ ਦੀ ਵਰਤੋਂ ਦੇ ਲਈ ਖਾਸ ਨੁਕਤੇ ਤੁਹਾਡੇ ਨਾਲ ਸਾਂਝੇ ਕਰਨਗੇ ਧਰਮਿੰਦਰ ਸੰਧੂ। ਆਓ ਸੁਣਦੇ ਹਾਂ।
2: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਧਰਮਿੰਦਰ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਿਸਾਨ ਵੀਰੋ, ਸਿੱਧੀ ਬਿਜਾਈ ਅਤੇ ਕੱਦੂ ਵਾਲੇ ਝੋਨੇ ਦੇ ਵਿੱਚ ਯੂਰੀਆ ਦੀ ਸੁਚੱਜੀ ਵਰਤੋਂ ਕਰਨ ਬਾਰੇ ਤੁਹਾਡੇ ਨਾਲ ਨੁਕਤੇ ਸਾਂਝੇ ਕਰਾਂਗੇ। ਯੂਰੀਆ ਦੀ ਵਰਤੋਂ ਹਮੇਸ਼ਾ ਮਿੱਟੀ ਦੀ ਪਰਖ ਦੇ ਆਧਾਰ 'ਤੇ ਹੀ ਕਰਨੀ ਚਾਹੀਦੀ ਹੈ ਤਾਂ ਜੋ ਖਾਦਾਂ ਦੀ ਸੰਤੁਲਿਤ ਅਤੇ ਪ੍ਰਭਾਵਸ਼ਾਲੀ ਵਰਤੋਂ ਹੋ ਸਕੇ। ਇਸ ਲਈ ਕਿਸਾਨ ਭਰਾਵੋ, ਤੁਸੀਂ ਯੂਰੀਆ ਦੀ ਮਾਤਰਾ ਪਾਉਣ ਤੋਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਜ਼ਰੂਰ ਕਰਵਾਓ। ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਦੇ ਵਿੱਚ ਹੀ ਜ਼ਿਆਦਾ ਕਾਮਯਾਬ ਹੈ ਕਿਉਂਕਿ ਰੇਤਲੀਆਂ ਜ਼ਮੀਨਾਂ ਦੇ ਵਿੱਚ ਲੋਹੇ ਤੱਤ ਦੀ ਘਾਟ ਜ਼ਿਆਦਾ ਆਉਂਦੀ ਹੈ। ਸਿੱਧੀ ਬਿਜਾਈ ਵਾਲੇ ਝੋਨੇ ਦੇ ਵਿੱਚ ਤਕਰੀਬਨ 3 ਥੈਲੇ ਯੂਰੀਆ ਨੂੰ ਬਰਾਬਰ ਹਿੱਸਿਆਂ ਦੇ ਵਿੱਚ ਪਾਇਆ ਜਾਂਦਾ ਹੈ। ਇੱਕ ਇੱਕ ਥੈਲਾ ਯਾਨੀ 45 ਕਿਲੋ ਬਿਜਾਈ ਤੋਂ 4, 6 ਅਤੇ 9 ਹਫ਼ਤਿਆਂ ਬਾਅਦ ਪ੍ਰਤੀ ਏਕੜ ਛੱਟੇ ਨਾਲ ਪਾਇਆ ਜਾ ਸਕਦਾ ਹੈ। ਜਦੋਂ ਮਿੱਟੀ ਵਿੱਚ ਜੈਵਿਕ ਕਾਰਬਨ 0.75% ਤੋਂ ਜ਼ਿਆਦਾ ਹੋਵੇ ਤਾਂ 25% ਯੂਰੀਆ ਖਾਦ ਪ੍ਰਤੀ ਏਕੜ ਘਟਾਈ ਜਾ ਸਕਦੀ ਹੈ। ਜਦੋਂ ਜੈਵਿਕ ਮਾਦਾ 0.40% ਤੋਂ ਘੱਟ ਹੋਵੇ ਤਾਂ 25% ਯੂਰੀਆ ਖਾਦ ਵਧਾਈ ਜਾ ਸਕਦੀ ਹੈ। ਜਿੱਥੇ ਝੋਨੇ ਨੂੰ 6 ਟਨ ਗਲੀ ਸੜੀ ਰੂੜੀ ਪ੍ਰਤੀ ਏਕੜ ਪਾਈ ਹੋਵੇ ਜਾਂ ਸਣ ਦੀ ਹਰੀ ਖਾਦ ਖੇਤ ਦੇ ਵਿੱਚ ਰਲਾਈ ਹੋਵੇ ਉੱਥੇ ਤਕਰੀਬਨ 1 ਥੈਲਾ ਯੂਰੀਆ ਪ੍ਰਤੀ ਏਕੜ ਘਟਾਇਆ ਜਾ ਸਕਦਾ ਹੈ। ਜਿੱਥੇ ਗਰਮੀ ਰੁੱਤ ਦੀ ਮੂੰਗੀ ਨੂੰ ਫਲੀਆਂ ਤੋੜਨ ਤੋਂ ਬਾਅਦ ਦਬਾਇਆ ਗਿਆ ਹੋਵੇ ਉੱਥੇ 20 ਕਿਲੋ ਯੂਰੀਆ ਪ੍ਰਤੀ ਏਕੜ ਘਟਾਈ ਜਾ ਸਕਦੀ ਹੈ। ਬਾਸਮਤੀ ਦੀ ਸਿੱਧੀ ਬਿਜਾਈ ਕਰਨ ਵੇਲੇ ਕੇਵਲ 54 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 3 ਬਰਾਬਰ ਕਿਸ਼ਤਾਂ ਦੇ ਵਿੱਚ ਬਿਜਾਈ ਤੋਂ 3, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਦੇ ਨਾਲ ਪਾਇਆ ਜਾ ਸਕਦਾ ਹੈ। ਹਰੀ ਖਾਦ ਦਬਾਉਣ ਦੇ ਨਾਲ 36 ਕਿਲੋ ਯੂਰੀਆ ਦੀ ਬੱਚਤ ਅਤੇ ਗਰਮੀ ਰੁੱਤ ਦੀ ਮੂੰਗੀ ਨੂੰ ਫਲੀਆਂ ਤੋੜਨ ਤੋਂ ਬਾਅਦ ਦਬਾਉਣ ਦੇ ਨਾਲ 18 ਕਿਲੋ ਯੂਰੀਆ ਦੀ ਬੱਚਤ ਪ੍ਰਤੀ ਏਕੜ ਕੀਤੀ ਜਾ ਸਕਦੀ ਹੈ। ਹੁਣ ਗੱਲ ਕਰਦੇ ਹਾਂ ਕੱਦੂ ਵਾਲੇ ਝੋਨੇ ਅਤੇ ਬਾਸਮਤੀ ਦੀ। ਕੱਦੂ ਵਾਲੇ ਝੋਨੇ ਵਿੱਚ ਕਦੇ ਵੀ ਕੱਦੂ ਕਰਨ ਸਮੇਂ ਇਕੱਠਾ ਯੂਰੀਆ ਨਾ ਪਾਓ ਕਿਉਂਕਿ ਇਸ ਨਾਲ ਖੇਤ ਵਿੱਚ ਪਾਈ ਯੂਰੀਆ ਬੂਟਿਆਂ ਨੂੰ ਨਹੀਂ ਮਿਲਦੀ। ਕੱਦੂ ਵਾਲੇ ਖੇਤ ਦੇ ਵਿੱਚ ਕਾਮਿਆਂ ਦੇ ਪੈਰ ਗਲ ਜਾਂਦੇ ਨੇ ਅਤੇ ਫਸਲ ਡਿੱਗਣ ਦਾ ਖਤਰਾ ਵੱਧ ਜਾਂਦਾ ਹੈ। ਕੱਦੂ ਵਾਲੇ ਝੋਨੇ ਜਾਂ ਬਾਸਮਤੀ ਦੇ ਖੇਤਾਂ ਦੇ ਵਿੱਚ ਯੂਰੀਏ ਦੀ ਲੋੜੀਂਦੀ ਮਾਤਰਾ ਲਈ ਸਿਫਾਰਸ਼ਾਂ ਕੀਤੀਆਂ ਗਈਆਂ ਨੇ। ਝੋਨੇ ਦੀ ਕਿਸਮ PR 132 ਦੇ ਲਈ 1.5 ਥੈਲਾ ਯੂਰੀਆ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਨੂੰ ਤੁਸੀਂ 3 ਬਰਾਬਰ ਕਿਸ਼ਤਾਂ ਦੇ ਵਿੱਚ ਪਾਉਣਾ ਹੈ। ਪਹਿਲੀ ਕਿਸ਼ਤ ਲੁਆਈ ਤੋਂ 7 ਦਿਨਾਂ ਤੱਕ, ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ਅਤੇ ਆਖਰੀ ਕਿਸ਼ਤ 42 ਦਿਨਾਂ 'ਤੇ ਪਾਓ। ਇਸ ਤੋਂ ਇਲਾਵਾ ਝੋਨਾ PR 126 ਵਾਸਤੇ ਵੀ 2 ਥੈਲੇ ਯੂਰੀਆ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਨੂੰ ਤੁਸੀਂ 3 ਬਰਾਬਰ ਕਿਸ਼ਤਾਂ ਦੇ ਵਿੱਚ ਵੰਡ ਕੇ ਪਾਉਣਾ ਹੈ। ਪਹਿਲੀ ਕਿਸ਼ਤ ਲੁਆਈ ਤੋਂ 7 ਦਿਨਾਂ ਬਾਅਦ ਪਾਉਣੀ ਹੈ, ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ਦੇ ਬਾਅਦ ਪਾਉਣੀ ਹੈ ਅਤੇ ਆਖਰੀ ਕਿਸ਼ਤ ਦਾ ਇਸਤੇਮਾਲ 35 ਦਿਨਾਂ ਦੇ ਬਾਅਦ ਕਰਨਾ ਹੈ। ਇਸ ਤੋਂ ਇਲਾਵਾ ਹੋਰ ਸਾਰੀਆਂ ਸਿਫਾਰਸ਼ ਕੀਤੀਆਂ ਕਿਸਮਾਂ ਦੇ ਲਈ 2 ਥੈਲੇ ਯੂਰੀਆ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਨੂੰ ਵੀ ਤੁਸੀਂ 3 ਬਰਾਬਰ ਕਿਸ਼ਤਾਂ ਦੇ ਵਿੱਚ ਪਾ ਸਕਦੇ ਹੋ। ਪਹਿਲੀ ਕਿਸ਼ਤ 7 ਦਿਨਾਂ ਤੱਕ, ਦੂਜੀ ਕਿਸ਼ਤ ਲਵਾਈ ਤੋਂ 21 ਦਿਨਾਂ ਤੱਕ ਅਤੇ ਆਖਰੀ ਕਿਸ਼ਤ 42 ਦਿਨਾਂ ਦੇ ਉੱਤੇ ਪਾਉਣੀ ਚਾਹੀਦੀ ਹੈ। ਬਾਸਮਤੀ ਦੀਆਂ ਕਈ ਕਿਸਮਾਂ ਨੇ, ਇੱਕ ਤਾਂ ਪੰਜਾਬ ਬਾਸਮਤੀ 7, ਪੰਜਾਬ ਬਾਸਮਤੀ 5, ਪੂਸਾ ਬਾਸਮਤੀ 11-21, ਪੂਸਾ ਬਾਸਮਤੀ 17-18, ਇਹਦੇ ਵਾਸਤੇ 36 ਕਿਲੋ ਯੂਰੀਆ ਦੀ ਸਿਫਾਰਸ਼ ਕੀਤੀ ਗਈ ਹੈ। 2 ਬਰਾਬਰ ਕਿਸ਼ਤਾਂ ਦੇ ਵਿੱਚ ਪਹਿਲੀ ਕਿਸ਼ਤ ਪਨੀਰੀ ਤੋਂ 3 ਹਫ਼ਤੇ ਬਾਅਦ ਅਤੇ ਦੂਜੀ ਕਿਸ਼ਤ 6 ਹਫ਼ਤੇ ਪਿੱਛੋਂ ਪਾਉਣੀ ਚਾਹੀਦੀ ਹੈ। ਬਾਸਮਤੀ ਦੀਆਂ ਕਿਸਮਾਂ ਪੂਸਾ ਬਾਸਮਤੀ 1847 ਅਤੇ ਪੂਸਾ ਬਾਸਮਤੀ 1509 ਲਈ 54 ਕਿਲੋ ਯੂਰੀਆ ਦੀ ਸਿਫਾਰਸ਼ ਕੀਤੀ ਗਈ ਹੈ। ਇਹਨੂੰ ਤੁਸੀਂ 2 ਬਰਾਬਰ ਕਿਸ਼ਤਾਂ ਦੇ ਵਿੱਚ ਪਾਉਣਾ ਹੈ। ਪਹਿਲੀ ਕਿਸ਼ਤ ਪਨੀਰੀ ਤੋਂ 3 ਹਫ਼ਤੇ ਬਾਅਦ ਅਤੇ ਦੂਜੀ ਕਿਸ਼ਤ 6 ਹਫ਼ਤੇ ਪਿੱਛੋਂ ਪਾਉਣੀ ਚਾਹੀਦੀ ਹੈ। ਕਿਸਾਨ ਵੀਰੋ, ਜੇਕਰ ਤੁਸੀਂ ਮਿੱਟੀ ਪਰਖ ਦੇ ਆਧਾਰ ਦੇ ਉੱਤੇ ਖਾਦਾਂ ਦੀ ਵਰਤੋਂ ਕਰੋਗੇ ਤਾਂ ਤੁਹਾਡਾ ਫਾਇਦਾ ਹੋਵੇਗਾ। ਇਹਦੇ ਨਾਲ ਬੇਲੋੜੇ ਖਰਚੇ ਘਟਣਗੇ। ਵਧੇਰੇ ਜਾਣਕਾਰੀ ਲਈ ਤੁਸੀਂ ਫਾਰਮ ਸਲਾਹਕਾਰ ਸੇਵਾ ਕੇਂਦਰ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਜਾ ਕੇ ਮਾਹਰਾਂ ਦੇ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
1: ਹੁਣੇ ਕਿਸਾਨ ਵੀਰ ਅਤੇ ਭੈਣਾਂ ਸੁਣ ਰਹੇ ਸੀ ਆਪਣਾ ਖਾਸ ਪ੍ਰੋਗਰਾਮ ਖੇਤੀ ਨੁਕਤੇ। ਇਸ ਪ੍ਰੋਗਰਾਮ ਵਿੱਚ ਅੱਜ ਝੋਨੇ ਅਤੇ ਬਾਸਮਤੀ ਵਿੱਚ ਯੂਰੀਆ ਦੀ ਵਰਤੋਂ ਦੇ ਲਈ ਨੁਕਤੇ ਤੁਹਾਨੂੰ

0: से धर्मिंदर संधू ने।
1: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
0: ਜੀ ਦੋਸਤੋ, ਆਕਾਸ਼ਵਾਣੀ ਪਟਿਆਲਾ ਦੇ ਨਾਲ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਉਣੀ ਹੈ ਯਾਰ ਐਪ 'ਤੇ ਐਫ ਐਮ ਬੈਂਡ 100.2 ਮੈਗਾਹਰਟਜ਼ 'ਤੇ ਸੁਣ ਸਕਦੇ ਹੋ। ਸਵੇਰ ਦੇ 7:10 ਹੋ ਚੁੱਕੇ ਨੇ, ਵੇਲਾ ਹੋ ਗਿਆ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ।

ਅਤੇ ਸ਼ਾਮ 7:10 'ਤੇ ਤੁਸੀਂ ਸੁਣੋਗੇ ਦੋ ਭਾਸ਼ੀ ਸਪੈਸ਼ਲ ਲੜੀਵਾਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ। ਰਾਤੀ 7:45 ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ। ਇਹ ਸਰੋਤਿਆਂ ਦੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਹੁੰਦਾ ਹੈ। 7:15 ਦਾ ਸਮਾਂ ਰਹੇਗਾ ਪ੍ਰੋਗਰਾਮ ਅੰਬਰ ਦਾ। ਇਸ ਪ੍ਰੋਗਰਾਮ ਵਿੱਚ ਅੱਜ ਤੁਸੀਂ ਮੁਲਾਕਾਤ ਸੁਣੋਗੇ ਮੁਹੰਮਦ ਸ਼ਫੀਕ ਖਾਨ ਦੇ ਨਾਲ ਕੀਤੀ ਹੋਈ। ਰਾਤੀ 9:15 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਹੋਣਗੇ। 9:00 ਤੋਂ ਲੈ ਕੇ 10:00 ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਦਾ ਸਮਾਂ ਹੁੰਦਾ ਹੈ ਅਤੇ ਰਾਤੀ 10:02 'ਤੇ ਤੁਹਾਡਾ ਸਾਰਿਆਂ ਦਾ ਪਸੰਦੀਦਾ ਪ੍ਰੋਗਰਾਮ ਪੰਜਾਬੀ ਤੜਕਾ ਪ੍ਰਸਾਰਿਤ ਕਰਾਂਗੇ। ਇਸ ਪ੍ਰੋਗਰਾਮ ਵਿੱਚ ਸਰੋਤਿਆਂ ਦੇ ਭੇਜੇ ਹੋਏ ਵਟਸਐਪ ਮੈਸੇਜ ਸ਼ਾਮਿਲ ਕੀਤੇ ਜਾਂਦੇ ਨੇ ਅਤੇ ਸੁਣਵਾਏ ਜਾਂਦੇ ਨੇ ਉਹਨਾਂ ਦੀ ਪਸੰਦ ਦੇ ਪੰਜਾਬੀ ਗੀਤ। ਪੁਰਾਣੇ ਹਿੰਦੀ ਫਿਲਮੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਸੁਣ ਸਕਦੇ ਹੋ ਸਾਡਾ ਰੋਜ਼ਾਨਾ ਪ੍ਰੋਗਰਾਮ ਰਜਨੀਕੰਧਾ। ਇਹ ਪ੍ਰੋਗਰਾਮ ਹਰ ਰੋਜ਼ ਰਾਤੀ 10:30 ਪ੍ਰਸਾਰਿਤ ਕੀਤਾ ਜਾਂਦਾ। ਇਸ ਤੋਂ ਬਾਅਦ ਦੇਰ ਰਾਤ 11:00 ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ 'ਚ ਨਿਊਜ਼ ਹੁੰਦੀਆਂ ਨੇ ਅਤੇ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੁੰਦੀ ਹੈ। ਸੋ ਇਹ ਸੀ ਜੀ ਵੇਰਵਾ ਉਹਨਾਂ ਖਾਸ ਪ੍ਰੋਗਰਾਮਾਂ ਦਾ ਜਿਹੜੇ ਅੱਜ ਪੂਰਾ ਦਿਨ ਆਕਾਸ਼ਵਾਣੀ ਪਟਿਆਲਾ ਤੋਂ ਤੁਹਾਡੇ ਲਈ ਪ੍ਰਸਾਰਿਤ ਕੀਤੇ ਜਾਣੇ ਨੇ। ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਨੋਟ ਕਰ ਲਏ ਹੋਣੇ, ਜਿਹੜੇ ਵੀ ਤੁਹਾਡੇ ਪਸੰਦੀਦਾ ਨੇ, ਅਤੇ ਉਹਨਾਂ ਪ੍ਰੋਗਰਾਮਾਂ ਨੂੰ ਆਨੰਦ ਮਾਣੋਗੇ ਤੁਸੀਂ ਉਹਨਾਂ ਪ੍ਰੋਗਰਾਮਾਂ ਦਾ ਦਿੱਤੇ ਹੋਏ ਸਮਿਆਂ ਦੇ ਹਿਸਾਬ ਦੇ ਨਾਲ, ਅਤੇ ਸੁਣਦੇ ਰਹੋਗੇ ਆਕਾਸ਼ਵਾਣੀ ਪਟਿਆਲਾ।

0: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨਿਯਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
1: ਜੀ ਦੋਸਤੋ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ, ਕਰਮਜੀਤ ਕੌਰ ਦੇ ਨਾਲ। ਇਸ ਪ੍ਰੋਗਰਾਮ ਵਿੱਚ ਹੁਣ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਦੇ ਦਿਨ ਦੀ ਖਾਸੀਅਤ ਦੇ ਬਾਰੇ। ਦੋਸਤੋ, ਅੱਜ ਦਾ ਦਿਨ ਬਹੁਤ ਹੀ ਭਾਗਾਂ ਵਾਲਾ ਹੈ ਕਿਉਂਕਿ ਅੱਜ ਪੂਰੀ ਦੁਨੀਆ 'ਚ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ 6ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰੱਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 1595 ਈਸਵੀ 'ਚ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰੇ ਮਾਤਾ ਗੰਗਾ ਜੀ ਦੀ ਕੁੱਖੋਂ ਹੋਇਆ ਸੀ। ਗੁਰੂ ਸਾਹਿਬ ਦੀ ਬਾਲ ਅਵਸਥਾ ਬਹੁਤ ਚੁਣੌਤੀਆਂ ਭਰੀ ਰਹੀ ਸੀ, ਪਰ ਅਕਾਲ ਪੁਰਖ ਦੀ ਮਿਹਰ ਸਦਕਾ ਬਾਲ ਹਰਗੋਬਿੰਦ ਜੀ ਹਮੇਸ਼ਾ ਸੁਰੱਖਿਅਤ ਰਹੇ ਅਤੇ ਉਹਨਾਂ ਦੀ ਪੜ੍ਹਾਈ ਅਤੇ ਸ਼ਸਤਰ ਵਿੱਦਿਆ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਵਰਗੇ ਮਹਾਨ ਸਿੱਖ ਵਿਦਵਾਨ ਅਤੇ ਯੋਧੇ ਨੇ ਸੰਭਾਲੀ। ਇੱਥੋਂ ਹੀ ਉਹਨਾਂ ਦੇ ਅੰਦਰ ਇੱਕ ਮਹਾਨ ਸੰਤ ਸਿਪਾਹੀ ਦੇ ਗੁਣ ਪ੍ਰਗਟ ਹੋਣੇ ਸ਼ੁਰੂ ਹੋਏ। ਸਿੱਖ ਇਤਿਹਾਸ ਵਿੱਚ ਸਭ ਤੋਂ ਵੱਡਾ ਮੋੜ ਉਦੋਂ ਆਇਆ ਜਦੋਂ 1606 ਈਸਵੀ 'ਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ। ਸ਼ਹਾਦਤ ਤੋਂ ਪਹਿਲਾਂ ਪੰਚਮ ਪਾਤਸ਼ਾਹ ਨੇ ਸੁਨੇਹਾ ਭੇਜਿਆ ਸੀ ਕਿ ਹੁਣ ਸਮਾਂ ਬਦਲ ਗਿਆ, ਹੁਣ ਜ਼ੁਲਮ ਦਾ ਟਾਕਰਾ ਕਰਨ ਲਈ ਸ਼ਸਤਰ ਧਾਰਨ ਕਰਨੇ ਪੈਣਗੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਗੱਦੀ 'ਤੇ ਵਿਰਾਜਮਾਨ ਹੋਏ ਤਾਂ ਉਹਨਾਂ ਨੇ ਸਿੱਖ ਇਤਿਹਾਸ ਦੀ ਰਵਾਇਤ ਨੂੰ ਬਦਲਦਿਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਅਤੇ ਪੀਰੀ, ਇੱਕ ਤਲਵਾਰ ਸੀ ਮੀਰੀ ਜੋ ਦੁਨਿਆਵੀ ਤਾਕਤ, ਰਾਜਨੀਤਿਕ ਹੱਕਾਂ ਅਤੇ ਜ਼ੁਲਮ ਦੇ ਖਿਲਾਫ਼ ਲੜਨ ਦੀ ਪ੍ਰਤੀਕ ਸੀ, ਅਤੇ ਦੂਜੀ ਤਲਵਾਰ ਪੀਰੀ ਦੀ ਸੀ ਜੋ ਅਧਿਆਤਮਿਕਤਾ, ਭਗਤੀ ਅਤੇ ਰੂਹਾਨੀਅਤ ਦਾ ਪ੍ਰਤੀਕ ਸੀ। ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਕਿ ਇੱਕ ਸੱਚੇ ਇਨਸਾਨ ਨੂੰ ਜਿੱਥੇ ਰੱਬ ਦੀ ਭਗਤੀ ਕਰਨੀ ਚਾਹੀਦੀ ਹੈ, ਉੱਥੇ ਹੀ ਮਾਸੂਮਾਂ ਦੀ ਰੱਖਿਆ ਲਈ ਹੱਥ 'ਚ ਸ਼ਸਤਰ ਚੁੱਕਣ ਤੋਂ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਸ਼੍ਰੀ ਅਕਾਲ ਤਖ਼ਤ ਦੀ ਸਿਰਜਣਾ ਕੀਤੀ। ਮੁਗਲ ਹਾਕਮਾਂ ਦੇ ਉਲਟ ਉਹਨਾਂ ਨੇ ਇਸ ਤਖ਼ਤ ਨੂੰ ਉੱਚਾ ਬਣਾਇਆ ਅਤੇ ਇੱਥੇ ਬੈਠ ਕੇ ਸਿੱਖਾਂ ਦੇ ਰਾਜਨੀਤਿਕ ਅਤੇ ਸਮਾਜਿਕ ਫੈਸਲੇ ਕਰਨੇ ਸ਼ੁਰੂ ਕੀਤੇ। ਉਹਨਾਂ ਨੇ ਸਿੱਖਾਂ ਨੂੰ ਘੋੜੇ ਅਤੇ ਸ਼ਸਤਰ ਭੇਟ ਕਰਨ ਦਾ ਹੁਕਮ ਦਿੱਤਾ। ਸਿੱਖ ਫੌਜ ਤਿਆਰ ਹੋਈ ਅਤੇ ਗੁਰੂ ਸਾਹਿਬ ਨੇ ਆਪਣੇ ਜੀਵਨ 'ਚ ਮੁਗਲਾਂ ਵਿਰੁੱਧ 4 ਜੰਗਾਂ ਲੜੀਆਂ ਅਤੇ 4 ਜੰਗਾਂ 'ਚ ਜਿੱਤ ਹਾਸਲ ਕੀਤੀ। ਉਹਨਾਂ ਦੇ ਜੀਵਨ ਦਾ ਇੱਕ ਹੋਰ ਸੁਨਹਿਰੀ ਪੰਨਾ ਹੈ ਗਵਾਲੀਅਰ ਦੇ ਕਿਲ੍ਹੇ ਦਾ। ਜਦੋਂ ਜਹਾਂਗੀਰ ਨੇ ਉਹਨਾਂ ਨੂੰ ਕੈਦ ਕੀਤਾ ਤਾਂ ਬਾਅਦ 'ਚ ਰਿਹਾਅ ਕਰਨ ਵੇਲੇ ਗੁਰੂ ਜੀ ਨੇ ਇਕੱਲੇ ਜਾਣ ਤੋਂ ਇਨਕਾਰ ਕਰਤਾ। ਉਹਨਾਂ ਨੇ 52 ਕਲੀਆਂ ਵਾਲਾ ਚੋਗਾ ਪਾਇਆ ਅਤੇ ਕਿਲ੍ਹੇ 'ਚ ਬੰਦ ਭਾਰਤ ਦੇ 52 ਹਿੰਦੂ ਰਾਜਿਆਂ ਨੂੰ ਮੁਗਲ ਕੈਦ 'ਚੋਂ ਮੁਕਤ ਕਰਵਾਇਆ। ਇਸੇ ਲਈ ਅੱਜ ਵੀ ਅਸੀਂ ਉਹਨਾਂ ਨੂੰ ਬੜੇ ਸਤਿਕਾਰ ਨਾਲ ਬੰਦੀ ਛੋੜ ਦਾਤਾ ਕਹਿੰਦੇ ਹਾਂ। ਸੋ ਅੱਜ ਗੁਰੂ ਸਾਹਿਬ ਦੇ ਇਸ ਪਵਿੱਤਰ ਪ੍ਰਕਾਸ਼ ਦਿਹਾੜੇ 'ਤੇ ਸਾਨੂੰ ਉਹਨਾਂ ਦੇ ਜੀਵਨ ਤੋਂ ਵੀ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ। ਅੱਜ ਦੇ ਦੌਰ 'ਚ ਮੀਰੀ ਪੀਰੀ ਦਾ ਮਤਲਬ ਹੈ ਕਿ ਅਸੀਂ ਆਪਣੇ ਅੰਦਰ ਨੈਤਿਕਤਾ, ਇਮਾਨਦਾਰੀ, ਰੱਬੀ ਡਰ ਵੀ ਰੱਖੀਏ ਅਤੇ ਸਮਾਜਿਕ ਬੁਰਾਈਆਂ, ਨਸ਼ਿਆਂ ਅਤੇ ਜ਼ੁਲਮ ਦੇ ਖਿਲਾਫ਼ ਖੜ੍ਹੇ ਹੋਣ ਦੀ ਹਿੰਮਤ ਵੀ ਰੱਖੀਏ। ਆਓ, ਇਸ ਪਵਿੱਤਰ ਦਿਹਾੜੇ 'ਤੇ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ 'ਤੇ ਚੱਲਣ ਦਾ ਪ੍ਰਣ ਲਈਏ।

0: ਹਰ ਵਾਰੀ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।
1: ਜੀ ਦੋਸਤੋ, ਆਕਾਸ਼ਵਾਣੀ ਪਟਿਆਲਾ ਤੋਂ ਤੁਸੀਂ ਸੁਣ ਰਹੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ, ਕਰਮਜੀਤ ਕੌਰ ਦੇ ਨਾਲ। ਅਤੇ ਪ੍ਰੋਗਰਾਮ 'ਚ ਸਿਲਸਿਲਾ ਚੱਲ ਰਿਹਾ ਜੀ, ਅੱਜ ਦੇ ਦਿਨ ਦੀ ਖਾਸੀਅਤ ਤੁਹਾਨੂੰ ਦੱਸਣ ਦਾ। ਅਗਲੀ ਖਾਸੀਅਤ ਹੈ ਜੀ, ਅੱਜ ਇੱਕ ਬੇਹੱਦ ਹੀ ਸੰਵੇਦਨਸ਼ੀਲ ਦਿਨ ਅਸੀਂ ਮਨਾ ਰਹੇ ਹਾਂ। 19 ਜੂਨ ਨੂੰ ਪੂਰੀ ਦੁਨੀਆ 'ਚ ਜੰਗ ਅਤੇ ਸੰਘਰਸ਼ਾਂ 'ਚ ਜਿਨਸੀ ਹਿੰਸਾ ਖਿਲਾਫ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ, ਯਾਨੀ ਇੰਟਰਨੈਸ਼ਨਲ ਡੇ ਫੋਰ ਦਾ ਐਲੀਮੀਨੇਸ਼ਨ ਆਫ ਸੈਕਸ਼ੂਅਲ ਵਾਇਲੈਂਸ ਇਨ ਕੌਨਫਲਿਕਟ। ਦੋਸਤੋ, ਜਦੋਂ ਕਿਤੇ ਵੀ ਜੰਗ, ਦੰਗੇ ਜਾਂ ਕੱਟੜਵਾਦ ਹੁੰਦਾ ਹੈ ਤਾਂ ਸਭ ਤੋਂ ਵੱਡਾ ਸੰਤਾਪ ਔਰਤਾਂ, ਬੱਚੇ ਅਤੇ ਮਾਸੂਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਜਿਨਸੀ ਹਿੰਸਾ ਨੂੰ ਅਕਸਰ ਜੰਗ ਦੇ ਇੱਕ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਇਹ ਸਿਰਫ ਇੱਕ ਅਪਰਾਧ ਨਹੀਂ, ਸਗੋਂ ਮਨੁੱਖਤਾ ਦਾ ਘਾਣ ਵੀ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹ ਦਿਨ ਸ਼ੁਰੂ ਕਿਸ ਤਰ੍ਹਾਂ ਹੋਇਆ। ਸੰਯੁਕਤ ਰਾਸ਼ਟਰ ਮਹਾਸਭਾ ਨੇ 19 ਜੂਨ 2015 ਨੂੰ ਇਹ ਦਿਨ ਘੋਸ਼ਿਤ ਕੀਤਾ ਸੀ। ਇਹ ਤਾਰੀਖ ਬਹੁਤ ਖਾਸ ਹੈ ਕਿਉਂਕਿ 19 ਜੂਨ 2008 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਮਤਾ 1820 ਪਾਸ ਕੀਤਾ ਸੀ ਅਤੇ ਇਸ ਮਤੇ ਵਿੱਚ ਪਹਿਲੀ ਵਾਰ ਜਿਨਸੀ ਹਿੰਸਾ ਨੂੰ ਯੁੱਧ ਦੀ ਰਣਨੀਤੀ ਵਜੋਂ ਨਿੰਦਿਆ ਗਿਆ ਸੀ। ਕੀ ਤੁਹਾਨੂੰ ਪਤਾ ਕਿ ਇਸ ਹਿੰਸਾ ਦਾ ਸ਼ਿਕਾਰ ਸਿਰਫ ਔਰਤਾਂ ਹੀ ਨਹੀਂ ਸਗੋਂ ਬੱਚੇ ਅਤੇ ਮਰਦ ਵੀ ਹੁੰਦੇ ਨੇ। ਜਦੋਂ ਦੁਸ਼ਮਣ ਕਮਿਊਨਿਟੀ ਨੂੰ ਤੋੜਨਾ ਚਾਹੁੰਦਾ ਹੈ ਤਾਂ ਉਹ ਬੱਚਿਆਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਇਹ ਨਾ ਸਿਰਫ ਉਹਨਾਂ ਦੇ ਸਰੀਰ ਨੂੰ ਜ਼ਖਮੀ ਕਰਦਾ ਹੈ ਸਗੋਂ ਉਹਨਾਂ ਦੇ ਦਿਮਾਗ ਅਤੇ ਪੂਰੇ ਸਮਾਜ 'ਤੇ ਅਜਿਹੇ ਡੂੰਘੇ ਜ਼ਖਮ ਛੱਡਦਾ ਜੋ ਪੀੜ੍ਹੀਆਂ ਤੱਕ ਰਹਿੰਦੇ ਨੇ। ਇਸ ਸਾਲ ਸੰਯੁਕਤ ਰਾਸ਼ਟਰ ਦਾ ਫੋਕਸ ਵੀ ਇਸੇ ਗੱਲ 'ਤੇ ਹੈ ਕਿ ਕਿਵੇਂ ਟਕਰਾਅ ਵਿੱਚ ਬੱਚੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਨੇ। ਕੌਮਾਂਤਰੀ ਪੱਧਰ ਦੀਆਂ ਕੁਝ ਕੌੜੀਆਂ ਸੱਚਾਈਆਂ ਦੱਸਣ ਲੱਗੀਆਂ ਤੁਹਾਨੂੰ। ਸੰਯੁਕਤ ਰਾਸ਼ਟਰ ਦੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਸੰਘਰਸ਼ਾਂ ਦੌਰਾਨ ਜਿਨਸੀ ਹਿੰਸਾ ਦੇ ਕੇਸਾਂ 'ਚ ਬਹੁਤ ਵਾਧਾ ਹੋਇਆ। ਅੱਜ ਦੇ ਸਮੇਂ 'ਚ ਕਈ ਦੇਸ਼ਾਂ 'ਚ ਹਥਿਆਰਬੰਦ ਗਰੁੱਪ ਲੋਕਾਂ ਨੂੰ ਡਰਾਉਣ ਅਤੇ ਖੇਤਰਾਂ 'ਤੇ ਕਬਜ਼ਾ ਕਰਨ ਦੇ ਲਈ ਇਸ ਘਿਨੌਣੇ ਹਥਿਆਰ ਦੀ ਵਰਤੋਂ ਕਰ ਰਹੇ ਨੇ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੌਨਫਲਿਕਟ ਰਿਲੇਟਿਡ ਸੈਕਸ਼ੂਅਲ ਵਾਇਲੈਂਸ ਦੀ ਰਿਪੋਰਟਿੰਗ ਬਹੁਤ ਘੱਟ ਹੁੰਦੀ ਹੈ। ਡਰ, ਸਮਾਜਿਕ ਬਦਨਾਮੀ ਅਤੇ ਸੁਰੱਖਿਆ ਦੀ ਘਾਟ ਕਰਕੇ ਜ਼ਿਆਦਾਤਰ ਪੀੜਿਤ ਨੇ ਜਿਹੜੇ ਉਹ ਸਾਹਮਣੇ ਨਹੀਂ ਆਉਂਦੇ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਜੰਗ 'ਚ ਇੱਕ ਜ਼ਬਰ ਜਨਾਹ ਦਾ ਕੇਸ ਸਾਹਮਣੇ ਆਉਂਦਾ ਤਾਂ 10 ਤੋਂ 20 ਕੇਸ ਹਨੇਰੇ 'ਚ ਹੀ ਰਹਿ ਜਾਂਦੇ ਨੇ, ਕਦੇ ਦਰਜ ਨਹੀਂ ਹੁੰਦੇ। ਇਸ ਲਈ ਇਹ ਦਿਨ ਜਾਗਰੂਕਤਾ ਫੈਲਾਉਣ ਦੇ ਲਈ ਬੇਹੱਦ ਜ਼ਰੂਰੀ ਹੈ। ਦੋਸਤੋ, ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜਿਨਸੀ ਹਿੰਸਾ ਦੇ ਸ਼ਿਕਾਰ ਲੋਕਾਂ ਲਈ ਕਾਨੂੰਨੀ ਅਤੇ ਸਿਹਤ ਸਹੂਲਤਾਂ ਬਹੁਤ ਜ਼ਰੂਰੀ ਨੇ। ਸੰਯੁਕਤ ਰਾਸ਼ਟਰ ਅਤੇ ਵੱਖ ਵੱਖ ਮਨੁੱਖੀ ਅਧਿਕਾਰ ਸੰਸਥਾਵਾਂ ਪੀੜਤਾਂ ਨੂੰ ਡਾਕਟਰੀ ਮਦਦ, ਮਨੋਵਿਗਿਆਨਿਕ ਸਲਾਹ ਅਤੇ ਨਿਆਂ ਦਿਵਾਉਣ ਦੇ ਲਈ ਕੰਮ ਕਰ ਰਹੀਆਂ ਨੇ। ਅਜਿਹੇ ਸਮੇਂ 'ਚ ਹਸਪਤਾਲ ਅਤੇ ਸਿਹਤ ਕਰਮਚਾਰੀ ਪੀੜਤਾਂ ਦੇ ਲਈ ਇੱਕ ਵੱਡੀ ਉਮੀਦ ਹੁੰਦੇ ਨੇ। ਕੌਮਾਂਤਰੀ ਕਾਨੂੰਨਾਂ ਤਹਿਤ ਹਸਪਤਾਲਾਂ 'ਤੇ ਹਮਲਾ ਕਰਨਾ ਅਤੇ ਸਿਹਤ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣਾ ਇੱਕ ਜੰਗੀ ਅਪਰਾਧ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ ਅਤੇ ਪੀੜਤਾਂ ਨੂੰ ਇਨਸਾਫ ਮਿਲ ਸਕੇ। ਇਹ ਦਿਨ ਸਾਨੂੰ ਸਾਰਿਆਂ ਨੂੰ ਯਾਦ

ਕਰਵਾਉਂਦਾ ਕਿ ਅਸੀਂ ਚੁੱਪ ਨਹੀਂ ਰਹਿਣਾ। ਅਸੀਂ ਉਹਨਾਂ ਬਹਾਦਰ ਲੋਕਾਂ ਨੂੰ ਸਲਾਮ ਕਰਦੇ ਹਾਂ ਜੋ ਇਹਨਾਂ ਘਿਨੌਣੇ ਅਪਰਾਧਾਂ ਦੇ ਖਿਲਾਫ਼ ਆਵਾਜ਼ ਉਠਾਉਂਦੇ ਨੇ। ਇੱਕ ਸਮਾਜ ਵਜੋਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਪੀੜਤਾਂ ਨਾਲ ਖੜ੍ਹੇ ਹੋਈਏ, ਉਹਨਾਂ ਨੂੰ ਕੋਈ ਕਲੰਕ ਨਾ ਸਮਝੀਏ, ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ। ਜੰਗਾਂ 'ਚ ਜਿਨਸੀ ਹਿੰਸਾ ਦਾ ਖਾਤਮਾ ਸਿਰਫ ਸੰਯੁਕਤ ਰਾਸ਼ਟਰ ਦੀ ਜ਼ਿੰਮੇਵਾਰੀ ਨਹੀਂ ਹੈ, ਇਹ ਸਾਡੀ ਸਾਰਿਆਂ ਦੀ ਸਾਂਝੀ ਨੈਤਿਕ ਜ਼ਿੰਮੇਵਾਰੀ ਹੈ। ਆਓ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਇਸ ਬੁਰਾਈ ਨੂੰ ਜੜੋਂ ਖਤਮ ਕਰਾਂਗੇ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਆਪਣਾ ਯੋਗਦਾਨ ਪਾਵਾਂਗੇ। ਇਹ ਸਾਰੀ ਗੱਲਬਾਤ ਸੁਣ ਕੇ ਦੋਸਤੋ ਤੁਹਾਡੇ ਮਨ 'ਚ ਵੀ ਇਹ ਖਿਆਲ ਆ ਰਿਹਾ ਹੋਏਗਾ ਕਿ ਅਸੀਂ ਆਲਮੀ ਪੱਧਰ ਦੇ ਉੱਤੇ ਮਾਹੌਲ ਹੈ ਜਿਹੜਾ ਗੜਬੜਾਇਆ ਹੋਇਆ ਦੇਖਦੇ ਹਾਂ, ਜੰਗ ਦੇ ਮਾਹੌਲ ਦੇ ਵਿੱਚ ਅਸੀਂ ਰਹਿ ਰਹੇ ਹਾਂ। ਅਤੇ ਇੱਕ ਵੱਡਾ ਸਵਾਲ ਸਭ ਦੇ ਮਨ ਵਿੱਚ ਇਹ ਵੀ ਆਉਂਦਾ ਹੈ ਕਿ UN ਦੀ ਭੂਮਿਕਾ ਕਿਸ ਤਰ੍ਹਾਂ ਦੀ ਹੈ। ਸੋ ਜਦੋਂ ਯੂਕਰੇਨ, ਇਜ਼ਰਾਈਲ, ਗਾਜ਼ਾ ਜਾਂ ਇਰਾਨ ਵਰਗੇ ਖੇਤਰਾਂ 'ਚ ਇੰਨੇ ਵੱਡੇ ਯੁੱਧ ਚੱਲ ਰਹੇ ਨੇ ਤਾਂ ਕੀ ਸੰਯੁਕਤ ਰਾਸ਼ਟਰ ਚੁੱਪ ਬੈਠਾ? ਕੀ ਇਹ ਸੰਸਥਾ ਸਿਰਫ ਕਾਗਜ਼ੀ ਕਾਰਵਾਈ ਕਰ ਰਹੀ ਹੈ? ਇਸ ਦੀ ਅਸਲੀਅਤ ਨੂੰ ਵੀ ਜਾਣਦੇ ਹਾਂ। ਇਹ ਸੱਚ ਹੈ ਕਿ UN ਕੋਲ ਕੋਈ ਆਪਣੀ ਫੌਜ ਨਹੀਂ ਹੈ ਜੋ ਜੰਗ ਨੂੰ ਤੁਰੰਤ ਜ਼ੋਰ ਜ਼ਬਰਦਸਤੀ ਦੇ ਨਾਲ ਰੋਕ ਸਕੇ, ਅਤੇ ਸੁਰੱਖਿਆ ਕੌਂਸਲ 'ਚ ਵੱਡੀਆਂ ਸ਼ਕਤੀਆਂ ਦੇ ਵੀਟੋ ਕਰਕੇ ਕਈ ਵਾਰ ਫੈਸਲੇ ਰੁਕ ਜਾਂਦੇ ਨੇ। ਪਰ ਜਿਨਸੀ ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ UN ਬਿਲਕੁਲ ਚੁੱਪ ਨਹੀਂ ਹੈ। ਸੰਯੁਕਤ ਰਾਸ਼ਟਰ ਦੀਆਂ ਤਾਜ਼ਾ ਸਾਲਾਨਾ ਰਿਪੋਰਟਾਂ ਵਿੱਚ ਬਹੁਤ ਸਖ਼ਤ ਕਦਮ ਚੁੱਕੇ ਗਏ ਨੇ। ਰੂਸ ਅਤੇ ਇਜ਼ਰਾਈਲ ਦੀਆਂ ਫੌਜਾਂ ਬਲੈਕਲਿਸਟ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਜੰਗ ਦੌਰਾਨ ਜਿਨਸੀ ਹਿੰਸਾ ਅਤੇ ਬਲਾਤਕਾਰ ਨੂੰ ਹਥਿਆਰ ਵਜੋਂ ਵਰਤਣ ਦੇ ਦੋਸ਼ ਵਿੱਚ ਰੂਸੀ ਹਥਿਆਰਬੰਦ ਬਲਾਂ ਅਤੇ ਇਜ਼ਰਾਈਲੀ ਸੁਰੱਖਿਆ ਬਲਾਂ ਦੋਵਾਂ ਨੂੰ ਆਪਣੀ ਲਿਸਟ ਆਫ ਸ਼ੇਮ ਵਿੱਚ ਪਾ ਦਿੱਤਾ ਹੈ। ਇਹ ਕੌਮਾਂਤਰੀ ਪੱਧਰ 'ਤੇ ਕਿਸੇ ਵੀ ਦੇਸ਼ ਦੀ ਫੌਜ ਦੇ ਲਈ ਬਹੁਤ ਵੱਡੀ ਨਾਮੋਸ਼ੀ ਹੈ। ਯੂਕਰੇਨ ਵਿੱਚ UN ਦੀ ਮੋਨੀਟਰਿੰਗ ਟੀਮ ਨੇ ਰੂਸੀ ਹਿਰਾਸਤ ਵਿੱਚ ਮਰਦਾਂ ਅਤੇ ਔਰਤਾਂ ਨਾਲ ਹੋਏ ਜਿਨਸੀ ਤਸੀਹਿਆਂ ਦੇ ਸੈਂਕੜੇ ਕੇਸ ਖੁਦ ਵੈਰੀਫਾਈ ਕੀਤੇ ਨੇ ਤਾਂ ਜੋ ਆਉਣ ਵਾਲੇ ਸਮੇਂ 'ਚ ਅੰਤਰਰਾਸ਼ਟਰੀ ਅਦਾਲਤ ਵਿੱਚ ਇਹਨਾਂ ਜੰਗੀ ਅਪਰਾਧੀਆਂ ਨੂੰ ਸਜ਼ਾ ਦਿੱਤੀ ਜਾ ਸਕੇ। UN ਦੇ ਸੁਤੰਤਰ ਜਾਂਚ ਕਮਿਸ਼ਨ ਨੇ 7 ਅਕਤੂਬਰ ਦੇ ਹਮਲਿਆਂ ਦੌਰਾਨ ਹਮਾਸ ਵੱਲੋਂ ਕੀਤੀ ਗਈ ਜਿਨਸੀ ਹਿੰਸਾ ਅਤੇ ਉਸ ਤੋਂ ਬਾਅਦ ਗਾਜ਼ਾ ਦੇ ਵੈਸਟ ਬੈਂਕ ਵਿੱਚ ਫਲਸਤੀਨੀਆਂ ਵਿਰੁੱਧ ਇਜ਼ਰਾਈਲੀ ਬਲਾਂ ਵੱਲੋਂ ਕੀਤੇ ਗਏ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਖੁੱਲ੍ਹ ਕੇ ਨਿੰਦਿਆ ਕੀਤੀ ਗਈ ਹੈ ਅਤੇ ਰਿਪੋਰਟਾਂ ਵੀ ਜਨਤਕ ਕੀਤੀਆਂ ਗਈਆਂ ਨੇ। ਸੋ UN ਤਾਂ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਹੀ ਰਹੀ ਹੈ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਪੀੜਿਤ ਲੋਕਾਂ ਦੇ ਨਾਲ ਅਸੀਂ ਹਮਦਰਦੀ ਰੱਖੀਏ। ਉਹਨਾਂ ਪ੍ਰਤੀ ਸਾਡੇ ਮਨ 'ਚ ਨਫ਼ਰਤ ਨਹੀਂ ਹੋਣੀ ਚਾਹੀਦੀ, ਬਲਕਿ ਦਇਆ ਭਾਵਨਾ ਹੋਣੀ ਚਾਹੀਦੀ ਹੈ ਉਹਨਾਂ ਦੀ ਮਦਦ ਕਰਨ ਦੀ।

0: ਨਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਯੁੱਗ ਐਲ ਕੇ ਘਰ ਮਾਂ ਬੜੀਆਂ ਨਵੀਆਂ ਨਵੀਆਂ ਸੂਰਤਾਂ ਨਜ਼ਰ ਆ ਰਹੀਆਂ।
2: ਖਬਰੇ ਨਵੇਂ ਕਿਰਾਏਦਾਰ ਹੋਣੇ ਆ।
1: ਲੈ ਹੁਣ ਮੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਬਈ ਕੌਣ ਕੌਣ ਹੈ?
2: ਪਰ ਪੁਲਿਸ ਨੂੰ ਨਵੇਂ ਕਿਰਾਏਦਾਰਾਂ ਬਾਰੇ ਦੱਸਣਾ ਜ਼ਰੂਰੀ ਹੈ।
1: ਜ਼ਿਲ੍ਹਾ ਪਟਿਆਲਾ, ਚੰਡੀਗੜ੍ਹ ਤੇ ਹਰਿਆਣਾ ਦੇ ਨਜ਼ਦੀਕ ਇੰਡਸਟਰੀ ਹੋਣ ਕਰਕੇ ਦੂਜੇ ਰਾਜਾਂ ਤੇ ਬਾਹਰਲੇ ਜ਼ਿਲ੍ਹਿਆਂ ਤੋਂ ਬਹੁਤ ਸਾਰੇ ਲੋਕ ਨੌਕਰੀ ਕੰਮਕਾਰ ਕਰਨ ਲਈ ਇੱਥੇ ਆਉਂਦੇ ਨੇ। ਇਸ ਤੋਂ ਇਲਾਵਾ ਵਿਦਿਅਕ ਅਦਾਰਿਆਂ, ਸੰਸਥਾਵਾਂ ਵਿੱਚ ਪੜ੍ਹਾਈ ਲਈ ਵਿਦਿਆਰਥੀ, ਸਿੱਖਿਆਰਥੀ, ਵੱਖ-ਵੱਖ ਕਿੱਤਿਆਂ, ਕਾਰੋਬਾਰਾਂ ਨਾਲ ਸੰਬੰਧਿਤ ਵਿਅਕਤੀ ਬਤੌਰ ਪੇਇੰਗ ਗੈਸਟ ਤੇ ਕਾਲ ਸੈਂਟਰਾਂ ਵਿੱਚ ਸਰਵਿਸ ਕਰ ਰਹੇ ਕਰਮਚਾਰੀ ਵੀ ਕਿਰਾਏ ਤੇ ਰਹਿ ਰਹੇ ਨੇ। ਇਹਨਾਂ ਵਿੱਚੋਂ ਕਈ ਸ਼ਰਾਰਤੀ ਅਨਸਰ ਵਾਰਦਾਤਾਂ ਕਰਨ ਤੋਂ ਬਾਅਦ ਵਾਪਸ ਚਲੇ ਜਾਂਦੇ ਨੇ। ਉਹਨਾਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ। ਮਕਾਨ ਮਾਲਕਾਂ ਵੱਲੋਂ ਇਹਨਾਂ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਕੋਲ ਨਹੀਂ ਕਰਵਾਈ ਜਾਂਦੀ, ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ। ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਪਟਿਆਲਾ ਦੀਆਂ ਮਿਊਂਸੀਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਜੋ ਵੀ ਵਿਅਕਤੀ ਆਪਣੇ ਘਰ ਵਿੱਚ ਕਿਰਾਏਦਾਰ, ਨੌਕਰ, ਪੇਇੰਗ ਗੈਸਟ ਰੱਖੇਗਾ ਤਾਂ ਉਹ ਉਸਦਾ ਪੂਰਾ ਵੇਰਵਾ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਦਰਜ ਕਰਾਉਣਾ ਯਕੀਨੀ ਬਣਾਏਗਾ।

ਪਹਿਲਾ ਇਨਾਮ ਹੈ ਜਿਹੜਾ 50,000 ਰੁਪਏ ਤੱਕ ਮਿਲੇਗਾ। ਇਸ ਕੰਪੀਟੀਸ਼ਨ ਦਾ ਸਬਜੈਕਟ ਸਟੇ ਕੂਲ ਸਟੇ ਸੇਫ ਰੱਖਿਆ ਗਿਆ। ਕੰਪੀਟੀਸ਼ਨ 'ਚ ਭਾਗ ਲੈਣ ਦੀ ਆਖਰੀ ਤਾਰੀਖ 15 ਜੁਲਾਈ ਨਿਰਧਾਰਿਤ ਕੀਤੀ ਗਈ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਕੰਪੀਟੀਸ਼ਨ 'ਚ ਹਿੱਸਾ ਦਿਵਾਉਣਾ ਚਾਹੁੰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਨੇ ਜਿਹੜੇ ਉਹ ਬਹੁਤ ਵਧੀਆ ਪੇਂਟਿੰਗ ਕਰਦੇ ਨੇ, ਤਾਂ ਜ਼ਰੂਰ ਤੁਸੀਂ ਉਹਨਾਂ ਨੂੰ ਇਸ 'ਚ ਪਾਰਟੀਸਪੇਟ ਕਰਾਇਓ। ਆਖਰੀ ਤਾਰੀਖ 15 ਜੁਲਾਈ ਹੈ, ਸੋ ਤੁਹਾਡੇ ਕੋਲ ਸਮਾਂ ਹੈ ਕਿ ਤੁਸੀਂ ਬੱਚਿਆਂ ਨੂੰ ਰਜਿਸਟਰ ਕਰਵਾ ਸਕਦੇ ਹੋ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ NDMA ਦੀ ਵੈਬਸਾਈਟ ਦੇ ਉੱਤੇ ਜਾਣਕਾਰੀ ਹਾਸਲ ਕਰ ਸਕਦੇ ਹੋ। ਸੋ ਬੱਚਿਆਂ ਅਤੇ ਵਿਦਿਆਰਥੀਆਂ ਨਾਲ ਹੀ ਜੁੜੀ ਹੋਈ ਸਾਡੀ ਅਗਲੀ ਖਬਰ ਵੀ ਹੈ ਜੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਜੂਨ 2026 ਦੇ ਲਈ UG ਨੈੱਟ ਪ੍ਰੀਖਿਆਵਾਂ ਦੇ ਲਈ ਆਪਣੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਨੇ। ਸਫਲਤਾਪੂਰਵਕ ਅਪਲਾਈ ਕਰਨ ਵਾਲੇ ਉਮੀਦਵਾਰ ਅਧਿਕਾਰਿਤ ਵੈਬਸਾਈਟ UGCNET.NTA.NICIN ਤੇ ਜਾ ਕੇ UGCNET ਜੂਨ 2026 ਐਡਮਿਟ ਕਾਰਡ ਦੀ ਜਾਂਚ ਵੀ ਕਰ ਸਕਦੇ ਨੇ ਅਤੇ ਡਾਊਨਲੋਡ ਵੀ ਕਰ ਸਕਦੇ ਨੇ। ਆਪਣਾ UGNET ਹਾਲ ਟਿਕਟ 2026 ਡਾਊਨਲੋਡ ਕਰਨ ਦੇ ਲਈ ਲੌਗਇਨ ਵਿੰਡੋ 'ਚ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਵਰਗੇ ਕ੍ਰੈਡੈਂਸ਼ੀਅਲਸ ਦਰਜ ਕਰਨੇ ਹੋਣਗੇ। ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ 'ਚ ਆਪਣੇ UGNET ਜੂਨ ਐਡਮਿਟ ਕਾਰਡ 2026 ਦੇ ਨਾਲ ਇੱਕ ਮੂਲ ਫੋਟੋ ਪਹਿਚਾਣ ਪੱਤਰ ਪਾਸਪੋਰਟ ਸਾਈਜ਼ ਫੋਟੋ ਲਾਉਣਾ ਜ਼ਰੂਰੀ ਹੋਏਗਾ। ਦੇਸ਼ ਭਰ 'ਚ ਵੱਖ ਵੱਖ ਕੇਂਦਰਾਂ 'ਚ ਇਹ ਪ੍ਰੀਖਿਆ 22 ਜੂਨ ਨੂੰ ਸ਼ੁਰੂ ਹੋਏਗੀ। ਅਗਲੀ ਖਬਰ ਵੀ ਬੱਚਿਆਂ ਨਾਲ ਹੀ ਜੁੜੀ ਹੋਈ ਹੈ ਜੀ। ਜੇ ਤੁਹਾਨੂੰ ਲੱਗਦਾ ਤੁਹਾਡੇ ਬੱਚੇ ਬਹਾਦਰ ਨੇ ਤਾਂ ਤੁਸੀਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਬਾਲ ਪੁਰਸਕਾਰਾਂ ਦੇ ਲਈ। ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2026 ਦੇ ਲਈ ਨਾਮਾਂਕਣ ਪ੍ਰਤੀਕਿਰਿਆ ਜਿਹੜੀ ਸ਼ੁਰੂ ਹੋ ਗਈ ਹੈ। 5 ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਦੇ ਬੱਚੇ ਇਸ 'ਚ ਅਪਲਾਈ ਕਰ ਸਕਦੇ ਨੇ। ਇਸ ਸਾਲ ਨਾਮਾਂਕਣ ਕਰਨ ਦੀ ਆਖਰੀ ਤਾਰੀਖ ਯਾਨੀ ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ ਨਿਰਧਾਰਿਤ ਕੀਤੀ ਗਈ ਹੈ। ਇਹ ਪੁਰਸਕਾਰ ਤੁਹਾਨੂੰ ਪਤਾ ਹੀ ਹੈ ਕਿ ਵੀਰਤਾ, ਸਮਾਜਿਕ ਸੇਵਾ, ਵਾਤਾਵਰਨ ਦੀ ਸੁਰੱਖਿਆ, ਖੇਡਾਂ ਅਤੇ ਕਲਾ ਦੇ ਨਾਲ ਜੁੜੇ ਹੋਏ ਨੇ। ਜਿਹੜੇ ਬੱਚਿਆਂ ਨੇ ਇਹਨਾਂ ਖੇਤਰਾਂ 'ਚ ਕੋਈ ਵੀ ਉਪਲਬਧੀ ਹਾਸਲ ਕੀਤੀ ਹੈ ਉਹ ਇਸ ਇਨਾਮ ਨੂੰ ਹਾਸਲ ਕਰ ਸਕਦੇ ਨੇ। ਸੋ ਜੇ ਤੁਹਾਡੇ ਆਲੇ ਦੁਆਲੇ ਜਾਂ ਫਿਰ ਤੁਹਾਡੇ ਬੱਚੇ ਕਿਸੇ ਇਸ ਤਰ੍ਹਾਂ ਦੀ ਕਲਾ 'ਚ ਨਿਪੁੰਨ ਨੇ ਜਾਂ ਫਿਰ ਉਹਨਾਂ ਨੇ ਕੋਈ ਅਜਿਹਾ ਵੀਰਤਾ ਦਾ ਕੰਮ ਕੀਤਾ ਕਿ ਉਹਨਾਂ ਨੂੰ ਇਹ ਪੁਰਸਕਾਰ ਮਿਲ ਸਕਦਾ, ਤਾਂ ਤੁਸੀਂ ਜ਼ਰੂਰ ਅਪਲਾਈ ਕਰ ਸਕਦੇ ਹੋ। 31 ਜੁਲਾਈ ਆਖਰੀ ਤਾਰੀਖ ਹੈ। ਪ੍ਰੋਗਰਾਮ 'ਚ ਹੁਣ ਕੁਝ ਖੇਡ ਖਬਰਾਂ ਸਾਂਝੀਆਂ ਕਰਦੇ ਹਾਂ। ਫੀਫਾ ਫੁੱਟਬਾਲ ਆਲਮੀ ਕੱਪ 2026 ਦੀ ਗੱਲ ਕਰੀਏ ਤਾਂ ਇੰਗਲੈਂਡ ਨੇ ਕੋਰੇਸ਼ੀਆ ਨੂੰ 4-2 ਦੇ ਨਾਲ ਹਰਾਇਆ। ਹੈਰੀਕੇਨ ਨੇ ਆਲਮੀ ਕੱਪ ਗੋਲਾਂ ਦੇ ਇੰਗਲੈਂਡ ਦੇ ਰਿਕਾਰਡ ਦੀ ਬਰਾਬਰੀ ਕੀਤੀ। ਦੂਜੇ ਪਾਸੇ ਕੋਲੰਬੀਆ ਨੇ ਉਜ਼ਬੇਕਿਸਤਾਨ ਨੂੰ 3-1 ਦੇ ਨਾਲ ਹਰਾਇਆ। ਭਾਰਤ ਵੱਲੋਂ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲਾ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਬੁੱਧਵਾਰ ਨੂੰ ਸਾਬਕਾ ਕਪਤਾਨ ਅਤੇ ਹਾਕੀ ਇੰਡੀਆ ਦੇ ਮੁਖੀ ਦਲੀਪ ਟਿਰਕੀ ਦੇ ਰਿਕਾਰਡ ਨੂੰ ਪਿੱਛੇ ਛੱਡਦਿਆਂ ਇਤਿਹਾਸਿਕ ਮੁਕਾਮ 'ਤੇ ਪਹੁੰਚ ਗਿਆ ਜੀ। ਕੁੱਲ 413 ਮੈਚਾਂ ਦੇ ਨਾਲ ਮਨਪ੍ਰੀਤ ਹੁਣ ਤੱਕ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀਆਂ ਦੀ ਆਲ ਟਾਈਮ ਸੂਚੀ 'ਚ 5ਵੇਂ ਸਥਾਨ 'ਤੇ ਆ ਗਏ ਨੇ ਅਤੇ ਚੋਟੀ ਦੇ 5 ਖਿਡਾਰੀਆਂ 'ਚੋਂ ਉਹ ਇਕੱਲੇ ਅਜਿਹੇ ਖਿਡਾਰੀ ਨੇ ਜੋ ਅਜੇ ਵੀ ਸਰਗਰਮ ਨੇ। ਸੋ ਜੀ, ਖੇਡ ਖਬਰਾਂ ਤੋਂ ਬਾਅਦ ਹੁਣ ਗੱਲ ਕਰ ਲੈਂਦੇ ਹਾਂ ਮੌਸਮ ਦੇ ਹਾਲ ਦੀ। 11ਵੇਂ ਦਿਨ ਵੀ ਅਟਕਿਆ ਰਿਹਾ ਮੌਨਸੂਨ ਜੀ, ਇਹ ਕਹਿਣਾ ਮੌਨਸੂਨ ਵਿਭਾਗ ਦਾ, ਜਿਹਦੇ ਨਾਲ ਬਾਰਿਸ਼ ਦੀ ਜਿਹੜੀ ਪ੍ਰਤੀਸ਼ਤਤਾ ਆ ਉਹ ਘੱਟ ਰਹੀ ਹੈ। 19 ਰਾਜ ਨੇ ਜਿਹੜੇ ਉਹ ਬਾਰਿਸ਼ ਨੂੰ ਤਰਸ ਰਹੇ ਨੇ ਕਿਉਂਕਿ ਮੌਨਸੂਨ ਲੇਟ ਹੈ। ਪੰਜਾਬ 'ਚ ਹੁਣ ਤੱਕ 14% ਘੱਟ ਬਾਰਿਸ਼ ਹੈ ਜਿਹੜੀ ਉਹ ਦਰਜ ਕੀਤੀ ਗਈ ਹੈ। ਜੇ ਇਹੀ ਹਾਲਾਤ ਰਹੇ ਤਾਂ ਬਾਰਿਸ਼ ਦਾ ਜਿਹੜਾ ਘਾਟਾ ਆ ਉਹ 50% ਤੱਕ ਪਹੁੰਚ ਸਕਦਾ ਹੈ। ਸੋ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਸ਼ਾਇਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ, ਪਰ ਜੇ ਅਸੀਂ ਦੇਖੀਏ ਕਿ ਮੌਸਮ ਦਾ ਮਿਜਾਜ਼ ਹੈ ਜਿਹੜਾ ਬਦਲਿਆ ਹੋਇਆ, ਮੌਨਸੂਨ ਲੇਟ ਦਰਜ ਕੀਤਾ ਜਾ ਰਿਹਾ ਅਤੇ ਜੇ ਮੌਨਸੂਨ ਲੇਟ ਆਏਗਾ ਤਾਂ ਬਾਰਿਸ਼ ਵੀ ਲੇਟ ਹੋਏਗੀ। ਪਰ ਕਹਿੰਦੇ ਨੇ ਕਿ ਆਸ 'ਤੇ ਦੁਨੀਆ ਕਾਇਮ ਹੈ। ਸੋ ਅਸੀਂ ਸਾਰੇ ਉਡੀਕ ਕਰ ਰਹੇ ਹਾਂ ਕਿ ਮੌਸਮ ਕਦੋਂ ਖੁਸ਼ਗਵਾਰ ਹੋਵੇ ਅਤੇ ਗਰਮੀ ਤੋਂ ਸਾਨੂੰ ਰਾਹਤ ਮਿਲੇ।

0: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ। ਸੋ ਈਜ਼ੀ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਜੇ ਤੁਹਾਨੂੰ ਕੋਈ ਬੱਚਾ ਗੁੰਮ ਹੋਇਆ, ਕਿਸੇ ਮੁਸੀਬਤ ਚ ਫਸਿਆ ਜਾਂ ਲਾਵਾਰਿਸ ਹਾਲਤ ਵਿੱਚ ਮਿਲਦਾ ਹੈ, ਜਾਂ ਤੁਸੀਂ ਕਿਸੇ ਅਜਿਹੇ ਬੱਚੇ ਨੂੰ ਜਾਣਦੇ ਹੋ ਜਿਸ ਨੂੰ ਲਗਾਤਾਰ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ, ਤਾਂ ਆਪਣਾ ਫਰਜ਼ ਪਛਾਣੋ। ਇਸ ਦੀ ਸੂਚਨਾ ਚਾਈਲਡ ਹੈਲਪਲਾਈਨ ਟੋਲ ਫ੍ਰੀ ਨੰਬਰ 1098 ਤੇ ਜ਼ਰੂਰ ਦਿਓ।
5: ਜੀ ਦੋਸਤੋ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ, ਤੇ ਪ੍ਰੋਗਰਾਮ ਦਾ ਸਮਾਂ ਹੈ ਜਿਹੜਾ ਉਹ ਆਪਣੇ ਮੁਕਾਮ ਵੱਲ ਵੱਧ ਰਿਹਾ ਤੇ ਜਾਂਦੇ ਜਾਂਦੇ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਖਬਰ ਪਟਿਆਲਾ ਤੋਂ ਹੈ ਜੀ। ਪਟਿਆਲਾ ਦੇ ਹੋਣਹਾਰ ਨੌਜਵਾਨ ਨੂਰ ਸਿੰਗਲਾ ਨੇ ਚਾਰਟਰਡ ਅਕਾਊਂਟਡ ਯਾਨੀ CA ਫਾਈਨਲ ਪ੍ਰੀਖਿਆ 2026 'ਚ ਦੇਸ਼ ਭਰ 'ਚੋਂ ਪਹਿਲਾ ਰੈਂਕ ਹਾਸਲ ਕੀਤਾ। ਨੂਰ ਸਿੰਗਲਾ ਨੂੰ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਵੱਲੋਂ ਅਧਿਕਾਰਿਤ ਤੌਰ 'ਤੇ ਐਲਾਨੇ ਨਤੀਜਿਆਂ 'ਚ ਉਹਨਾਂ ਨੇ 600 ਚੋਂ 499 ਅੰਕ ਹਾਸਲ ਕੀਤੇ ਨੇ ਅਤੇ ਇਸ ਪ੍ਰੀਖਿਆ 'ਚ ਟੌਪ ਕੀਤਾ। ਨੂਰ ਨੇ ਇਸ ਤੋਂ ਪਹਿਲਾਂ 31 ਇੰਟਰਮੀਡੀਏਟ ਪ੍ਰੀਖਿਆ ਵਿੱਚ ਵੀ ਆਲ ਇੰਡੀਆ ਦੂਜਾ ਰੈਂਕ ਹਾਸਲ ਕੀਤਾ ਸੀ। ਸੋ ਇਸ ਉਪਲਬਧੀ ਦੇ ਲਈ ਅਸੀਂ ਨੂਰ ਸਿੰਗਲਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਉਮੀਦ ਕਰਦੇ ਹਾਂ ਕਿ ਉਹਨਾਂ ਦਾ ਆਉਣ ਵਾਲਾ ਜਿਹੜਾ ਕਰੀਅਰ ਹੈ ਉਹ ਸਫਲਤਾਪੂਰਵਕ ਹੋਵੇ ਅਤੇ ਇਸ ਦੇ ਨਾਲ ਹੀ ਬਾਕੀ ਨੌਜਵਾਨਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ ਕਿ ਜੇਕਰ ਅਸੀਂ ਜ਼ਿੰਦਗੀ 'ਚ ਮਿਹਨਤ ਕਰਦੇ ਹਾਂ ਤਾਂ ਜ਼ਿੰਦਗੀ 'ਚ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹਾਂ। ਬਸ ਹੌਸਲਾ ਨਹੀਂ ਛੱਡਣਾ, ਹਿੰਮਤ ਨਹੀਂ ਹਾਰਨੀ ਅਤੇ ਮਿਹਨਤ ਕਰਦੇ ਜਾਣਾ। ਸੋ ਤੁਸੀਂ ਆਕਾਸ਼ਵਾਣੀ ਪਟਿਆਲਾ ਨੂੰ ਸੁਣਦੇ ਰਹਿਣਾ ਜੀ। ਸਾਡੇ ਪ੍ਰੋਗਰਾਮਾਂ ਦਾ ਆਨੰਦ ਤੁਸੀਂ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਨਾਲੋ ਨਾਲ ਮਾਣ ਸਕਦੇ ਹੋ। ਅਤੇ ਇਸੇ ਜਾਣਕਾਰੀ ਦੇ ਨਾਲ ਹੀ ਹੁਣ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।

ਤੁਹਾਡੇ ਨਾਲ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ 'ਤੇ ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ 8 ਵਜੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ, 8:15 ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ 'ਚ ਅਤੇ 8:30 ਵਜੇ ਪੰਜਾਬੀ 'ਚ ਖ਼ਬਰਾਂ। ਖ਼ਬਰਾਂ ਦੇ ਲਈ ਕਰੋ ਕੁਝ ਪਲ ਇੰਤਜ਼ਾਰ।

0: ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਅਤੇ ਸਥਾਈ ਭਾਈਵਾਲ ਵਜੋਂ ਉਭਰਿਆ ਹੈ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਵਾਇਆ ਜਾਏਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਵਿੱਚ ਅੰਤਰਰਾਸ਼ਟਰੀ ਸਿੱਕਲ ਸੈੱਲ ਦਿਵਸ ਦੇ ਮੌਕੇ 'ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤੇ ਤੋਂ ਬਾਅਦ ਈਰਾਨੀ ਬੰਦਰਗਾਹਾਂ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ 'ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ ਅਤੇ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਭਾਈਵਾਲ ਵਜੋਂ ਉਭਰ ਰਿਹਾ ਹੈ। ਬੀਤੀ ਰਾਤ ਪੈਰਿਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਦੇਸ਼ਾਂ ਵਿਚਕਾਰ ਸੰਬੰਧ ਸਿਰਫ਼ ਵਪਾਰ ਅਤੇ ਆਧਾਰਿਤ ਹੁੰਦੇ ਸਨ, ਪਰ ਅੱਜ ਵਿਸ਼ਵਾਸ ਵੀ ਓਨਾ ਹੀ ਮਹੱਤਵਪੂਰਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਦੇਸ਼ ਇੱਕ ਭਰੋਸੇਯੋਗ ਸਪਲਾਈ ਲੜੀ ਅਤੇ ਇੱਕ ਸਥਿਰ ਭਾਈਵਾਲੀ ਚਾਹੁੰਦਾ ਹੈ।
1: ਹਰ ਦੇਸ਼ ਰਿਲਾਇਬਲ ਸਪਲਾਈ ਚਾਹਤਾ ਹੈ, ਹਰ ਦੇਸ਼ ਸਟੇਬਲ ਪਾਰਟਨਰਸ਼ਿਪ ਚਾਹਤਾ ਹੈ, ਹਰ ਦੇਸ਼ ਐਸੇ ਸਾਥੀਓ ਕੀ ਤਲਾਸ਼ ਮੈਂ ਹੈ ਜਿਨ ਪਰ ਲੰਬੇ ਸਮੇਂ ਤੱਕ ਭਰੋਸਾ ਕੀਆ ਜਾ ਸਕੇ, ਔਰ ਐਸੇ ਸਮੇਂ ਮੈਂ ਭਾਰਤ ਵਿਸ਼ਵ ਮੈਂ ਏਕ ਟਰਸਟੇਡ ਪਾਰਟਨਰ ਕੇ ਰੂਪ ਮੈਂ ਉਭਰ ਰਹਾ ਹੈ।
0: ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਉਹਨਾਂ ਸਾਰੇ ਖੇਤਰਾਂ ਵਿੱਚ ਨਿਵੇਸ਼ ਕਰ ਰਿਹਾ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਕਾਸ, ਨਵੀਨਤਾ ਅਤੇ ਮੌਕੇ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਦੀ ਯਾਤਰਾ ਵਿੱਚ ਇੱਕ ਫੈਸਲਾਕੁੰਨ ਪੜਾਅ ਹੈ ਜਿੱਥੇ ਇਸ਼ਾਵਾਂ ਨਵੀਆਂ ਉਚਾਈਆਂ 'ਤੇ ਪਹੁੰਚ ਰਹੀਆਂ ਨੇ। ਸ੍ਰੀ ਮੋਦੀ ਨੇ ਕਿਹਾ ਕਿ ਏਵੀਆਂ ਵਿੱਚ G7 ਮੀਟਿੰਗ ਵਿੱਚ ਉਨ੍ਹਾਂ ਨੇ ਵਿਸ਼ਵਾਸ 'ਤੇ ਆਧਾਰਿਤ ਭਾਈਵਾਲੀ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ G7 ਸੰਮੇਲਨ ਵਿੱਚ ਭਾਰਤ ਦਾ ਸਪਸ਼ਟ ਸੰਦੇਸ਼ ਸੀ ਕਿ ਆਲਮੀ ਸ਼ਾਸਨ ਉਦੋਂ ਹੀ ਪ੍ਰਭਾਵਸ਼ਾਲੀ ਹੋਏਗਾ ਜਦੋਂ ਇਹ ਸਮਾਵੇਸ਼ੀ ਹੋਏਗਾ। ਉਨ੍ਹਾਂ ਕਿਹਾ ਕਿ ਵਿਸ਼ਵ ਵਿਕਾਸ ਉਦੋਂ ਹੀ ਸਥਿਰ ਹੋਏਗਾ ਜਦੋਂ ਇਹ ਸਾਂਝਾ ਕੀਤਾ ਜਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੁਣੌਤੀਪੂਰਨ ਸਮਿਆਂ ਵਿੱਚ ਫਰਾਂਸ ਅਤੇ ਭਾਰਤ ਵਿਚਕਾਰ ਭਾਈਵਾਲੀ ਵਿਸ਼ਵਾਸ, ਸਥਿਰਤਾ ਅਤੇ ਸਹਿਯੋਗ ਦਾ ਇੱਕ ਮਜ਼ਬੂਤ ਥੰਮ ਬਣ ਗਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਆਲਮੀ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਇਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਫਰਾਂਸ ਵਿੱਚ ਉਦੋਂ ਪਹੁੰਚੇ ਨੇ ਜਦੋਂ ਉਨ੍ਹਾਂ ਦੀ ਸਰਕਾਰ ਨੇ 12 ਸਾਲ ਪੂਰੇ ਕੀਤੇ ਨੇ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਸਾਰੇ ਖੇਤਰਾਂ ਵਿੱਚ ਬੇਮਿਸਾਲ ਵਿਕਾਸ ਦੇਖਿਆ ਹੈ।
1: 12 ਸਾਲ ਕੇ ਇਸ ਕਾਲਖੰਡ ਮੈਂ ਭਾਰਤ ਕਾ GDP 2 ਗੁਣਾ ਹੁਆ ਹੈ, ਏਅਰਪੋਰਟ ਕੀ ਸੰਖਿਆ 2 ਗੁਣੀ ਹੋਈ ਹੈ, ਯੂਨੀਵਰਸਿਟੀਜ਼ ਕੀ ਸੰਖਿਆ ਵੀ 2 ਗੁਣੀ ਹੋ ਗਈ ਹੈ, ਹਾਈਵੇ ਕੰਸਟਰਕਸ਼ਨ ਕੀ ਸਪੀਡ 3 ਗੁਣਾ ਬੜ ਗਈ ਹੈ, ਔਰ ਮੈਟਰੋ ਨੈਟਵਰਕ 4 ਗੁਣਾ ਬੜਾ ਹੋ ਗਿਆ ਹੈ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਲਈ ਰਵਾਨਾ ਹੋ ਗਏ ਨੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਫਲ ਯਾਤਰਾ ਨੇ ਭਾਰਤ ਫਰਾਂਸ ਵਿਸ਼ੇਸ਼ ਆਲਮੀ ਰਣਨੀਤਿਕ ਭਾਈਵਾਲੀ ਨੂੰ ਨਵੀਂ ਪ੍ਰੇਰਣਾ ਦਿੱਤੀ ਹੈ ਅਤੇ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਸਾਂਝੀ ਵਚਨਬੱਧਤਾ ਨੂੰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਇਸ ਯੋਜਨਾ ਨਾਲ ਦੇਸ਼ ਭਰ ਵਿੱਚ ਰੋਜ਼ਗਾਰ ਦੇ 15 ਲੱਖ ਮੌਕੇ ਪੈਦਾ ਹੋਏ ਨੇ। ਕਿਰਤ ਅਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਿਹਾ ਕਿ ਅਗਸਤ 2025 ਵਿੱਚ ਸ਼ੁਰੂ ਹੋਈ ਇਸ ਯੋਜਨਾ ਤਹਿਤ 63 ਲੱਖ ਤੋਂ ਵੱਧ ਕਾਮੇ ਰਸਮੀ ਕਾਰਜਬਲ ਵਿੱਚ ਸ਼ਾਮਲ ਹੋਏ ਨੇ, ਜਿਨ੍ਹਾਂ ਵਿੱਚੋਂ ਲਗਭਗ 30% ਔਰਤਾਂ ਨੇ। ਇਹ ਯੋਜਨਾ ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਨੂੰ ਰਸਮੀ ਅਰਥ ਵਿਵਸਥਾ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪਹਿਲੀ ਵਾਰ ਕੰਮ ਕਰਨ ਵਾਲੇ ਕਰਮਚਾਰੀ 15,000 ਰੁਪਏ ਦੀ ਇਨਸੈਂਟਿਵ ਰਾਸ਼ੀ ਲਈ ਯੋਗ ਨੇ, ਜਿਸ ਨਾਲ ਉਹ ਕਾਰਜਬਲ ਵਿੱਚ ਦਾਖਲ ਹੋਣ 'ਤੇ ਮਹੱਤਵਪੂਰਨ ਸਹਾਇਤਾ ਪ੍ਰਾਪਤ ਕਰਦੇ ਨੇ। ਵਾਧੂ ਰੋਜ਼ਗਾਰ ਪੈਦਾ ਕਰਨ ਵਾਲੇ ਮਾਲਕ ਪ੍ਰਤੀ ਵਾਧੂ ਕਰਮਚਾਰੀ ਪ੍ਰਤੀ ਮਹੀਨਾ 3,000 ਰੁਪਏ ਦੇ ਲਾਭ ਦੇ ਹੱਕਦਾਰ ਨੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, EPFO ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਵਾਇਆ ਜਾਏਗਾ। ਇਸ ਮੌਕੇ 2 ਵੱਖ ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਅਤੇ 1,256 ਮਾਲਕਾਂ ਵਿੱਚ ਕਰੀਬ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਵਿੱਚ ਅੰਤਰਰਾਸ਼ਟਰੀ ਸਿੱਕਲ ਸੈੱਲ ਦਿਵਸ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

0: ਇਸ ਤੋਂ ਬਾਅਦ ਉਹ ਓਡੀਸ਼ਾ ਦੇ ਰਾਏ ਰੰਗਪੁਰ ਵਿਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਕੱਲ੍ਹ ਰਾਸ਼ਟਰਪਤੀ ਨੇ ਬੈਤੂਲ ਵਿਚ ਅਧਿਆਤਮਕ ਜਾਗਰਤੀ ਰਾਹੀਂ ਆਦੀਵਾਸੀ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਆਦੀਵਾਸੀ ਭਾਈਚਾਰਿਆਂ ਨੂੰ ਸਮਰੱਥ ਬਣਾਉਣਾ ਦੇਸ਼ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ ਅਤੇ ਉਨ੍ਹਾਂ ਦੀ ਜੀਵਨ ਸ਼ੈਲੀ ਕੁਦਰਤ ਅਤੇ ਅਧਿਆਤਮਕ ਕਦਰਾਂ ਕੀਮਤਾਂ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ। ਬਾਅਦ ਵਿਚ ਰਾਸ਼ਟਰਪਤੀ ਨੇ ਖੰਡਵਾ ਜ਼ਿਲ੍ਹੇ 'ਚ ਓਮਕਾਰੇਸ਼ਵਰ ਅਤੇ ਮੰਬਲੇਸ਼ਵਰ ਜੋਤਿਰਲਿੰਗ ਮੰਦਰਾਂ ਵਿਚ ਪੂਜਾ ਕੀਤੀ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅੱਜ ਤੋਂ ਲੱਦਾਖ ਦੇ 3 ਦਿਨਾਂ ਦੌਰੇ ਤੇ ਹੋਣਗੇ। ਉਹ ਲੇਹ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿਚ ਹਿੱਸਾ ਲੈਣਗੇ। ਇਹ ਸ੍ਰੀ ਰਾਧਾ ਕ੍ਰਿਸ਼ਨ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦਾ ਪਹਿਲਾ ਦੌਰਾ ਹੈ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇਕ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਪਹਿਲਕਦਮੀ ਦਾ ਉਦੇਸ਼ ਅਗਨੀਵੀਰਾਂ ਦੀ ਅਕਾਦਮਿਕ ਯੋਗਤਾ, ਪੇਸ਼ੇਵਰ ਯੋਗਤਾ ਅਤੇ ਲੰਮੇ ਸਮੇਂ ਦੀਆਂ ਕਰੀਅਰ ਸੰਭਾਵਨਾਵਾਂ ਨੂੰ ਵਧਾਉਣਾ ਹੈ ਤਾਂ ਜੋ ਫੌਜੀ ਅਤੇ ਸਿਵਿਲੀਅਨ ਦੋਵਾਂ ਖੇਤਰਾਂ ਵਿਚ ਲਾਹੇਵੰਦ ਹੁਨਰ ਪ੍ਰਾਪਤ ਕਰ ਸਕਣ। ਉਨ੍ਹਾਂ ਕੋਲ 6 ਮਹੀਨਿਆਂ ਅੰਦਰ ਪੂਰੇ ਹੋਣ ਵਾਲੇ ਡਿਪਲੋਮਾ ਪ੍ਰੋਗਰਾਮਾਂ ਅਤੇ 3 ਸਾਲਾਂ ਵਿਚ ਪੂਰੇ ਹੋਣ ਵਾਲੇ BA, BCA ਅਤੇ BCOM ਵਰਗੇ ਡਿਗਰੀ ਪ੍ਰੋਗਰਾਮਾਂ ਤੱਕ ਪਹੁੰਚ ਦਾ ਮੌਕਾ ਹੋਵੇਗਾ। ਪੰਜਾਬ ਦੇ ਮਾਝਾ ਇਲਾਕੇ ਲਈ ਇੱਕ ਇਤਿਹਾਸਕ ਪ੍ਰਾਪਤੀ ਵਜੋਂ ਭਾਰਤ ਸਰਕਾਰ ਨੇ ਲੰਮੇ ਸਮੇਂ ਤੋਂ ਲਟਕੇ ਪਏ ਕਾਦੀਆਂ ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਮੁੜ ਜੀਵੰਤ ਕਰ ਦਿੱਤਾ ਹੈ। ਕੱਲ੍ਹ ਨਵੀਂ ਦਿੱਲੀ ਦੇ ਰੇਲ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਸਨਅਤਾਂ ਬਾਰੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਵਿਕਾਸ ਨੂੰ ਗਤੀ ਦੇਣ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਕਾਦੀਆਂ ਬਿਆਸ ਰੇਲ ਸੰਪਰਕ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਬਿੱਟੂ ਨੇ ਦੱਸਿਆ ਕਿ ਤਜਵੀਜ਼ਸ਼ੁਦਾ ਰੇਲ ਪਟੜੀ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨਾਲ ਜੋੜੇਗੀ। ਕਰੀਬ 39.68 ਕਿਲੋਮੀਟਰ ਲੰਮੀ ਇਸ ਬ੍ਰੌਡਗੇਜ ਪਟੜੀ ਦੀ ਅਨੁਮਾਨਿਤ ਲਾਗਤ 1,400 ਕਰੋੜ ਰੁਪਏ ਦੇ ਕਰੀਬ ਹੋਏਗੀ। ਅਮਰੀਕਾ ਨੇ ਇਰਾਨੀ ਬੰਦਰਗਾਹਾਂ ਅਤੇ ਤੱਟਵਰਤੀ ਇਲਾਕਿਆਂ ਵਿਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ ਅਨੁਸਾਰ ਇਰਾਨ ਵਿਰੁੱਧ ਅਮਰੀਕੀ ਸਮੁੰਦਰੀ ਫੌਜ ਦੀਆਂ ਕਾਰਵਾਈਆਂ ਖਤਮ ਕਰ ਦਿੱਤੀਆਂ ਗਈਆਂ ਨੇ। ਹਾਲਾਂਕਿ ਨਾਕਾਬੰਦੀ ਹਟਾਉਣ ਦੇ ਬਾਵਜੂਦ ਅਮਰੀਕੀ ਸਮੁੰਦਰੀ ਫੌਜ ਸਮਝੌਤੇ ਦੀ ਪਾਲਣਾ ਦੀ ਨਿਗਰਾਨੀ ਕਰਨ ਲਈ ਆਸ ਪਾਸ ਤਾਇਨਾਤ ਰਹੇਗੀ। ਰਾਸ਼ਟਰਪਤੀ ਟਰੰਪ ਨੇ ਇਰਾਨ ਨਾਲ ਲਗਭਗ 4 ਮਹੀਨਿਆਂ ਦੇ ਟਕਰਾਅ ਤੋਂ ਬਾਅਦ ਸ਼ਾਂਤੀ ਸਮਝੌਤੇ ਦੇ 1 ਦਿਨ ਬਾਅਦ ਇਹ ਐਲਾਨ ਕੀਤਾ ਹੈ। ਭਾਰਤ ਨੇ ਚੀਨ ਦੇ ਗੁਆਂਗਡੋਂਗ ਵਿਚ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਫਾਈਨਲੀ ਕੁਆਲੀਫਾਈ ਕਰ ਲਿਆ ਹੈ। ਭਾਰਤ ਨੇ ਮੌਜੂਦਾ ਚੈਂਪੀਅਨ ਹਾਂਗਕਾਂਗ ਚੀਨ ਨੂੰ 3-1 ਨਾਲ ਹਰਾਇਆ। ਫੀਫਾ ਵਿਸ਼ਵ ਕੱਪ ਵਿਚ ਬੀਤੀ ਰਾਤ ਅਮਰੀਕਾ ਦੇ ਅਟਲਾਂਟਾ ਸਟੇਡੀਅਮ ਵਿਚ ਗਰੁੱਪ ਏ ਦੇ ਮੈਚ ਵਿਚ ਚੈੱਕ ਗਣਰਾਜ ਅਤੇ ਦੱਖਣੀ ਅਫਰੀਕਾ ਵਿਚਕਾਰ ਮੈਚ 1-1 ਗੋਲ ਨਾਲ ਬਰਾਬਰ ਰਿਹਾ। ਇਸ ਤੋਂ ਪਹਿਲਾਂ ਕੱਲ੍ਹ ਮੈਕਸੀਕੋ ਸਿਟੀ ਵਿਚ ਖੇਡੇ ਗਏ ਗਰੁੱਪ ਕੇ ਦੇ ਮੈਚ ਵਿਚ ਕੋਲੰਬੀਆ ਨੇ ਉਜ਼ਬੇਕਿਸਤਾਨ ਨੂੰ 3-1 ਨਾਲ ਹਰਾਇਆ। ਗਰੁੱਪ ਐਲ ਦੇ ਮੈਚ ਵਿਚ ਗਾਨਾ ਨੇ ਪਨਾਮਾ ਨੂੰ 1-0 ਨਾਲ ਹਰਾ ਕੇ ਮਹੱਤਵਪੂਰਨ ਅੰਕ ਹਾਸਲ ਕੀਤਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਬਿਹਾਰ, ਰਾਜਸਥਾਨ, ਉੜੀਸਾ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਵੀ ਅੱਜ ਇਸੇ ਤਰ੍ਹਾਂ ਦੀ ਸਥਿਤੀ ਰਹੇਗੀ। ਪੰਜਾਬ ਵਿਚ ਅੱਜ ਜਲੰਧਰ 'ਚ ਸਵੇਰੇ ਬਾਰਿਸ਼ ਹੋਣ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਅਤੇ ਸਥਾਈ ਭਾਈਵਾਲ ਵਜੋਂ ਉਭਰ ਰਿਹਾ ਹੈ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਾਇਆ ਜਾਏਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਵਿਚ ਅੰਤਰਰਾਸ਼ਟਰੀ ਸਿੱਖਲ ਸੈੱਲ ਦਿਵਸ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਅਮਰੀਕਾ ਨੇ ਇਰਾਨ ਨਾਲ ਹੋਏ ਸਮਝੌਤਿਆਂ ਤੋਂ ਬਾਅਦ ਇਰਾਨੀ ਬੰਦਰਗਾਹਾਂ ਵਿਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ ਅਤੇ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਤੁਹਾਡੇ ਨਾਲ ਇਸ ਲਈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਸਮਾਂ ਮਿਲਾਓ। ਇਸ ਵੇਲੇ ਸਵੇਰ ਦੇ 8:40 ਹੋਏ ਨੇ।

ਤੇ ਪਹਿਲਾ ਗੀਤ ਤੁਸੀਂ ਸੁਣੋਗੇ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਤੇ ਗੁਰਲੇਜ਼ ਅਖਤਰ ਦੀਆਂ ਆਵਾਜ਼ਾਂ 'ਚ, ਪਿੰਦਾ ਔਜਲਾ ਦਾ ਸੰਗੀਤ ਹੈ, ਜੱਗੀ ਸਿੰਘ ਦੇ ਬੋਲ ਨੇ, ਤੇ ਇਹ ਗੀਤ ਅਸੀਂ ਲਿਆ ਫਿਲਮ ਜੀ ਨੇ ਮੇਰਾ ਦਿਲ ਲੁੱਟਿਆ ਚੋਂ।

ਬਿਲਕੁਲ ਜੀ, ਪ੍ਰਾਹੁਣਿਆਂ ਦੀ ਟੌਹਰ ਤਾਂ ਵੱਖਰੀ ਹੁੰਦੀ ਹੈ ਅਤੇ ਵੱਖਰੀ ਹੋਣੀ ਵੀ ਚਾਹੀਦੀ ਹੈ ਜੀ। ਜਵਾਈਆਂ ਭਾਈਆਂ ਦਾ ਸਤਿਕਾਰ ਸਾਨੂੰ ਕਰਨਾ ਚਾਹੀਦਾ ਆ, ਕਿਉਂਕਿ ਸਿਆਣੇ ਕਹਿੰਦੇ ਨੇ ਕਿ ਕੁੜੀਆਂ ਆਪਣੇ ਘਰ ਵੱਸਦੀਆਂ ਨੇ ਜਦੋਂ ਤੱਕ ਉਹਨਾਂ ਦੇ ਪੇਕਿਆਂ ਦਾ ਆਉਣਾ ਜਾਣਾ ਉਹਨਾਂ ਦੇ ਘਰ ਲੱਗਿਆ ਰਹਿੰਦਾ। ਸੋ ਆਪਣੀਆਂ ਧੀਆਂ ਨੂੰ ਸੁਖੀ ਵਸਾਉਣ ਦੇ ਲਈ ਜੀ ਕੋਸ਼ਿਸ਼ ਕਰੀਏ ਕਿ ਅਸੀਂ ਕੁੜੀਆਂ ਦੇ ਘਰ ਗੇੜਾ ਜ਼ਰੂਰ ਮਾਰੀਏ। ਇਹ ਗੀਤ ਤੁਸੀਂ ਸੁਣਿਆ ਰਣਜੀਤ ਬਾਵਾ ਦੀ ਆਵਾਜ਼ 'ਚ, ਗੀਤ ਅਸੀਂ ਲਿਆ ਸੀ ਫਿਲਮ ਲਾਵਾਂ ਫੇਰੇ 'ਚੋਂ।

ਬਿਲਕੁਲ, ਇਹ ਗੀਤ ਤੁਸੀਂ ਸੁਣਿਆ ਗੋਰਿਆਂ ਨੂੰ ਦਫਾ ਕਰੋ ਫਿਲਮ 'ਚੋਂ ਗਾਇਆ ਸੀ ਸ਼ਿਪਰਾ ਗੋਇਲ ਅਤੇ ਸਾਥੀਆਂ ਨੇ। ਸੋ ਇਸ ਦੇ ਨਾਲ ਹੀ ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਖਤਮ ਕਰਨ ਦੀ ਹੁਣ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਹਾਡੇ ਨਾਲ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ 9 ਵਜ ਰਹੇ ਨੇ। ਹੁਣ ਤੁਸੀਂ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖ਼ਬਰਾਂ।

0: ਜੈ ਹਿੰਦ ਦੋਸਤੋ, ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਕੁਝ ਦਿਨਾਂ ਤੋਂ ਅਸੀਂ ਤੁਹਾਡੇ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਇਹਨਾਂ 12 ਸਾਲਾਂ ਦੌਰਾਨ ਸਰਕਾਰ ਵੱਲੋਂ ਸਾਡੇ ਸਾਰੇ ਦੇਸ਼ ਵਾਸੀਆਂ ਲਈ ਚਲਾਈਆਂ ਗਈਆਂ ਵੱਖ ਵੱਖ ਯੋਜਨਾਵਾਂ ਦੀ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ। ਇਸ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਰਹਿਨੁਮਾਈ ਵਿੱਚ ਭਾਰਤ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ। ਅੱਜ ਜਿਸ ਯੋਜਨਾ ਬਾਰੇ ਅਸੀਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀ ਕਰਾਂਗੇ, ਉਹ ਯੋਜਨਾ ਸਾਡੇ ਕਿਸਾਨ ਵੀਰਾਂ ਅਤੇ ਭੈਣਾਂ ਲਈ ਹੈ ਜਿਨ੍ਹਾਂ ਨੇ ਪੀਐਮ ਕਿਸਾਨ ਯੋਜਨਾ ਦਾ ਲਾਭ ਲਿਆ ਹੈਗਾ। ਮੈਂ ਹਾਂ ਰਾਜੇਸ਼ ਬਾਲੀ, ਆਕਾਸ਼ਵਾਣੀ ਜਲੰਧਰ ਖੇਤਰੀ ਸਮਾਚਾਰ ਵਿਭਾਗ ਪੰਜਾਬ ਦਾ ਮੁਖੀ, ਤੇ ਮੇਰੇ ਨਾਲ ਨੇ ਆਕਾਸ਼ਵਾਣੀ ਜਲੰਧਰ ਦੇ ਸਰਬਜੀਤ ਰਿਸ਼ੀ, ਜੋ ਦਿਹਾਤੀ ਪ੍ਰੋਗਰਾਮ ਦੇ ਸੰਚਾਲਕ ਨੇ। ਔਰ ਜਾਣਕਾਰੀਆਂ ਅਸੀਂ ਪੀਐਮ ਕਿਸਾਨ ਯੋਜਨਾ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਉਹਦੇ ਲਈ ਸਾਡੇ ਕੋਲ ਜਿਹੜੇ ਐਕਸਪਰਟ ਆਏ ਨੇ, ਇਕਬਾਲਜੀਤ ਸਿੰਘ ਬੇਨੀਪਾਲ, ਜੋ ਫਤਿਹਗੜ੍ਹ ਸਾਹਿਬ ਦੇ ਬਲਾਕ ਖੇਤੀਬਾੜੀ ਅਧਿਕਾਰੀ ਨੇ, ਔਰ ਇਹਨਾਂ ਦੇ ਨਾਲ ਪੀਐਮ ਕਿਸਾਨ ਯੋਜਨਾ ਦੇ ਇੱਕ ਲਾਭਪਾਤਰੀ ਕਿਸਾਨ ਵੀਰ ਵੀ ਨੇ, ਕਰਮਜੀਤ ਸਿੰਘ ਜੀ, ਜੋ ਪਿੰਡ ਸਲਾਨਾ ਫਤਿਹਗੜ੍ਹ ਸਾਹਿਬ ਤੋਂ ਨੇ, ਤਕਰੀਬਨ 15 ਤੋਂ 16 ਏਕੜ ਜ਼ਮੀਨ ਤੇ ਕਾਸ਼ਤ ਕਰਦੇ ਨੇ। ਇਕਬਾਲ ਬੇਨੀਪਾਲ ਜੀ, ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਇਹ ਸਕੀਮ ਜਿਹੜੀ ਹੈਗੀ ਹੈ, ਕਿਸ ਤਰ੍ਹਾਂ ਸਾਡਾ ਜਿਹੜਾ ਕਿਸਾਨ ਭਰਾ ਹੈਗਾ ਉਹ ਇਹਦਾ ਲਾਭ ਲੈ ਸਕਦਾ?
1: ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ, ਇਹ ਪੂਰੇ ਭਾਰਤ ਵਰਸ਼ ਦੇ ਵਿੱਚ ਲਾਗੂ ਕੀਤੀ ਗਈ ਹੈ, ਔਰ ਇਹਦਾ ਜਿਹੜਾ ਆਰੰਭ ਸੀਗਾ, ਇਹਦੀ ਪਹਿਲੀ ਕਿਸ਼ਤ ਹੈ ਜੋ ਉਹ 1 ਦਸੰਬਰ 2018 ਨੂੰ ਜਿਹੜੀ ਕਿਸਾਨਾਂ ਨੂੰ ਮਿਲੀ ਸੀਗੀ, ਅਤੇ ਉਦੋਂ ਜਿਹੜੇ ਇਹਦੇ ਲਾਭਪਾਤਰੀ ਸੀਗੇ ਉਹ ਤਕਰੀਬਨ 3,16,00,000 ਦੇ ਕਰੀਬ ਲਾਭਪਾਤਰੀ ਸੀਗੇ। ਪਰ ਹੁਣ ਜਿਵੇਂ ਜਿਉਂ ਜਿਉਂ ਇਸ ਸਕੀਮ ਦਾ ਪ੍ਰਚਾਰ ਅਤੇ ਪ੍ਰਸਾਰ ਹੋਇਆ, ਤਾਂ ਜਿਹੜੀ ਹੁਣ 22ਵੀਂ ਕਿਸ਼ਤ ਪਈ ਹੈਗੀ ਹੈ, ਤਾਂ ਉਹਦੇ ਉੱਤੇ ਜਿਹੜੇ ਲਾਭਪਾਤਰੀ ਕਿਸਾਨਾਂ ਦੀ ਗਿਣਤੀ ਹੈ ਉਹ ਵੱਧ ਕੇ ਤਕਰੀਬਨ 9.5 ਕਰੋੜ ਹੋ ਗਈ ਹੈ। 9.5 ਕਰੋੜ ਜਿਹੜੇ ਕਿਸਾਨ ਫੈਮਿਲੀਜ਼ ਨੇ ਉਹ ਇਸ ਦਾ ਲਾਭ ਪ੍ਰਾਪਤ ਕਰ ਰਹੇ ਨੇ। ਸਕੀਮ ਇਹ ਹੈ ਜੀ ਵੀ ਕੋਈ ਵੀ ਕਿਸਾਨ ਫੈਮਿਲੀ, ਚਾਹੇ ਉਹਦੇ ਕੋਲ ਥੋੜ੍ਹੀ ਜ਼ਮੀਨ ਹੈ ਜਾਂ ਵੱਧ ਜ਼ਮੀਨ ਹੈ, ਉਹਦੇ ਕੋਲ ਵਾਹੀਯੋਗ ਜ਼ਮੀਨ ਹੋਣੀ ਚਾਹੀਦੀ ਹੈ, ਅਤੇ ਉਹਨੂੰ ਜਦੋਂ ਉਹ ਇਸ ਚੀਜ਼ ਲਈ ਅਪਲਾਈ ਕਰਦੇ ਨੇ ਤਾਂ ਉਹਨੂੰ

0: ਕੀ ਭਾਰਤ ਸਰਕਾਰ ਵੱਲੋਂ ਪੀਐਮ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਦੋਂ ਜ਼ਿਕਰ ਕਰਦੇ ਹਾਂ
1: ਜੀ,
0: ਕਿਹੜੇ ਕਿਹੜੇ ਖਾਸ ਪਹਿਲੂ ਸੀ ਜਾਂ ਕਿਹੜੇ ਕਿਹੜੇ ਖਾਸ ਪੱਖ ਸੀ ਜਿਨ੍ਹਾਂ ਕਰਕੇ ਇਸ ਯੋਜਨਾ ਨੂੰ ਕਿਸਾਨਾਂ ਦੇ ਲਈ ਆਰੰਭਿਆ ਗਿਆ ਜਾਂ ਲਿਆਂਦਾ ਗਿਆ?
1: ਜੀ ਜੀ, ਇਹਦੇ ਵਿੱਚ ਜਿਵੇਂ ਮੈਂ ਹੁਣੇ ਗੱਲ ਕਰ ਰਿਹਾ ਸੀਗਾ, ਜਿਵੇਂ ਸਕੀਮ ਦਾ ਨਾਮ ਹੈ ਜੀ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ, ਚਾਹੇ 2000 ਰੁਪਏ ਦੇਖਣ ਨੂੰ ਤੁਛ ਰਕਮ ਲੱਗਦੀ ਹੈ, ਪਰ ਫਿਰ ਵੀ ਇੱਕ ਕਿਸਾਨ ਫੈਮਿਲੀ ਲਈ ਜਦੋਂ ਉਹਨੂੰ ਜ਼ਰੂਰਤ ਹੈ ਬਿਲਕੁਲ ਉਸ ਟਾਈਮ ਦੇ ਉੱਤੇ ਉਹ ਕਿਸ਼ਤ ਪੈਂਦੀ ਹੈ, ਤਾਂ ਇਸ ਆਪਣੀ ਫਸਲ ਲਈ ਬੀਜ ਲੈਣੇ ਜਾਂ ਖਾਦ ਲੈਣੇ ਉਹਦਾ ਪ੍ਰਬੰਧ ਕਰ ਸਕਦਾ। ਇਹਦੇ ਨਾਲ ਉਹਨੂੰ ਜੋ ਮਾਇਕ ਸਹਾਇਤਾ ਮਿਲਦੀ ਆ ਉਹਦੇ ਨਾਲ ਨਾ ਬੂਸਟ ਹੋ ਰਿਹਾ ਐਗਰੀਕਲਚਰ ਦੇ ਵਿੱਚ, ਉਹਦੇ ਲਈ ਨਵੇਂ ਰਾਹ ਖੁੱਲ੍ਹ ਰਹੇ ਨੇ ਜੀ। ਔਰ ਇਸ ਚੀਜ਼ ਦੀ ਜਿਵੇਂ ਮੈਂ ਸ਼ੁਰੂ 'ਚ ਵੀ ਗੱਲ ਕਰੀ ਹੈ ਵੀ ਪਹਿਲਾਂ ਸਟਾਰਟਿੰਗ ਦੇ ਵਿੱਚ 1.25 ਕਰੋੜ ਲਾਭਪਾਤਰੀ ਸੀ, ਪਰ ਹੁਣ 9.25 ਕਰੋੜ 'ਤੇ ਚਲਾ ਗਿਆ, ਪਾਪੂਲਰ ਹੋ ਰਹੀ ਹੈ ਸਕੀਮ ਇਹ। ਔਰ ਸਭ ਤੋਂ ਵੱਡਾ ਫਾਇਦਾ ਇਹ ਹੈ ਜੀ, ਇਹ ਡਾਇਰੈਕਟ ਬੈਨੀਫਿਟ ਸਕੀਮ ਹੈ, ਸਿੱਧੀ ਕਿਸਾਨ ਦੇ ਖਾਤੇ ਦੇ ਵਿੱਚ ਹੀ ਜਾਂਦੀ ਹੈ ਜੀ।
0: ਅੱਛਾ, ਜਦੋਂ ਆਪਾਂ ਕਿਸਾਨੀ ਦੀ ਗੱਲ ਕਰਦੇ ਹਾਂ, ਕਿਉਂਕਿ ਆਪਾਂ ਪੰਜਾਬ ਦੀ ਜਦੋਂ ਜ਼ਿਕਰ ਕਰਦੇ ਹਾਂ, ਪੰਜਾਬ ਦੀ ਖੇਤੀ ਵੀ ਅਲੱਗ ਅਲੱਗ ਵਰਗਾਂ ਦੇ ਵਿੱਚ ਵੰਡੀ ਹੋਈ ਹੈ, ਹੈ ਨਾ? ਦੁਆਬੇ ਦਾ ਇਲਾਕਾ ਹੈ, ਮਾਝੇ ਦਾ ਇਲਾਕਾ ਹੈ ਜਾਂ ਮਾਲਵੇ ਦਾ ਇਲਾਕਾ ਹੈ, ਇੱਥੇ ਅਲੱਗ ਅਲੱਗ ਤਰ੍ਹਾਂ ਦੀ ਕਾਸ਼ਤਕਾਰੀ ਹੁੰਦੀ ਹੈ। ਹੁਣ ਜਦੋਂ ਆਪਾਂ ਪੂਰੇ ਭਾਰਤ ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਪੂਰੇ ਭਾਰਤ ਦੇ ਵਿੱਚ ਤਾਂ ਕਿਸਾਨੀ ਦਾ ਇੱਕੋ ਜਿਹਾ, ਜਿੱਦਾਂ ਕਹਿੰਦੇ, ਦਾਇਰਾ ਨਹੀਂ ਚੱਲਦਾ, ਇੱਕੋ ਜਿਹਾ ਫਸਲੀ ਚੱਕਰ 'ਤੇ ਨਹੀਂ ਹੈ। ਕਈ ਥਾਵਾਂ 'ਤੇ ਜਿਹੜੀਆਂ ਹੈ ਦਾਲਾਂ ਹੁੰਦੀਆਂ ਨੇ, ਕਈ ਥਾਵਾਂ 'ਤੇ ਤੇਲ ਬੀਜ ਹੁੰਦੇ ਆ, ਕਈ ਥਾਂ 'ਤੇ ਮਸਾਲੇ ਵਾਲੀਆਂ ਫਸਲਾਂ ਹੁੰਦੀਆਂ, ਕਈ ਥਾਵਾਂ 'ਤੇ ਫਸਲਾਂ ਹੁੰਦੀਆਂ, ਜਿੱਦਾਂ ਆਪਾਂ ਆਪਣੇ ਗੱਲ ਕਰਦੇ ਝੋਨੇ ਕਣਕ ਦੀ। ਕੀ ਇਹ ਕੋਈ ਸਪੈਸੀਫਿਕ ਫਸਲਾਂ ਦੇ ਆਧਾਰਿਤ ਹੈ ਜਾਂ ਕਿਸਾਨੀ ਦੀ ਸਿਰਫ ਜ਼ਮੀਨ ਦੇ ਟੁਕੜੇ ਦੇ ਆਧਾਰਿਤ ਹੈ, ਜਾਂ ਮੇਰੇ ਪੁੱਛਣ ਦਾ ਭਾਵ ਇਹ ਹੈ ਕਿ ਪੂਰੇ ਭਾਰਤ ਦੇ ਵਿੱਚ ਹੀ ਇਹਦਾ ਚਲਨ ਹੈ, ਪ੍ਰਚਲਨ ਹੈ, ਜਾਂ ਕਿਸੇ ਖਾਸ ਖਿੱਤੇ ਖੇਤਰ ਦੇ ਵਿੱਚ ਇਹਨੂੰ ਅਪਲਾਈ ਕੀਤਾ ਗਿਆ?
1: ਨਹੀਂ ਜੀ, ਇਹ ਕੇਂਦਰ ਸਰਕਾਰ ਦੀ ਸਕੀਮ ਹੈ ਔਰ ਇਹਦੀ 100% ਜਿਹੜੀ ਫੰਡਿੰਗ ਹੈ ਉਹ ਕੇਂਦਰ ਸਰਕਾਰ ਹੀ ਕਰਦੀ ਹੈ। ਠੀਕ ਹੈ ਜੀ। ਦੂਸਰਾ ਗੱਲ ਇਹ ਹੈ ਵੀ ਇਹਨਾਂ ਨੇ ਨਾ ਮਤਲਬ ਇਸ ਸਕੀਮ ਦੇ ਵਿੱਚ ਇਹ ਕੋਈ ਬੰਦਿਸ਼ ਨਹੀਂ ਹੈ ਵੀ ਤੁਸੀਂ ਕਿਹੜੀ ਫਸਲ ਬੀਜਦੇ ਹੋ ਜਾਂ ਕਿਹੜੀ ਨਹੀਂ ਬੀਜਦੇ, ਉਹ ਤੁਸੀਂ ਆਪਣੇ ਸੁਵਿਧਾ ਦੇ ਅਨੁਸਾਰ ਜੋ ਤੁਹਾਡੇ ਭੂਗੋਲਿਕ ਇਲਾਕਾ ਹੈਗਾ ਸਥਿਤੀਆਂ ਨੇ ਉਹਦੇ ਅਨੁਸਾਰ ਤੁਸੀਂ ਕੋਈ ਵੀ ਫਸਲ ਬੀਜ ਸਕਦੇ ਹਾਂ। ਤੁਹਾਨੂੰ ਇਕੁਅਲੀ ਬਰਾਬਰੀ 2000 ਰੁਪਏ ਦੀ ਜਿਹੜੀ ਕਿਸ਼ਤ ਹੈ ਉਹ 3 ਮਹੀਨੇ ਬਾਅਦ ਸਾਰੀ ਜਗ੍ਹਾ ਦੇ ਉੱਤੇ ਪਏਗੀ।
0: ਸਾਡੇ ਨਾਲ ਕਰਮਜੀਤ ਸਿੰਘ ਨੇ ਪਿੰਡ ਸਲਾਣਾ ਫਤਿਹਗੜ੍ਹ ਸਾਹਿਬ ਤੋਂ, ਜਿੱਦਾਂ ਬਾਲੀ ਜੀ ਨੇ ਜ਼ਿਕਰ ਕੀਤਾ ਹੈ, ਲਾਭਪਾਤਰੀ ਹੈ। ਦੇਖੋ, ਸਕੀਮਾਂ ਸਰਕਾਰਾਂ ਦੀਆਂ ਆਪਾਂ ਦੇਖਦੇ ਹਾਂ ਕਿ ਵਕਤ ਵਕਤਨ ਦੇ ਲਿਹਾਜ਼ ਦੇ ਨਾਲ ਚੱਲਦੀਆਂ ਹੈ। ਬਹੁਤ ਸਾਰੀਆਂ ਸਕੀਮਾਂ ਕਿਸਾਨਾਂ ਦੀ ਭਲਾਈ ਲਈ ਆਉਂਦੀਆਂ ਹੈ, ਯੋਜਨਾਵਾਂ ਸਰਕਾਰ ਤਿਆਰ ਕਰਦੀ ਹੈ, ਅਤੇ ਪਰ ਫਾਇਦਾ ਜਿਹੜਾ ਉਹ ਕਿਸਾਨ ਨੇ ਲੈਣਾ। ਹੁਣ ਤੁਸੀਂ ਇਹਦੇ ਲਾਭਪਾਤਰੀ ਹੋ, ਸਭ ਤੋਂ ਪਹਿਲਾਂ ਤਾਂ ਇਹ ਵੀ ਜਦੋਂ ਵੀ ਆਪਾਂ ਕਿਸੇ ਯੋਜਨਾ ਦਾ ਲਾਭ ਲੈਣਾ ਹੈ ਉਸ ਸਕੀਮ ਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ। ਸੋ ਕਰਮਜੀਤ ਜੀ, ਸਭ ਤੋਂ ਪਹਿਲੀ ਤਾਂ ਇਹੀ ਗੱਲ ਅਸੀਂ ਤੁਹਾਤੋਂ ਜਾਣਨੀ ਚਾਹਾਂਗੇ, ਤੁਸੀਂ ਇਸ ਸਕੀਮ ਦੇ ਫਾਇਦੇ ਲੈਣ ਲਈ ਜਾਂ ਕਿੱਦਾਂ ਤੁਹਾਨੂੰ ਇਹਦੀ ਜਾਣਕਾਰੀ ਪ੍ਰਾਪਤ ਹੋਈ ਕਿ ਅਸੀਂ ਇਸ ਸਕੀਮ ਦਾ ਫਾਇਦਾ ਲਈਏ, ਕੀ ਤੁਹਾਡੇ ਸਰੋਤ ਸੀ ਜਿਹਦਾ ਤੁਹਾਨੂੰ ਸੁਵਿਧਾ ਇਹ ਮਿਲੀ ਹੈ?
2: ਬਿਲਕੁਲ ਠੀਕ ਕਿਹਾ ਜੀ ਤੁਸੀਂ, ਕਿਉਂਕਿ ਡਿਜੀਟਲ ਇੰਡੀਆ ਦੀ ਆਪਾਂ ਗੱਲ ਕਰਦੇ ਹਾਂ ਅਤੇ ਹੁਣ ਜਿਹੜੇ ਪ੍ਰਚਾਰ ਪ੍ਰਸਾਰ ਵਾਲੀ ਗੱਲ ਆ ਉਹ ਕਾਫੀ ਐਡਵਾਂਸ ਹੋ ਗਈ ਜੀ।
0: ਬਿਲਕੁਲ,
2: ਹੁਣ ਚਾਹੇ ਤੁਹਾਡਾ ਖੇਤੀ ਦਾ ਧੰਦਾ ਚਾਹੇ ਕੋਈ ਹੋਰ ਧੰਦਾ, ਉਹ ਵੀ ਹੁਣ ਉਹਦੇ ਵਿੱਚ ਵੀ ਟੈਕਨੋਲੋਜੀ ਜਿਹੜੀ ਬਹੁਤ ਆ ਗਈ ਜੀ, ਕਿਉਂਕਿ ਇਸ ਤੋਂ ਬਿਨਾਂ ਅੱਗੇ ਵੀ ਨਹੀਂ ਵਧਿਆ ਜਾ ਸਕਦਾ ਜੀ। ਪ੍ਰਚਾਰ ਪ੍ਰਸਾਰ ਸਰਕਾਰ ਨੇ ਆਪਣੇ ਮਹਿਕਮਿਆਂ ਰਾਹੀਂ, ਆਪਣੇ ਸਾਧਨਾਂ ਰਾਹੀਂ, ਸੰਚਾਰ ਦੇ ਸਾਧਨਾਂ ਰਾਹੀਂ ਅਤੇ ਹਰ ਪਰਿਵਾਰ ਕੋਲ ਗਿਆ ਜੀ ਇਹ ਮੈਸੇਜ, ਤੇ ਸਭਨਾਂ ਨੇ ਹੀ ਅਪਲਾਈ ਕੀਤਾ। ਜਿਵੇਂ ਜਿਵੇਂ ਜਿਹਨਾਂ ਕੋਲ ਕਿਸੇ ਕੋਲ ਕੋਈ, ਚਲੋ ਦੇਰ ਸਵੇਰ ਤਾਂ ਹੋ ਗਈ ਹੋਣੀ ਆ, ਪਰ ਜਿਹੜੇ ਜਾਗਰੂਕ ਕਿਸਾਨ ਸੀ ਉਹਨਾਂ ਨੇ ਤਾਂ ਉਸੇ ਵੇਲੇ ਅਪਲਾਈ ਕਰਤਾ ਜੀ। ਦੂਸਰੀ ਗੱਲ ਤੁਸੀਂ ਕਹਿੰਦੇ ਹੋ ਵੀ ਮਤਲਬ ਕਿਹਨਾਂ ਦੇ ਥਰੂ ਕੀਤਾ, ਖੇਤੀਬਾੜੀ ਮਹਿਕਮਾ ਹੁੰਦਾ ਜੀ ਇੱਕ, ਤੇ ਕਿਸਾਨ ਦਾ ਜ਼ਿਆਦਾ ਵਾਹ ਉਹਦੇ ਨਾਲੇ ਹੁੰਦਾ।
0: ਬਿਲਕੁਲ,
2: ਤੇ ਸਭ ਤੋਂ ਪਹਿਲਾਂ ਤਾਂ ਉਹੀ ਗਾਈਡ ਕਰਦੇ ਨੇ ਜੀ, ਉਸ ਕਰਕੇ ਅਸੀਂ ਉਸ ਵੇਲੇ ਹੀ ਅਪਲਾਈ ਕਰਤਾ ਜੀ। ਨਾਲ ਦੀ ਨਾਲ ਹੀ ਕਿਸ਼ਤਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ, ਜੇ ਕਿਤੇ ਕੋਈ ਦਿੱਕਤ ਆਈ ਵੀ ਤਾਂ ਦੁਬਾਰਾ ਫਿਰ ਇਹਨਾਂ ਕੋਲ ਇਹਨਾਂ ਨਾਲ ਰਾਬਤਾ ਕੀਤਾ ਤੇ ਇਹਨਾਂ ਨੇ KYC ਕੀਤੀ ਤੇ ਦੁਬਾਰਾ ਉਹ ਜਿਹੜੀ ਕੋਈ ਰੁਕੀ ਵੀ ਕਿਸ਼ਤ ਉਹ ਵੀ ਦੁਬਾਰਾ ਆ ਜਾਂਦੀ ਹੈ ਜੀ।
0: ਕਿੰਨੀਆਂ ਕੁ ਕਿਸ਼ਤਾਂ ਜਿਹੜੀਆਂ ਹੁਣ ਤੱਕ ਤੁਸੀਂ ਜਿਹੜੀਆਂ ਹਾਸਲ ਕਰ ਚੁੱਕੇ ਹੋ?
2: ਲਗਭਗ ਇਹ ਹਾਸਲ ਕਰਨ ਵਾਲੀ ਇਹ ਗੱਲ ਹੈ ਜੀ, ਜੇ ਕੋਈ ਤੁਹਾਡੀ ਕਿਸੇ ਟੈਕਨੀਕਲਟੀ ਕਰਕੇ ਰੁਕ ਵੀ ਗਈ ਨਾ, ਤਾਂ ਜਦੋਂ ਤੁਸੀਂ ਉਹਨੂੰ ਦੂਰ ਕਰ ਲੈਂਦੇ ਹੋ ਮਹਿਕਮੇ ਦੇ ਰਾਹੀਂ, ਤਾਂ ਉਹ ਦੁਬਾਰਾ ਫਿਰ ਉਹ ਆ ਜਾਂਦੀ ਹੈ ਜੀ ਵਿੱਚ ਜੁੜ ਕੇ। ਇੱਕ ਮੈਂ ਤੁਹਾਨੂੰ ਮੇਰੇ ਪਿੰਡ ਦੀ ਗੱਲ ਦੱਸਦਾ ਜੀ, ਕੋਈ ਵਿਚਾਰਾ ਅਨਪੜ੍ਹ ਕਿਸਾਨ ਸੀ ਬਿਲਕੁਲ, ਤੇ ਉਹਨੂੰ ਖਾਤਾ ਹੀ ਨਹੀਂ ਸੀ ਪਤਾ ਵੀ ਮੇਰਾ ਕਿੱਥੇ ਖੁੱਲਿਆ ਵਾ।
0: ਅੱਛਾ,
2: ਉਹਦਾ ਅਪਲਾਈ ਕਰਾ ਕਰੂ ਦਿੱਤਾ ਤੇ ਮੈਨੂੰ ਕਿਹਾ ਹੋਣਾ ਜਾਂ ਖੇਤੀਬਾੜੀ ਵਾਲਿਆਂ ਨੂੰ ਮਿਲਿਆ ਹੋਣਾ ਸਿੱਧਾ, ਤੇ ਉਹਦਾ 24,000 ਰੁਪਈਆ ਇਕੱਠਾ ਕਿਸੇ ਬੈਂਕ 'ਚ, ਜਿਹਦਾ ਨੂੰ ਖਾਤਾ ਪਤਾ ਹੀ ਨਹੀਂ ਸੀ, ਸਰਹੰਦ ਓਰੀਐਂਟਲ ਬੈਂਕ

0: ਉਹ 24,000 ਉਹਦਾ ਇਕੱਠਾ ਪਿਆ ਸੀ ਜੀ ਉੱਥੇ, ਅਤੇ ਉਹ ਵਾਪਸ ਨਹੀਂ ਸੀ ਹੋਇਆ। ਉਹ ਜਦੋਂ ਉਹਨੇ ਮਤਲਬ ਗੌਰ ਕੀਤੀ ਖੇਤੀਬਾੜੀ ਮਹਿਕਮੇ ਵਾਲਿਆਂ ਨੂੰ ਮਿਲਿਆ, ਅਤੇ ਉਹਨਾਂ ਨੇ ਫਿਰ ਦੱਸਿਆ ਵੀ ਤੇਰਾ ਇੱਕ ਫਲਾਣੇ ਬੈਂਕ ਦੇ ਵਿੱਚ ਵੀ ਖਾਤਾ ਫਤਿਹਗੜ੍ਹ ਸਾਹਿਬ। ਉਸ ਵੇਲੇ ਉਹ ਅੱਡਾ ਇੰਚਾਰਜ ਸੀ ਜੀ ਕਿਸੇ ਪ੍ਰਾਈਵੇਟ ਬੱਸ ਦਾ, ਮਤਲਬ ਪੈਸੇ ਉੱਥੇ ਪਏ ਰਹਿੰਦੇ ਨੇ
1: ਵਾਪਸ
0: ਤੇ ਵਾਪਸ ਮੁੜਦੇ ਨਹੀਂ ਤੇ ਮਿਲ ਜਾਂਦੇ ਨੇ।
1: ਇਹਦੇ ਵਿੱਚ ਇੱਕ ਚੀਜ਼ ਹੋਰ ਆਉਂਦੀ ਹੈ ਕਰਮਜੀਤ ਸਿੰਘ ਜੀ, ਜੋ ਇੱਕ ਜਦੋਂ ਪੈਸੇ ਪੈਂਦੇ ਨੇ ਕਿਸੇ ਸਾਡੇ ਵੀਰ ਦੇ ਖਾਤੇ ਦੇ ਵਿੱਚ, ਕਿਸਾਨ ਵੀਰ ਦੇ, ਉਹ ਖੁਸ਼ੀ ਵੱਖਰੀ ਹੁੰਦੀ ਹੋਣੀ ਕਿ ਸਾਨੂੰ ਸਰਕਾਰ ਤੋਂ ਪੈਸੇ ਮਿਲ ਗਏ, ਸਾਡਾ ਥੋੜਾ ਕੰਮ ਵੱਧ ਜੂਗਾ, ਚਲਾ ਹੱਥ ਵੰਡਿਆ ਜਾਊਗਾ, ਚੰਗੇ ਬੀਜ ਖਰੀਦ ਸਕਾਂਗੇ, ਏਦਾਂ ਦਾ ਫੀਲਿੰਗ ਆਉਂਦੀ ਹੈਗੀ ਹੈ।
0: ਹਾਂਜੀ ਦੇਖੋ, ਇੱਕ ਤਾਂ ਬੈਨੀਪਾਲ ਸਾਹਿਬ ਨੇ ਜਿਵੇਂ ਦੱਸਿਆ ਜੀ ਵੀ ਇਹ ਸੀਜ਼ਨਲੀ ਤੁਹਾਡੀ ਸਪੋਰਟ ਹੁੰਦੀ ਆ, ਜਦੋਂ ਵੀ ਕੋਈ ਤੁਸੀਂ ਫਸਲ ਨਵੀਂ ਬੀਜਣੀ ਹੁੰਦੀ ਹੈ ਜੀ, ਉਸ ਵੇਲੇ ਫਿਰ ਉਹ 3 ਮਹੀਨੇ ਦਾ ਇਕੱਠਾ ਪਾ ਆਉਂਦੇ ਨੇ ਜੀ, ਜਾਂ ਕੋਈ ਕਿਸੇ ਦਾ ਪਿਛਲਾ ਵੀ ਰਹਿੰਦਾ ਹੁੰਦਾ ਉਹ ਵੀ ਫਿਰ ਨਾਲ ਪੈ ਜਾਂਦਾ। ਉਹ ਸਪੋਰਟ ਤਾਂ ਹੁੰਦੀ ਹੈ ਬੀਜ ਲੈਣ ਲਈ ਜੀ, ਹੋਰ ਉਹਦਾ ਸਪੋਰਟ ਤਾਂ ਉਹਨੂੰ ਮਿਲਦੀ ਹੋਈ ਹੈ ਨਾ ਜੀ ਕਿਸਾਨ ਨੂੰ। ਅਤੇ ਦੂਜੀ ਗੱਲ ਆ ਵੀ ਇਹ ਮਾਣ ਸਨਮਾਨ ਆ,
1: ਕਿਸਾਨਾਂ ਦਾ ਮਾਣ ਹੈ,
0: ਮਾਣ ਸਨਮਾਨ ਤਾਂ ਚਾਹੇ ਮਤਲਬ ਕਿਣਕੇ ਦਾ ਵੀ ਹੋਵੇ ਜੀ, ਉਹ ਵੀ
1: ਬਿਲਕੁਲ। ਦੇਖੋ ਜਿੱਦਾਂ ਕਹਿੰਦੇ ਦੋ ਹੀ ਚੀਜ਼ਾਂ ਤੇ ਕੰਮ ਚੱਲਦਾ, ਜ਼ਿਕਰ ਔਰ ਫਿਕਰ।
0: ਹਾਂਜੀ,
1: ਜੇ ਕਿਸੇ ਚੀਜ਼ ਦਾ ਜ਼ਿਕਰ ਹੁੰਦਾ ਜਾਂ ਕਿਸੇ ਚੀਜ਼ ਦਾ ਫਿਕਰ ਹੁੰਦਾ ਤੇ ਸੰਭਾਵਿਤ ਹੈ ਕਿ ਉਸ ਚੀਜ਼ ਬਾਰੇ ਜਿਹੜੀ ਉਹਦੀ ਸੀਰੀਅਸਨੈਸ ਜਿਹੜੀ ਹੈ ਉਹਦੇ ਬਾਰੇ ਪਤਾ ਚੱਲਦਾ, ਤੇ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਸਰਕਾਰਾਂ ਜਦੋਂ ਕਿਸਾਨਾਂ ਬਾਰੇ ਸੋਚਦੀਆਂ ਤੇ ਕਿਸਾਨ ਵੀ ਜਿਹੜਾ ਸੋਚਦਾ ਕਿ ਸਰਕਾਰ ਸਾਡੇ ਬਾਰੇ ਸੋਚਦੀ ਹੈ, ਹਨਾ, ਇੱਕ ਦੂਜੇ ਦੇ ਪੂਰਕ ਦੇ ਤੌਰ ਤੇ ਇਹ ਚੀਜ਼ਾਂ ਕੰਮ ਕਰਦੀਆਂ ਨੇ। ਤੇ ਤੁਹਾਡੇ ਪਿੰਡ ਦੇ ਜਦੋਂ ਆਪਾਂ ਏਰੀਏ ਦੀ ਗੱਲ ਕਰਦੇ ਹਾਂ, ਕਿ ਤੁਹਾਡੇ ਪਿੰਡ ਦੇ ਸਾਰੇ ਕਿਸਾਨਾਂ ਨੇ ਇਹਦਾ ਲਾਭ ਲਿਆ, ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਨਾ ਕਿ ਕੁਛ ਜਾਗਰੂਕ ਜਾਗਾਂ ਵਧੂ ਕਿਸਾਨ ਦਾ ਜਿਹਨਾਂ ਨੂੰ ਜਾਣਕਾਰੀ ਹੈ ਜਾਂ ਜੋ ਸੰਚਾਰ ਦੇ ਸਾਧਨਾਂ ਨਾਲ ਜੁੜੇ ਹੋਏ ਹੈ ਉਹਨਾਂ ਨੇ ਲਾਭ ਲਿਆ।
0: ਹੁਣ ਤਾਂ ਸਭ ਨੇ ਲਿਆ, ਜਿਵੇਂ ਹੁਣ ਬੈਨੀਪਾਲ ਸਾਹਿਬ ਨੇ ਦੱਸਿਆ ਜੀ ਵੀ ਪਹਿਲਾਂ ਸ਼ੁਰੂਆਤੀ ਚ ਇਹ 3 ਕਰੋੜ ਦੇ ਕਰੀਬ ਹੀ ਲੋਕ ਜੁੜੇ ਸੀ, ਠੀਕ ਹੈ ਨਾ, ਉਹ ਕੋਈ ਘਾਟ ਰਹਿ ਗਈ ਉਹਨਾਂ ਦੀ ਮਤਲਬ ਉਹਨਾਂ ਤੱਕ ਪਹੁੰਚਣ ਲਈ ਸਕੀਮ ਦੇ। ਤੇ ਅੱਜ ਜਿਹੜੀ ਹੁਣ ਲਾਸਟ ਕਿਸ਼ਤ ਦੱਸਦੇ ਨੇ ਵੀ 9 ਕਰੋੜ ਤੋਂ ਵੀ ਉੱਪਰ ਚੱਲਿਆ ਗਿਆ, ਤੇ ਮੈਨੂੰ ਲੱਗਦਾ ਵੀ ਪੰਜਾਬ 'ਚ ਤਾਂ ਨਹੀਂ ਕੋਈ
1: ਭੈਣਾਂ ਖੇਤੀਬਾੜੀ ਕਰਦੀਆਂ ਨੇ ਉਹ ਹੈਗੀਆਂ ਨੇ, ਜੋ ਕਿ ਬਹੁਤ ਵੱਡੀ ਗੱਲ ਹੈ ਕਿ ਕਿਸ ਤਰ੍ਹਾਂ ਸਾਡੀਆਂ ਭੈਣਾਂ ਵੀ ਖੇਤਾਂ ਵਿੱਚ ਖੇਤੀਬਾੜੀ ਕਰਕੇ ਇਸ ਸਕੀਮ ਦਾ ਲਾਭ ਲੈ ਕੇ ਅੱਗੇ ਆਪ ਵੀ ਵਧ ਰਹੀਆਂ, ਆਪਣੇ ਪਰਿਵਾਰ ਨੂੰ ਵੀ ਵਧਾ ਰਹੀਆਂ ਔਰ ਦੇਸ਼ ਦੇ ਵਿਧਾਨ ਵਿੱਚ ਵੀ ਕੰਮ ਕਰ ਰਹੀਆਂ ਨੇ।
2: ਅੱਛਾ, ਆਪਣਾ ਬਿਕਰਮਜੀਤ ਬੈਣੀਪਾਲ ਜੀ, ਇੱਕ ਦੇਖੋ ਗੱਲ ਹੈ ਕਿ ਕੁਛ ਕਿਸਾਨਾਂ ਨੇ ਜਿੱਦਾਂ ਜ਼ਿਕਰ ਕਰ ਰਹੇ ਹਾਂ ਆਪਾਂ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਨੇ ਲਾਭ ਲਿਆ, ਪਰ ਹਾਲੀ ਵੀ ਜਿੱਦਾਂ ਕਹਿ ਰਿਹਾ ਕਿ ਕੁਛ ਵਾਂਝੇ ਹੈ ਕੋਈ ਕਿਸਾਨ ਅਪਲਾਈ, ਕਿਉਂਕਿ ਸਾਡੇ ਕਿਤੇ ਨਾ ਕਿਤੇ ਇਹ ਦਿੱਕਤ ਜ਼ਰੂਰ ਹੈ ਕਿ ਕੋਈ ਬੰਦਾ ਸਾਡੇ ਲਈ ਕੁਛ ਕਰੇ, ਹੈ ਨਾ। ਸਾਰਾ ਜਿੱਦਾਂ ਖੇਤੀ ਦੀ ਤਰੱਕੀ ਦਾ ਨਾ ਹੋਣ ਦਾ ਕਾਰਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਸ ਪੱਧਰ ਤੱਕ ਜਾਂ ਜਿਸ ਪੱਖ ਤੱਕ ਖੇਤੀ ਨੂੰ ਜਾਣਾ ਚਾਹੀਦਾ ਸੀ ਉਹਦਾ ਕਾਰਨ ਕਿਤੇ ਨਾ ਕਿਤੇ ਇਹ ਹੈ ਕਿ ਕਿਸਾਨ ਦੇ ਵਿੱਚ ਹਾਲੀ ਵੀ ਨਿਰਭਰਤਾ ਹੈ ਕਿ ਮੇਰੇ ਲਈ ਕੋਈ ਕੁਛ ਕਰੇ, ਹੈ ਨਾ। ਤੋ ਇਸ ਕਰਕੇ ਇਹ ਹੈ ਕਿ ਬਹੁਤ ਸਾਰੇ ਕਿਸਾਨ ਇਹ ਕਹਿੰਦੇ ਕਿ ਯਾਰ ਸਾਨੂੰ ਆ ਗਈ ਤੇ ਨਹੀਂ, ਅਸੀਂ ਤਾਂ ਕੁਛ ਨਹੀਂ ਕਰਨਾ, ਇਹ ਕਿਤੇ ਨਾ ਕਿਤੇ ਸਾਡੇ 'ਚ ਹੈ ਦਿੱਕਤ। ਸੋ ਕਿਸਾਨ ਜਿਹੜੇ ਰਹਿ ਗਏ ਹੈ ਜਾਂ ਜਿਹਨਾਂ ਨੇ ਅਪਲਾਈ ਕਰਨਾ ਹੈ, ਕਿਹੜਾ ਪਲੇਟਫਾਰਮ ਹੈ, ਕਿੱਥੇ ਜਾ ਕੇ ਉਹ ਅਪਲਾਈ ਕਰਨ, ਕਿਹਨੂੰ ਮਿਲਣ, ਕੀ ਇਹਦਾ ਸਾਰਾ ਪ੍ਰੋਸੀਜਰ ਹੈ?
3: ਦੇਖੋ ਜਿਹੜਾ ਨਾ ਤੁਸੀਂ ਇਹ ਗੱਲ ਕਰੀ ਹੈ ਇਹ ਬਿਲਕੁਲ ਥੋੜ੍ਹੀ ਵਾਜਬ ਹੈ। ਕਈ ਵਾਰੀ ਕੀ ਹੁੰਦਾ ਨਾ, ਕੁਛ ਜਿਹੜੇ ਕਿਸਾਨ ਨੇ ਉਹ ਉਤਸ਼ਾਹੀ ਨੇ, ਉਹ ਜਿਵੇਂ ਇਹਨਾਂ ਨੇ ਵੀ ਦੱਸਿਆ ਹੈਗਾ ਹੁਣੀ ਵੀ ਬੜੀ ਜਲਦੀ ਅਪਲਾਈ ਕਰਤਾ, ਕੁਛ ਨੇ ਥੋੜ੍ਹਾ ਲੇਟ ਕਰਿਆ, ਕੁਛ ਹਲੇ ਵੀ ਜੇ ਉਹਨਾਂ ਦੇ ਪੈਸੇ ਨਹੀਂ ਆਉਂਦੇ ਜਿਵੇਂ ਤੁਸੀਂ ਕਿਹਾ ਹੁਣੀ ਵੀ ਉਹ ਗੌਰ ਨਹੀਂ ਕਰਦੇ ਹੈਗੇ। ਪਰ ਇਹਦੇ ਨਾ ਜਿਹੜਾ ਕਈ ਵਾਰੀ ਕਿਸ਼ਤ ਰੁਕ ਜਾਣ ਦੇ ਕਈ ਕਾਰਨ ਹੋ ਸਕਦੇ ਆ। ਇੱਕ ਤਾਂ ਇਹ ਹੈ ਜੀ ਵੀ ਇਹਦੇ ਲਈ ਨਾ ਇੱਕ EKYC ਜ਼ਰੂਰੀ ਹੈ, ਉਹ ਜਿਹੜੀ EKYC ਹੈ ਉਹ ਤੁਸੀਂ ਕਿਸੇ ਵੀ ਕਾਮਨ ਸਰਵਿਸ ਸੈਂਟਰ ਤੇ ਜਾ ਕੇ OTP ਬੇਸਡ ਆ, ਉਹ ਤੁਹਾਡੇ ਤੋਂ ਜਿਹੜਾ ਆਧਾਰ ਨਾਲ ਮੋਬਾਈਲ ਜੁੜਿਆ ਹੋਇਆ ਉਹ ਕੋਲੇ ਹੋਣਾ ਚਾਹੀਦਾ, OTP ਦੇ ਨਾਲ ਹੋ ਜਾਂਦੀ ਹੈ। ਕਈ ਵਾਰੀ ਉਹਦੇ ਵਿੱਚ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਫੇਸ ਨਾਲ ਜਾਂ ਤੁਹਾਡੇ ਫਿੰਗਰਪ੍ਰਿੰਟ ਨਾਲ ਵੀ ਕਰ ਦਿੰਦੇ ਆ। EKYC ਇਹ ਜ਼ਰੂਰੀ ਹੈ, ਇਸ ਤੋਂ ਬਿਨਾਂ ਕਿਸ਼ਤ ਨਹੀਂ ਪੈਂਦੀ ਹੈਗੀ। ਤੇ ਦੂਸਰਾ ਹੁੰਦਾ ਜੀ ਲੈਂਡ ਸੀਡਿੰਗ, ਵੀ ਜਿਹੜਾ ਜਿਵੇਂ ਪਹਿਲਾਂ ਮੈਂ ਦੱਸਿਆ ਸੀਗਾ ਵੀ ਸਿਰਫ ਇੱਕੋ ਹੀ ਸ਼ਰਤ ਹੈ ਵੀ ਤੁਹਾਡੇ ਕੋਲ ਜ਼ਮੀਨ ਹੋਣੀ ਚਾਹੀਦੀ ਹੈ, ਚਾਹੇ ਉਹ 1 ਵਿਘਾ ਹੋਵੇ ਤੇ ਚਾਹੇ 50 ਏਕੜ ਹੋਵੇ, ਸਾਰਿਆਂ ਨੂੰ ਬਰਾਬਰ ਕਿਸ਼ਤ ਮਿਲਦੀ ਹੈ।
2: ਡਾਕੂਮੈਂਟੇਸ਼ਨ ਕਰਨੀ ਪੈਂਦੀ ਹੈ ਫਰਦ ਦਾ?
3: ਹਾਂਜੀ ਹਾਂ, ਉਹ ਫਰਦ ਸਕੈਨ ਕਰਕੇ ਉਹ ਬਕਾਇਦਾ ਚੜਾਈ ਜਾਂਦੀ ਹੈ। ਉਹ ਕਈ ਵਾਰੀ ਕੀ ਹੁੰਦਾ ਹੈਗਾ ਜੀ, ਉਹ ਲੈਂਡ ਸੀਡਿੰਗ ਦੇ ਵਿੱਚ ਨਾ ਉਹ ਪ੍ਰੋਪਰ ਉਹਦੇ ਉੱਤੇ ਨਾਮ ਨਹੀਂ ਪੜ ਹੁੰਦਾ ਜੇ ਸਹੀ ਤਰ੍ਹਾਂ ਸਕੈਨ ਨਾ ਹੋਈ ਹੋਵੇ।
2: ਅੱਛਾ ਇੱਕ ਇਕਬਾਲ ਸਿੰਘ ਬੈਣੀਪਾਲ ਜੀ, ਦੇਖੋ ਪੰਜਾਬ ਦੇ ਵਿੱਚ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਮੁਸ਼ਤਰਕੀ ਖਾਤਾ ਬਹੁਤ ਜ਼ਿਆਦਾ ਹੈ
3: ਜੀ,
2: ਹੈ ਨਾ, ਮਾਲਕੀ ਖਾਤੇ ਬਹੁਤ ਘੱਟ ਹੈ। ਹੁਣ ਇੱਥੇ ਦਿੱਕਤ ਇਹ ਆ ਜਾਂਦੀ ਹੈ ਕਿ ਜਦੋਂ ਫਰਦ ਨਿਕਲਦੀ ਹੈ ਉਹ ਮੁਸ਼ਤਰਕੀ ਖਾਤੇ ਦੀ ਨਿਕਲਦੀ ਹੈ, ਉਹਦੇ 'ਚ 20 ਬੰਦਿਆਂ ਦੇ ਨਾਮ ਵੀ ਹੋ ਸਕਦੇ ਆ, ਕੁਝ 10 ਦੇ ਵੀ ਹੋ ਸਕਦੇ ਆ, 4 ਦੇ ਵੀ ਹੋ ਸਕਦੇ ਹੈ, ਪਰ ਮਾਲਕੀ ਤਾਂ ਆਪਾਂ ਸਾਰੇ ਜਾਣਦੇ ਕਿ ਮਾਲਕ ਦੀ ਹੀ ਨਿਕਲਣੀ ਹੈ। ਇਹਦੇ 'ਚ ਫਿਰ ਕਿੱਦਾਂ ਕਰਦੇ ਹੋ?
3: ਇਹਦੇ 'ਚ ਨਾ ਸਰ ਇਹ ਹੈ ਵੀ ਜਿਹੜਾ ਨਾ ਮਤਲਬ ਹਰੇਕ ਕਿਸਾਨ ਨੂੰ ਨਹੀਂ, ਇੱਕ ਕਿਸਾਨ ਫੈਮਿਲੀ ਨੂੰ ਮਿਲਦੀ ਹੈ, ਕਿਸਾਨ ਪਰਿਵਾਰ ਨੂੰ। ਕਿਸਾਨ ਪਰਿਵਾਰ ਤੋਂ ਮਤਲਬ ਇਹ ਹੈ ਜੀ, ਉਹਦੀ ਡੈਫੀਨੇਸ਼ਨ ਇਹ ਹੈ ਵੀ ਪਤੀ ਪਤਨੀ ਤੇ ਉਹਨਾਂ ਦੇ ਨਾਬਾਲਗ ਬੱਚੇ। ਕਹਿਣ ਦਾ ਮਤਲਬ ਇਹ ਹੈ ਵੀ ਜਾਂ ਪਤੀ ਨੂੰ, ਪਤੀ ਨੂੰ ਮਿਲ ਸਕਦੀ ਹੈ ਜਾਂ ਪਤਨੀ ਨੂੰ, ਇੱਕ ਜਣੇ ਨੂੰ। ਪਰ ਜੇ ਉਹਨਾਂ ਦੇ ਬੱਚੇ ਬਾਲਗ ਨੇ ਨਾ, ਉਹਨਾਂ ਨੂੰ ਵੀ ਮਿਲ ਸਕਦੀ ਹੈ, ਉਹਨਾਂ ਦੀ ਵੱਖਰੀ ਇੱਕ ਪਰਿਵਾਰਕ ਯੂਨਿਟ ਹੋ ਗਿਆ ਜੀ। ਦੋ ਸਕੇ ਭਰਾਵਾਂ ਨੂੰ ਮਿਲ ਸਕਦੀ ਹੈ, ਉਹਨਾਂ ਦੇ ਫਾਦਰ ਸਾਹਿਬ ਨੂੰ ਵੀ ਮਿਲ ਸਕਦੀ ਹੈ, ਪਰ ਪਤੀ ਪਤਨੀ ਇਕੱਠਿਆਂ ਨੂੰ ਨਹੀਂ ਮਿਲਦੀ ਹੈ। ਠੀਕ ਹੈ ਜੀ। ਇਸੇ ਤਰ੍ਹਾਂ ਦੋ ਤਿੰਨ ਸ਼ਰਤਾਂ ਹੋਰ ਨੇ ਜੀ, ਜਿਸ ਤਰ੍ਹਾਂ ਇਹ ਹੈ ਵੀ ਬੰਦਾ ਸਰਕਾਰੀ ਨੌਕਰੀ ਨਾ ਕਰਦਾ ਹੋਵੇ, ਭਾਵੇਂ ਉਹਦੇ ਕੋਲ ਜ਼ਮੀਨ ਹੋਵੇ ਉਹ ਨਹੀਂ ਪਾਤਰ ਹੈਗਾ ਜੀ।
2: ਬਿਲਕੁਲ।
3: ਕੋਈ ਇੰਸਟੀਟਿਊਸ਼ਨਲ ਜ਼ਮੀਨ ਹੈ, ਕੋਈ ਪੰਚਾਇਤ ਦੀ ਜ਼ਮੀਨ ਹੈ ਜਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ, ਕਿਸੇ ਸਕੂਲ ਕਾਲਜ ਦੀ ਜ਼ਮੀਨ ਹੈ, ਪਾਤਰਤਾ ਨਹੀਂ ਹੈਗੀ ਉਹਨਾਂ ਦੀ ਜੀ। ਠੀਕ ਹੈ ਨਾ। ਇਸ ਤੋਂ ਇਲਾਵਾ ਜੇ ਕੋਈ ਮਤਲਬ ਕਿ ਜਿਹੜੇ ਸੰਵਿਧਾਨਕ ਅਹੁਦੇ ਨੇ, ਜਿਸ ਤਰ੍ਹਾਂ MP ਹੋ ਗਏ ਜੀ, ਮੰਤਰੀ ਸਾਹਿਬਾਨ ਹੋ ਗਏ, MLA ਹੋ ਗਏ, ਮੇਅਰ ਹੋ ਗਏ, ਇਹ ਵੀ ਯੋਗ ਨਹੀਂ ਹੈਗੇ ਜੀ। ਤੇ ਜਿਹੜਾ ਜੇ ਕੋਈ ਰਿਟਾਇਰਡ ਪਰਸਨ ਵੀ ਹੈਗੇ ਜੀ, ਤਾਂ ਜੇ ਉਹਦੀ ਜਿਹੜੀ ਜਿਹੜੀ ਮਾਸਿਕ ਜਿਹੜੀ ਪੈਨਸ਼ਨ ਹੈ ਉਹ 10,000 ਤੋਂ ਜ਼ਿਆਦਾ, ਉਹ ਵੀ ਪਾਤਰ ਨਹੀਂ ਹੈਗੇ। ਤੇ ਇੱਕ
2: ਕਿਸਾਨੀ ਲਈ,
3: ਹਾਂ ਇੱਕ ਸਭ ਤੋਂ ਵੱਡੀ ਹੋਰ ਹੈ ਜੀ, ਵੀ ਜੇ ਇਨਕਮ ਟੈਕਸ ਦੀ ਰਿਟਰਨ ਤੁਸੀਂ ਭਰਦੇ ਹੋ ਫਿਰ ਵੀ ਤੁਸੀਂ ਯੋਗ ਨਹੀਂ ਹੈਗੇ। ਇਹ 4-5 ਮੋਟੀਆਂ
2: ਮੋਟੀਆਂ ਮੁੱਦੇ ਹੈ।
3: ਹਾਂਜੀ
2: ਹਾਂ, ਕਿਉਂਕਿ ਇਹ ਪੱਖਾਂ ਨੂੰ ਜਾਣਨਾ ਬੜਾ ਜ਼ਰੂਰੀ ਹੈ, ਕਿਉਂਕਿ ਆਪਾਂ ਦੇਖਦੇ ਹਾਂ ਕਿ ਮੁਲਾਜ਼ਮਤ ਵਾਲਿਆਂ ਕੋਲ ਵੀ ਪੈਲੀ ਹੈ, ਜਿੱਦਾਂ ਤੁਸੀਂ ਸਾਰਿਆਂ ਪੱਖਾਂ ਦਾ ਜ਼ਿਕਰ ਕੀਤਾ ਹੈ ਕਿ ਉਹ ਐਵੇਂ ਪੋਰਟਲ ਖੋਲ ਕੇ ਆਪਣਾ ਅਪਲਾਈ ਕਰਨਾ ਸ਼ੁਰੂ ਕਰ ਦੇਣ, ਉਹ ਨਹੀਂ ਲਾਭਪਾਤਰੀ ਬਣ ਸਕਦੇ, ਨਹੀਂ ਬਣ ਸਕਦੇ।
4: ਉਹਦੇ 'ਚ ਇੱਕ ਚੀਜ਼ ਹੋਰ ਦੱਸੋ ਬੈਨੀਪਾਲ ਜੀ, ਅਸੀਂ ਜਦੋਂ ਪਰਿਵਾਰ ਦੀ ਗੱਲ ਕੀਤੀ ਹੈਗੀ ਹੈ ਕਿ ਹਸਬੈਂਡ ਵਾਈਫ ਹੋਣ, ਉਹਨਾਂ ਦੇ 2 ਮਾਈਨਰ ਬੱਚੇ ਹੈਗੇ ਨੇ, ਹੁਣ ਜਿਸ ਤਰ੍ਹਾਂ ਮੰਨ ਲਓ ਪਿੰਡਾਂ ਦੇ ਵਿੱਚ ਹਾਲੇ ਵੀ ਜੁਆਇੰਟ ਫੈਮਿਲੀਜ਼ ਹੈਗੀਆਂ ਨੇ, ਹੈਨਾ, ਉਹ ਭਾਵੇਂ ਪਰਿਵਾਰ 4 ਨੇ ਪਰ ਜੁਆਇੰਟ ਫੈਮਿਲੀ 'ਚ ਰਹਿੰਦੇ ਨੇ, ਉਹਨਾਂ ਨੇ ਜਦੋਂ ਅਪਲਾਈ ਕਰਨਾ ਹੁੰਦਾ ਹੈ ਇਸ ਤਰ੍ਹਾਂ, ਉਹਨਾਂ ਵਾਸਤੇ ਕੀ ਪ੍ਰੋਸੀਜਰ ਹੁੰਦਾ?
3: ਉਹਦੇ ਵਿੱਚ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀ ਕਹਿੰਦਾ ਜੀ ਵੀ ਜ਼ਮੀਨ ਨਾਮ ਜ਼ਰੂਰ ਹੋਣੀ ਚਾਹੀਦੀ ਹੈ,
4: ਭਾਵੇਂ ਚਾਰੋਂ ਜਿਹੜੇ ਫੈਮਿਲੀ ਮੈਂਬਰਸ ਚਾਰਾਂ ਦੇ ਨਾਮ ਤੇ ਹੋਵੇ।
3: ਹਾਂਜੀ, ਉਹ ਅਲੱਗ ਅਲੱਗ, ਹਾਂ ਅਲੱਗ ਅਲੱਗ ਕਰ ਸਕਦੇ ਆ ਜੀ, ਪਰ ਉਹਦੇ ਵਿੱਚ ਉਹੀ ਆ ਜਾਂਦੀ ਹੈ ਵੀ ਇੱਕ ਯੂਨਿਟ ਦੇ ਵਿੱਚ ਨਾ ਜੀ ਮਤਲਬ ਉਹ 'ਚ ਹਸਬੈਂਡ ਵਾਈਫ ਨਹੀਂ ਕਰ ਸਕਣਗੇ, ਪਤੀ ਪਤਨੀ ਨਹੀਂ ਕਰ ਸਕਣਗੇ। ਹਾਂ, ਪਰ ਇਹ ਹੈ ਵੀ 2 ਸਕੇ ਭਰਾ ਨੇ ਜਿਵੇਂ ਉਹ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਨੇ, ਉਹ ਦੋਵਾਂ ਦੇ ਨਾਂ ਦੇ ਉੱਤੇ ਅਲੱਗ ਅਲੱਗ ਜ਼ਮੀਨ ਹੈ ਤਾਂ ਉਹ ਕਰ ਸਕਦੇ ਨੇ।
4: ਇੱਕ ਚੀਜ਼ ਹੋਰ ਬੈਨੀਪਾਲ ਜੀ, ਕਿ ਜਿਹੜਾ PM ਕਿਸਾਨ ਯੋਜਨਾ ਦਾ ਪੰਜਾਬ ਵਿੱਚ ਕਿੰਨੇ ਕੁ ਲਾਭਪਾਤਰੀ ਨੇ ਜਿਹੜਾ ਇਹਦਾ ਲਾਭ ਲੈ ਰਹੇ ਨੇ?
3: ਹਾਂਜੀ, ਮੈਂ ਇਹਦੇ ਵਿੱਚ ਇਹ ਦੱਸਣਾ ਚਾਹਾਂਗਾ ਵੀ ਮੈਂ ਦੇਖਿਆ ਸੀਗਾ ਪੰਜਾਬ ਅਤੇ ਹਰਿਆਣਾ ਨਾਲ ਨਾ ਕੰਪੇਅਰ ਕਰਕੇ ਦੇਖਿਆ ਸੀ, ਜੋ ਲਾਸਟ ਜਿਹੜੀ ਕਿਸ਼ਤ ਪਈ ਹੈਗੀ ਆ ਅਖੀਰਲੀ, ਉਹਦੇ ਵਿੱਚ ਕਿਉਂਕਿ ਆਪਾਂ ਜਾਣਦੇ ਹਾਂ ਪੰਜਾਬ ਏਰੀਆ ਵਾਈਜ਼ ਵੀ ਹਰਿਆਣੇ ਤੋਂ ਵੱਡਾ ਅਤੇ ਕਿਸਾਨ ਪਰਿਵਾਰ ਵੀ ਜ਼ਿਆਦਾ ਨੇ ਇੱਥੇ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਿਹੜੇ ਹਰਿਆਣੇ ਦੇ ਨੇ ਉਹਨਾਂ ਨੂੰ ਤਕਰੀਬਨ 15 ਲੱਖ ਅਤੇ ਪੰਜਾਬ ਦੇ 11-11.5 ਲੱਖ ਕਿਸਾਨ ਪਰਿਵਾਰਾਂ ਨੂੰ ਇਹ ਮਿਲਿਆ। ਕਿਤੇ ਨਾ ਕਿਤੇ ਇਹ ਥੋੜਾ ਗੈਪ ਹੈਗਾ ਵੈ, ਕਿਉਂਕਿ ਮੈਨੂੰ ਇਹ ਜਾਪਦਾ ਵੀ ਇਹ ਸਾਰਿਆਂ ਨੇ ਭਰੇ ਜ਼ਰੂਰ ਨੇ ਫਾਰਮ, ਪਰ ਬਾਅਦ ਵਿੱਚ ਜੇ ਕਦੇ ਕੋਈ ਦਿੱਕਤ ਆਉਂਦੀ ਹੈ ਨਾ ਉਹ ਆ ਕੇ ਥੋੜਾ ਜਿਹਾ ਕੋਸ਼ਿਸ਼ ਨਹੀਂ ਕਰਦੇ ਵੀ ਸਾਡੇ ਨਾਲ ਆ ਕੇ ਥੋੜਾ ਕਰਨਾ। ਅਸੀਂ ਸਾਡਾ ਖੇਤੀਬਾੜੀ ਵਿਭਾਗ ਪਿੰਡਾਂ ਦੇ ਵਿੱਚ ਅਸੀਂ ਸਪੈਸ਼ਲ ਕੈਂਪ ਵੀ ਲਾਉਂਦੇ ਰਹੇ ਹਾਂ, ਹਰੇਕ ਕੈਂਪ ਦੇ ਉੱਤੇ ਸਭ ਤੋਂ ਪਹਿਲਾਂ ਦੱਸਿਆ ਜਾਂਦਾ, ਅਸੀਂ ਜਦੋਂ ਵੀ ਕੋਈ ਕਿਸਾਨ ਸਿਖਲਾਈ ਕੈਂਪ ਲਾਉਂਦੇ ਹਾਂ ਚਾਹੇ ਕਿਸੇ ਵੀ ਵਿਸ਼ੇ ਦੇ ਉੱਤੇ ਹੋਵੇ, ਅਸੀਂ ਪਹਿਲਾਂ ਜਾ ਕੇ ਇਹ ਜ਼ਰੂਰ ਦੱਸਦੇ ਹਾਂ ਵੀ ਉਹ ਕਿਸਾਨ ਵੀਰ ਸਾਡੇ ਨੂੰ ਜ਼ਰੂਰ ਮਿਲ ਕੇ ਜਾਣ ਕੈਂਪ ਤੋਂ ਬਾਅਦ, ਜਿਨ੍ਹਾਂ ਦੀ ਕੋਈ ਇਹ PM ਕਿਸਾਨ ਦੀ ਕਿਸ਼ਤ ਰੁਕੀ ਹੋਈ ਹੈ।
2: ਅੱਛਾ, ਇੱਕ ਇਕਬਾਲਜੀਤ ਸਿੰਘ ਬੈਣੀਪਾਲ ਜੀ, ਕਿਉਂਕਿ ਕਿਸਾਨਾਂ ਨੂੰ ਸੁਵਿਧਾਵਾਂ ਅਲੱਗ ਅਲੱਗ ਨੇ, ਹੁਣ ਕਈ ਥਾਵਾਂ ਦੇ ਉੱਤੇ ਜਦੋਂ ਕਹਿੰਦੇ ਤੁਸੀਂ ਇੱਕ ਸੁਵਿਧਾ ਲੈ ਰਹੇ ਹਾਂ ਤੇ ਦੂਜੀ ਸੁਵਿਧਾ ਤੁਹਾਨੂੰ ਨਹੀਂ ਮਿਲੇਗੀ, ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਕਿ ਸਾਰਾ ਜ਼ਿਮੀਂਦਾਰ ਜਿਹੜਾ ਉਹ ਲਿਮਿਟ ਲੈਂਦਾ ਹੈ, ਹੈਨਾ, ਜਿਹਨੂੰ ਆਪਾਂ ਜ਼ਮੀਨ ਦੇ ਉੱਤੇ ਬਣ ਜਾਂਦੀ ਹੈ ਆਪਣੀ ਜ਼ਮੀਨ ਦੇ ਖਿੱਤਿਆਂ ਦੇ ਹਿਸਾਬ ਦੇ ਨਾਲ, ਕਿ ਜਿਹੜੇ ਕਿਸਾਨ ਲਿਮਿਟ ਦੇ ਥੱਲੇ ਆਉਂਦੇ ਆ ਜਾਂ ਜਿਹਨਾਂ ਦੀ ਲਿਮਿਟ ਬਣੀ ਹੋਈ ਹੈ, ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਬੰਦਿਸ਼ ਤਾਂ ਨਹੀਂ ਕਿ ਉਹਨਾਂ ਨੂੰ ਨਹੀਂ ਮਿਲੇਗੀ? ਇਹ
3: ਨਹੀਂ ਜੀ, ਉਹਨਾਂ ਨੂੰ ਵੀ ਮਿਲਦੀ ਹੈ,
2: ਉਹਨਾਂ ਨੂੰ ਵੀ ਮਿਲਦੀ,
3: ਉਹਨਾਂ ਨੂੰ ਵੀ ਮਿਲਦੀ ਹੈ ਹਾਂਜੀ,
2: ਕਿਉਂਕਿ ਉਹ ਦੇਖੋ ਨਾ ਉਧਰ ਉਹਨਾਂ ਨੂੰ ਵਿਆਜ ਦੀ ਦਰ ਵੀ ਘੱਟ ਲੱਗਦੀ
3: ਹੈ। ਹਾਂ, ਮੈਂ ਸਮਝ ਗਿਆ ਜੀ, ਪਰ ਫਿਰ ਵੀ ਉਹਨਾਂ ਨੂੰ ਮਿਲੇਗੀ, ਉਹਨਾਂ ਦੀ ਪਾਤਰਤਾ ਹੈ ਜੀ।
2: ਅੱਛਾ, ਇੱਕ ਜੇ ਹੁਣ ਅੱਜ ਦੀ ਤਾਰ ਤਾਰੀਖ ਦੇ ਵਿੱਚ ਕਿਸੇ ਬੰਦੇ ਨੇ ਅਪਲਾਈ ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀ ਕਰਨਾ ਹੋਵੇ ਉਹਦੇ ਲਈ ਡਾਕੂਮੈਂਟੇਸ਼ਨ ਦੀ ਆਪਾਂ ਜਦੋਂ ਜ਼ਿਕਰ ਕਰਦੇ ਹਾਂ ਜਿਹਦਾ ਆਪਾਂ ਫਰਦ ਦਾ ਜ਼ਿਕਰ ਕਰਦੇ ਹਾਂ ਬੜੀ ਜ਼ਰੂਰੀ ਹੈ ਆਧਾਰ ਕਾਰਡ ਹੈ ਪੈਨ ਕਾਰਡ ਹੈ ਆਪਾਂ ਅੱਜ ਸਾਨੂੰ ਹੈ ਹੀ ਹੈ ਲਾਜ਼ਮ ਉਹਦੇ ਲਈ ਸਾਨੂੰ ਸਾਰਾ ਪ੍ਰੋਸੀਜਰ ਸਮਝਾ ਦਿਓ ਕਿ ਜੇ ਕਿਸੇ ਬੰਦੇ ਨੇ ਨਵੇਂ ਲਾਭਪਾਤਰੀ ਨੇ ਅਪਲਾਈ ਕਰਨਾ ਹੈ ਤੇ ਕਿੱਥੇ ਜਾਵੇ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਆ ਅਪਲੋਡ ਕਰੇ
3: ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਉਹਨੂੰ ਨਾ ਨੇੜੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾਣਾ ਚਾਹੀਦਾ ਜੀ ਠੀਕ ਹੈ ਨਾ ਉਹ ਤੁਹਾਨੂੰ ਪ੍ਰੋਪਰ ਗਾਈਡ ਕਰ ਦੇਣਗੇ ਇੱਕ ਤੁਹਾਡੇ ਕੋਲ ਫਰਦ ਹੋਣੇ ਚਾਹੀਦੇ ਜੀ ਇੱਕ ਆਧਾਰ ਕਾਰਡ ਹੋਣਾ ਚਾਹੀਦਾ ਤੇ ਇੱਕ ਆਧਾਰ ਕਾਰਡ ਨਾਲ ਲਿੰਕ ਹੋਇਆ ਤੁਹਾਡਾ ਮੋਬਾਈਲ ਹੋਣਾ ਚਾਹੀਦਾ ਪਰ ਹੁਣ ਇਹਦੇ ਵਿੱਚ ਇੱਕ ਮੈਂ ਥੋੜ੍ਹੀ ਜਿਹੀ ਹੋਰ ਐਡੀਸ਼ਨ ਕਰਨ ਲੱਗਿਆ ਜੀ ਅੱਜ ਕੱਲ੍ਹ ਜੋ ਚੱਲ ਰਿਹਾ ਇੱਕ ਕਿਸਾਨ ਆਈ ਡੀ ਬਣ ਰਹੀ ਹੈ ਪੂਰੇ

0: ਥਰੂਆਊਟ ਆਪਣੇ ਭਾਰਤ ਵਰਸ਼ ਦੇ ਵਿੱਚ। ਹਾਂਜੀ, ਉਹ ਕਿਸਾਨ ਆਈ ਡੀ ਦਾ ਮਤਲਬ ਇਹ ਹੈ ਵੀ ਸਾਰਾ ਜਦੋਂ ਆਪਾਂ ਕਿਸਾਨ ਆਈ ਡੀ ਬਣ ਜਾਏਗੀ, ਇਹ ਜਸਟ ਲਾਈਕ ਆਧਾਰ ਕਾਰਡ ਵਾਂਗੂ ਹੋ ਜਾਏਗਾ। ਇੱਕ ਵਾਰੀ ਤੁਸੀਂ ਉਹ ਪਾਓਗੇ ਆਧਾਰ ਕਾਰਡ ਦੀ ਤਰ੍ਹਾਂ, ਉਹ ਜਿਹੜੀ ਕਿਸਾਨ ਆਈ ਡੀ ਹੈ, ਤੇ ਪੂਰਾ ਤੁਹਾਡੇ ਸਾਹਮਣੇ ਉਹ ਖੁੱਲ ਜਾਏਗਾ ਵੀ ਇਹ ਕਿਸਾਨ ਦੇ ਕੋਲ ਕਿੰਨੀ ਜ਼ਮੀਨ ਹੈ, ਕਿਹੜੀਆਂ ਕਿਹੜੀਆਂ ਫਸਲਾਂ ਦੀ ਖੇਤੀ ਕਰਦਾ। ਉਹਦੇ ਨਾਲ ਨਾ ਆਪਣਾ ਜਿਵੇਂ ਨੀਤੀ ਆਯੋਗ ਹੈ, ਉਹਨੂੰ ਆਪਣੀਆਂ ਨੀਤੀਆਂ ਬਣਾਉਣ ਦੇ ਵਿੱਚ, ਖੇਤੀਬਾੜੀ ਮੰਤਰਾਲੇ ਨੂੰ ਆਪਣੀ ਯੋਜਨਾਵਾਂ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਹੋਊਗੀ। ਇਹ ਵੀ ਉਹਨਾਂ ਨੇ ਮੈਂਡੇਟਰੀ ਯਾਨੀ ਲਾਜ਼ਮੀ ਕਰਤੀ ਹੈ ਵੀ ਪਹਿਲਾਂ ਹੁਣ ਜਿਹੜੇ ਨਵੇਂ ਬਣਾਉਣਗੇ ਨਾ ਜੀ, ਨਵੇਂ ਅਪਲਾਈ ਕਰਨਗੇ, ਉਹਨਾਂ ਲਈ ਇਹ ਜ਼ਰੂਰੀ ਹੈ ਵੀ ਪਹਿਲਾਂ ਉਹ ਕਿਸਾਨ ਆਈ ਡੀ ਬਣਾਉਣ, ਜਿਹਨੂੰ ਫਾਰਮਰ ਰਜਿਸਟਰੀ ਵੀ ਕਹਿ ਦਿੰਦੇ ਆ, ਉਹ ਬਣਾ ਲੈਣ। ਔਰ ਬਾਕੀ ਦਾ ਜਿਹੜਾ ਪ੍ਰੋਸੀਜਰ ਹੈ, ਉਹ ਤੁਸੀਂ ਨੇੜੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾਓਗੇ, ਉਹ ਸਾਰਾ ਤੁਹਾਡਾ ਉੱਥੇ ਹੀ ਉਹ ਕਰ ਦੇਣਗੇ। ਕਿਸਾਨ ਆਈ ਡੀ ਵੀ ਉੱਥੇ ਬਣ ਜਾਏਗੀ ਤੁਹਾਡੀ, ਤੁਹਾਡਾ ਫਾਰਮ ਵੀ ਉੱਥੇ ਭਰ ਜਾਏਗਾ। ਪਰ ਮੈਂ ਥੋੜ੍ਹਾ ਦੱਸਣਾ ਚਾਹਾਂਗਾ ਵੀ ਕੁਛ ਦੇਰ ਲਈ ਹਲੇ ਸਰਕਾਰ ਵੱਲੋਂ ਨਵੇਂ ਫਾਰਮ ਨਹੀਂ ਲਏ ਜਾ ਰਹੇ, ਕਿਉਂਕਿ ਇਹਦੇ ਵਿੱਚ ਸਿਰਫ ਇਹ ਹੈ ਵੀ ਜਿਹੜਾ ਜੇ ਕਿਸੇ ਦੀ ਕੋਈ ਵਿਰਾਸਤ ਆਈ ਹੋਈ ਹੈ, ਕਿਸੇ ਦੇ ਪਿਤਾ ਜੀ ਦੀ ਡੈਥ ਹੋ ਗਈ ਜਾਂ ਮਾਤਾ ਜੀ ਦੀ ਡੈਥ ਹੋ ਗਈ, ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹਨਾਂ ਦੇ ਵਾਰਸਾਂ ਨੂੰ ਚਲੀ ਗਈ, ਉਹਨਾਂ ਦੇ ਬੇਟੇ ਨੂੰ ਚਲੀ ਗਈ ਜਾਂ ਬੇਟੀ ਨੂੰ ਚਲੀ ਗਈ, ਸਿਰਫ ਉਹਨਾਂ ਦੇ ਕੇਸ ਹਲੇ ਵਿਚਾਰੇ ਜਾ ਰਹੇ ਨੇ, ਉਹਨਾਂ ਨੂੰ ਕਿਹਾ ਜਾ ਰਿਹਾ। ਜਿਉਂ ਹੀ ਇਹ ਯਾਨੀ ਮਤਲਬ ਕਿ ਨਵੀਂ ਕੋਈ ਪਾਲਿਸੀ ਆਉਂਦੀ ਹੈ, ਦੁਬਾਰਾ ਤੋਂ ਫਿਰ ਤੋਂ ਨਵੇਂ ਫਾਰਮ ਜਿਹੜੇ ਆ ਭਰੇ ਜਾ ਸਕਣਗੇ।
1: ਇੱਕ ਬੇਨੀਪਾਲ ਜੀ, ਜਿਹੜੀ ਹੋਰ ਚੀਜ਼ ਆਉਂਦੀ ਹੈ, ਜਿਸ ਤਰ੍ਹਾਂ ਆਪਾਂ ਕਿਸਾਨੀ ਦੀ ਗੱਲ ਕਰਦੇ ਹੈਗੇ ਹਾਂ, ਆਮ ਤੌਰ 'ਤੇ ਸੋਚਿਆ ਜਾਂਦਾ ਕਿ ਜਿਹੜੇ ਪਿੰਡਾਂ 'ਚ ਰਹਿੰਦੇ ਨੇ ਉਹੀ ਕਿਸਾਨੀ ਕਰਦੇ ਨੇ, ਜਿਹੜੇ ਅਰਬਨ ਏਰੀਆਜ਼ ਹੈਗੇ ਨੇ ਉੱਥੇ ਤੇ ਜਿਹੜੇ ਲਾਗੇ ਦੇ ਕਿਸਾਨ ਨੇ ਜਾਂ ਅਰਬਨ ਏਰੀਆ 'ਚ ਰਹਿ ਕੇ ਕਿਸਾਨੀ ਕਰ ਰਹੇ, ਕੀ ਇਹ ਸਕੀਮ ਉਹਨਾਂ ਵਾਸਤੇ ਵੀ ਹੈਗੀ ਹੈ?
0: ਬਿਲਕੁਲ ਹੈਗੀ ਹੈ ਜੀ। ਤੁਹਾਡੇ ਮਾਧਿਅਮ ਦੇ ਥਰੂ ਨਾ ਕਿਸਾਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ, ਕਈ ਵਾਰੀ ਕੀ ਹੁੰਦਾ ਕੋਈ ਕਿਸਾਨ ਮੰਨ ਲਓ ਸ਼ਹਿਰ ਦੇ ਵਿੱਚ ਰਹਿ ਰਿਹਾ, ਉਹਦੀ ਜ਼ਮੀਨ ਕਿਸੇ ਹੋਰ ਪਿੰਡ ਦੇ ਵਿੱਚ ਹੈ, ਜਾਂ ਆਪਾਂ ਕਿਸੇ ਦੂਰ ਪਿੰਡ ਦੇ ਵਿੱਚ ਜ਼ਮੀਨ ਲੈ ਲੈਂਦੇ ਹਾਂ, ਉਹ ਇਸ ਚੀਜ਼ ਦੇ ਵਿੱਚ ਨਾ ਛਸ਼ੋ ਪੰਚ ਪੈ ਜਾਂਦੇ ਨੇ ਵੀ ਮੰਨ ਲਓ ਮੇਰੀ ਜ਼ਮੀਨ ਕਪੂਰਥਲੇ ਹੈ, ਰਹਿੰਦਾ ਮੈਂ ਜਲੰਧਰ ਹਾਂ, ਵੀ ਮੈਂ ਉੱਥੇ ਕਪੂਰਥਲੇ ਜਾ ਕੇ ਆਪਣਾ ਇਹ ਜਿਹੜਾ ਪੀਐਮ ਕਿਸਾਨ ਸਕੀਮ ਦੇ ਫਾਰਮ ਭਰਾਂਗੇ ਜਲੰਧਰ, ਤਾਂ ਉਹਦੇ ਵਿੱਚ ਸਪਸ਼ਟ ਕੀਤਾ ਗਿਆ ਸਰਕਾਰ ਵੱਲੋਂ ਵੀ ਜਿੱਥੇ ਦਾ ਤੁਹਾਡਾ ਰੈਜੀਡੈਂਸ ਹੈ, ਆਧਾਰ ਕਾਰਡ ਦਾ ਜਿੱਥੇ ਤੁਹਾਡਾ ਪਤਾ ਬੋਲਦਾ, ਉਸ ਜ਼ਿਲ੍ਹੇ ਜਾਂ ਉਸ ਬਲਾਕ ਦੇ ਦਫ਼ਤਰ ਤੁਸੀਂ ਜਾਣਾ।
1: ਇਹਦੇ ਵਿੱਚ ਇੱਕ ਚੀਜ਼ ਹੋਰ ਬੈਨੀਪਾਲ ਜੀ, ਕਿਉਂਕਿ ਅਸੀਂ ਸਮਾਜ 'ਚ ਰਹਿੰਦੇ ਹਾਂ, ਸਮਾਜ 'ਚ ਹਰ ਤਰ੍ਹਾਂ ਦਾ ਵਿਅਕਤੀ ਅਸੀਂ ਸਾਡੇ ਨਾਲ ਰਹਿੰਦੇ ਨੇ, ਜੇ ਕੋਈ ਵਿਅਕਤੀ ਗਲਤ ਆਪਣੀਆਂ ਦਰਜ ਕਰਕੇ ਚੀਜ਼ਾਂ ਨੂੰ ਇਸ ਪੀਐਮ ਕਿਸਾਨ ਯੋਜਨਾ ਦਾ ਲਾਭ ਲਵੇ, ਉਹਦੇ ਵਾਸਤੇ ਕੀ ਕਾਰਵਾਈ ਹੁੰਦੀ ਹੈਗੀ ਹੈ?
0: ਹਾਂਜੀ, ਬੜਾ ਵਧੀਆ ਸਵਾਲ ਪੁੱਛਿਆ ਤੁਸੀਂ। ਜਿਸ ਤਰ੍ਹਾਂ ਮੈਂ ਸ਼ੁਰੂ 'ਚ ਦੱਸਿਆ, ਕੇਂਦਰ ਸਰਕਾਰ ਦੀ ਫੰਡਿੰਗ ਹੈ ਜਿਹੜੀ, ਉਹ 100% ਫੰਡਿੰਗ ਕੇਂਦਰ ਸਰਕਾਰ ਵੱਲੋਂ ਹੈ, ਪਰ ਜੋ ਪਾਤਰਤਾ ਦੇਖਣੀ ਹੈਗੀ ਹੈ ਵੀ ਯੋਗ ਲਾਭਪਾਤਰੀ ਨੇ ਜਾਂ ਅਯੋਗ ਨੇ, ਉਹ ਰਾਜ ਸਰਕਾਰਾਂ ਦਾ ਕੰਮ ਹੈ ਜੀ। ਤਾਂ ਜਦੋਂ ਇਹ ਸਾਨੂੰ ਪਤਾ ਲੱਗਦਾ ਵੀ ਇਹ ਅਯੋਗ ਨੇ, ਤਾਂ ਬਹੁਤ ਜ਼ਿਆਦਾ ਜਿਹੜੇ ਕਈ ਕਿਸਾਨਾਂ ਦੇ ਜਿਹੜਾ ਇਹ ਲਾਭ ਬੰਦ ਵੀ ਕਰ ਦਿੱਤਾ ਗਿਆ, ਅਤੇ ਉਹਨਾਂ ਨੂੰ ਰਿਕਵਰੀ ਨੋਟਿਸ ਦੇ ਕੇ ਜਿਹੜੀਆਂ ਵੱਧ ਕਿਸ਼ਤਾਂ ਉੱਧਰ ਵੱਲ ਚਲੀਆਂ ਗਈਆਂ ਉਹ ਵਾਪਸ ਵੀ ਲਈਆਂ ਗਈਆਂ।
1: ਇਹ ਵੀ ਕਾਰਵਾਈਆਂ ਹੋਈਆਂ ਨੇ?
0: ਹਾਂਜੀ ਹਾਂ, ਬਿਲਕੁਲ ਵਾਪਸ ਲਿਆ ਜਾ ਸਕਦਾ।
1: ਕਰਮਜੀਤ ਜੀ, ਤੁਸੀਂ ਕਾਫੀ ਦੇਰ ਤੋਂ ਇਹ ਯੋਜਨਾ ਦਾ ਲਾਭ ਲੈ ਰਹੇ ਹੋ, ਜਿਹੜੇ ਤੁਹਾਡੇ ਆਪਣੇ ਸਾਥੀ ਹੋਰ ਕਿਸਾਨ ਭਰਾ ਤੁਹਾਡੇ ਖੇਤਰ ਵਿੱਚ ਹੈਗੇ ਨੇ, ਤੁਸੀਂ ਉਹਨਾਂ ਨੂੰ ਵੀ ਦੱਸਦੇ ਹੋ ਕਿ ਤੁਸੀਂ ਵੀ ਲਾਭ ਲਓ, ਤੁਸੀਂ ਵੀ ਮਤਲਬ ਇਸ ਤਰ੍ਹਾਂ ਦੀ ਜਾਣਕਾਰੀਆਂ ਸਾਂਝੀਆਂ ਕਰਦੇ ਹੋ ਉਹਨਾਂ ਦੇ ਨਾਲ, ਅਵੇਅਰਨੈਸ ਕਰਦੇ ਹੋ ਉਹਨਾਂ ਨੂੰ?
2: ਹਾਂਜੀ ਬਿਲਕੁਲ, ਇਹ ਗੱਲਾਂ ਤਾਂ ਹੁਣ ਮਤਲਬ ਕਿਸਾਨੀ ਦੀਆਂ ਕਿਸਾਨ ਕਿਸਾਨ ਨਾਲ ਕਰਦਾ ਹੀ ਹੈ ਜੀ ਸਾਰੀਆਂ। ਦੇਖੋ, ਤੁਹਾਡੇ ਸੰਚਾਰ ਦੇ ਸਾਧਨਾਂ ਤੋਂ ਬਿਨਾਂ ਵੀ ਅਤੇ ਇਹ ਗੱਲਾਂ ਆਮ ਹੁੰਦੀਆਂ ਨੇ ਜੀ ਵੀ ਕਿਹੜੀ ਚੀਜ਼ ਹੁਣ ਮਿਲ ਰਹੀ ਆ ਅਤੇ ਕਿਹੜਾ ਬੀਜ ਨਵਾਂ ਆਇਆ, ਕਿਹੜਾ ਨਹੀਂ ਬੀਜਣਾ, ਕਿਹੜਾ ਬੀਜਣਾ, ਕੁਝ ਸਰਕਾਰ ਦੀਆਂ ਵੀ ਹਦਾਇਤਾਂ ਹੁੰਦੀਆਂ ਨੇ ਜੀ। ਇਹ ਤਾਂ ਅਕਸਰ ਹੀ ਹੁਣ ਮਤਲਬ ਗੱਲ ਪਹੁੰਚ ਜਾਂਦੀ ਹੈ।
1: ਹਾਂ ਬਿਲਕੁਲ, ਜਾਣਕਾਰੀ ਦਾ ਕਮਾਲ ਹੈ।
2: ਹਾਂ ਜੇ ਕੋਈ ਬੰਦਾ ਹੀ ਘਰ ਪਿਆ ਜੀ, ਕੁਝ ਨਹੀਂ ਕਰਨਾ ਚਾਹੁੰਦਾ ਤਾਂ ਵੱਖਰੀ ਗੱਲ ਆ, ਅਤੇ ਨਹੀਂ ਤਾਂ ਮਤਲਬ ਸਾਰੀ ਚੀਜ਼ ਈਜ਼ੀਲੀ ਅਵੇਲੇਬਲ ਹੋ ਜਾਂਦੀ ਆ।
1: ਦੋਸਤੋ, ਜਿਸ ਤਰ੍ਹਾਂ ਬੈਨੀਪਾਲ ਜੀ ਸਾਨੂੰ ਦੱਸ ਰਹੇ ਸੀਗੇ ਕਿ ਪੰਜਾਬ ਦੇ ਜਿਹੜੇ ਕਿਸਾਨੀ ਹੈ, ਜਿਹੜੇ ਪੀਐਮ ਕਿਸਾਨ ਯੋਜਨਾ ਦੇ ਲਾਭਪਾਤਰੀ ਨੇ, ਉਹ ਸਾਡਾ ਜਿਹੜਾ ਨਾਲ ਦਾ ਸੂਬਾ ਹੈਗਾ ਉਸ ਤੋਂ ਬਹੁਤ ਘੱਟ ਨੇ ਹਰਿਆਣੇ ਤੋਂ। ਉਹਦੀ ਸਿਰਫ ਜੋ ਇੱਕ ਇਹਨਾਂ ਨੇ ਗੱਲ ਦੱਸੀ ਉਹ ਇਸ ਕਰਕੇ ਘੱਟ ਹੈਗੇ ਆ, ਮੰਨ ਲਓ ਜਿਹਨਾਂ ਨੇ ਪੀਐਮ ਕਿਸਾਨ ਯੋਜਨਾ ਵਾਸਤੇ ਅਪਲਾਈ ਕੀਤਾ ਹੈ ਪਰ ਉਹਨਾਂ ਨੂੰ ਕੋਈ ਵੀ ਹਲੇ ਤੱਕ ਕਿਸ਼ਤ ਨਹੀਂ ਆਈ, ਉਹ ਘੱਟੋ ਘੱਟ ਅੱਗੇ ਆ ਕੇ ਆਪਣੇ ਜਿਹੜੇ ਖੇਤੀਬਾੜੀ ਅਧਿਕਾਰੀਆਂ ਦੇ ਦਫ਼ਤਰ ਹੈਗੇ ਨੇ ਉਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ, ਉੱਥੇ ਜ਼ਰੂਰ ਜਾਣ। ਇਹ ਜਿਹੜੀ ਯੋਜਨਾ ਹੈ ਇਹ ਕਿਸਾਨ ਭਰਾਵਾਂ ਵਾਸਤੇ ਵਿਸ਼ੇਸ਼ ਤੌਰ ਤੇ ਭਾਰਤ ਸਰਕਾਰ ਵੱਲੋਂ ਬਣਾਈ ਗਈ ਹੈ, ਸਾਰੇ ਫੰਡ ਭਾਰਤ ਸਰਕਾਰ ਤੋਂ ਆਉਂਦੇ ਨੇ ਔਰ ਇਹ ਤੁਹਾਨੂੰ ਫ੍ਰੀ ਮਿਲਦੇ ਨੇ, ਮਤਲਬ ਤੁਹਾਨੂੰ ਇੱਕ ਤਰ੍ਹਾਂ ਦੀ ਹੈਲਪ ਦੇਣ ਵਾਸਤੇ ਮਿਲਦੇ ਨੇ ਤਾਂ ਕਿ ਤੁਸੀਂ ਆਪਣੇ ਜਿਹੜੇ ਛੋਟੇ ਮੋਟੇ ਕੰਮ ਹੈਗੇ ਨੇ, ਬੀਜ ਹੋ ਗਏ ਜਾਂ ਕੁਝ ਹੋਰ ਹੋ ਗਿਆ, ਉਹਨੂੰ ਖਰੀਦ ਸਕੋ। ਜਦ ਤੱਕ ਤੁਸੀਂ ਅੱਗੇ ਨਹੀਂ ਆਓਗੇ, ਇਸ ਯੋਜਨਾ ਦਾ ਲਾਭ ਨਹੀਂ ਲਓਗੇ, ਇਹ ਆਪਣੇ ਆਪ ਤੁਹਾਨੂੰ ਨਹੀਂ ਮਿਲ ਸਕਦੀ ਹੈ। ਸਿਰਫ ਆਪਣੇ ਆਪ ਤਾਂ ਤੁਹਾਡੇ ਅਕਾਊਂਟ ਜਾਏਗੀ ਜਦੋਂ ਇਹਦੇ ਤੁਸੀਂ ਲਾਭਪਾਤਰੀ ਬਣੋਗੇ। ਤੇ ਇਹਦੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਨੂੰ ਇੱਥੇ ਜਿਹੜੀ ਸਾਡੀ ਵਿਸ਼ੇਸ਼ ਵਿਚਾਰ ਚਰਚਾ ਹੈ ਇਹਨੂੰ ਸਮਾਪਤ ਕਰਾਂਗੇ। ਅਸੀਂ ਧੰਨਵਾਦੀ ਹਾਂ ਇਕਬਾਲਜੀਤ ਸਿੰਘ ਬੇਨੀਪਾਲ ਜੀ ਤੁਹਾਡਾ ਔਰ ਸ਼੍ਰੀ ਕਰਮਜੀਤ ਸਿੰਘ ਜੀ ਤੁਹਾਡੇ, ਜੋ ਤੁਸੀਂ ਸਾਡੇ ਸਟੂਡੀਓ 'ਚ ਆਏ।
2: ਧੰਨਵਾਦ।
1: ਤੇ ਸਾਡੇ ਸਰਬਜੀਤ ਰਿਸ਼ੀ ਜੀ, ਤੁਸੀਂ ਸਾਰੇ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਤੋਂ ਵਿਸ਼ੇਸ਼ ਪ੍ਰੋਗਰਾਮ NDA ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ।
1: ਕੁਦਰਤ ਤਾਂ ਨਿਰੰਕਾਰ ਹੈ, ਆਕਾਰ 'ਚ ਤਾਂ ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ। ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
0: ਤੁਸੀਂ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ ਸਾਨੂੰ ਤੁਸੀਂ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਪ੍ਰੋਗਰਾਮ ਬਾਬਤ ਇੱਕ ਜ਼ਰੂਰੀ ਸੂਚਨਾ ਸੁਣ ਲਓ, ਅੱਜ ਦੁਪਹਿਰ 2:30 ਵਜੇ ਲਾਈਵ ਫੋਨ ਇਨ ਪ੍ਰੋਗਰਾਮ ਹੋਏਗਾ 2 ਤੇਲੀਆਂ 2 ਮੇਲੀਆਂ। ਇਸ ਪ੍ਰੋਗਰਾਮ ਵਿੱਚ ਅੱਜ ਗੱਲਬਾਤ ਦਾ ਵਿਸ਼ਾ ਰਹੇਗਾ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ। ਇਸ ਵਿਸ਼ੇ ਦੇ ਉੱਤੇ ਤਿਆਰੀ ਕਰਕੇ ਤੁਸੀਂ ਪ੍ਰੋਗਰਾਮ 'ਚ ਸਾਡੇ ਨਾਲ ਸ਼ਾਮਲ ਹੋ ਸਕਦੇ ਹੋ। 2284-494 ਸਾਡਾ ਫੋਨ ਨੰਬਰ ਰਹੇਗਾ ਅਤੇ ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਰਹੇਗਾ ਦੁਪਹਿਰ 2:30 ਵਜੇ ਦਾ।

ਸਮਾਂ ਲਾ ਲਓ ਇਸ ਵੇਲੇ ਸਵੇਰ ਦੇ 9:30 ਹੋ ਰਹੇ ਨੇ। ਹੁਣ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣੋਗੇ ਆਕਾਸ਼ਵਾਣੀ ਮੁੰਬਈ ਦੁਆਰਾ। 10 ਵਜੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੀ ਸੇਵਾ 'ਚ।

ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਆਕਾਸ਼ਵਾਣੀ ਮੁੰਬਈ ਦੁਆਰਾ। ਇਸ ਵੇਲੇ ਤੁਸੀਂ ਉਹ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 MHz 'ਤੇ ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਲਾ ਲਓ ਇਸ ਵੇਲੇ ਸਵੇਰ ਦੇ 10 ਵਜੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਹੁਣ ਤੱਕ ਦੀਆਂ ਮੁੱਖ ਚੋਣ ਦੀਆਂ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਅਤੇ ਸਥਾਈ ਭਾਈਵਾਲ ਵਜੋਂ ਉੱਭਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਵਾਇਆ ਜਾਵੇਗਾ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ 'ਚ ਅੰਤਰਰਾਸ਼ਟਰੀ ਸਕਿੱਲ ਸੈੱਲ ਦਿਵਸ ਦੇ ਮੌਕੇ 'ਤੇ ਆਯੋਜਿਤ ਇੱਕ ਪ੍ਰੋਗਰਾਮ 'ਚ ਹਿੱਸਾ ਲੈਣਗੇ। ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤੇ ਤੋਂ ਬਾਅਦ ਈਰਾਨੀ ਬੰਦਰਗਾਹਾਂ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ 'ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਨੇ। ਕੇਂਦਰ ਸਰਕਾਰ ਵੱਲੋਂ ਇਤਿਹਾਸਿਕ ਕਾਦੀਆ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ। ਕਰੀਬ 1400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਬੀ ਬਰਾਡ ਗੇਜ ਰੇਲ ਲਾਈਨ ਬਣਾਈ ਜਾਵੇਗੀ। CBI ਨੇ ਪੰਚਕੂਲਾ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਅਤੇ IAS ਅਧਿਕਾਰੀ ਰਾਮ ਕੁਮਾਰ ਸਿੰਘ ਨੂੰ ਨਿਗਮ ਤੋਂ ਸਰਕਾਰੀ ਰਕਮਾਂ ਦੀ ਹੇਰਾਫੇਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ 'ਚ ਖਰੜ ਤੋਂ ਇੱਕ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਉਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਨਾਲ ਜੁੜੇ ਡਰੱਗ ਤਸਕਰੀ ਨੈਟਵਰਕ

वर्क द हिस्सा सी। ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ 'ਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਅਤੇ ਖੇਡਾਂ ਦੀ ਗੱਲ ਕਰੀਏ ਤਾਂ ਭਾਰਤ ਨੇ ਚੀਨ ਦੇ ਗੁਆਂਗਡੋਂਗ 'ਚ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਤੁਸੀਂ ਹੋ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ। ਸਾਨੂੰ ਤੁਸੀਂ ਸੁਣ ਸਕਦੇ ਹੋ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। आओ हुण सुनदे हां NCERT वल्लों स्पॉन्सर प्रोग्राम उमंग।

0: ये सपना था, पर हमें सचमुच अपनी पृथ्वी को बचाना है।
1: तो श्रोता, अभी आप सुन रहे थे कार्यक्रम बिन्नी का सपना, और अब इसी कार्यक्रम के साथ आज का हमारा उमंग प्रसारण यहीं पर समाप्त होता है। तो अपने मित्र अजीत
2: और विमलेश को उमंग कार्यक्रम की तकनीकी टीम के साथ अगले सप्ताह तक के लिए आज्ञा दीजिए।
1: नमस्कार।
3: उमंग उमंग उमंग उमंग।
4: हुण तुसीं सुन रहे सी NCERT दा स्पॉन्सर्ड प्रोग्राम उमंग। FM बैंड 100.2 MHz से असीं लाइव स्ट्रीमिंग जरिए न्यूज़ ऑन AIR ऐप ते बोल रहे हैं। समां मिला लो, सवेर दे 10:32 होए ने, वेला हो रहा है जी प्रोग्राम हैलो फरमाइश दा। अज दा प्रोग्राम लैके हाजिर हाँ मैं रणदीप पनीर। इस प्रोग्राम दे विच तुसीं सुनदे हो अपने फरमाइशी पंजाबी गीत, ते फरमाइश तुसीं सानूं भेजनी है साढ़े स्टूडियो दे नंबर 2284-494 ते फोन करना है 0175 पटियाला दा एरिया कोड है। तो एक निक्की जी गुजारिश है कि सानूं उही श्रोते इस प्रोग्राम च अज फोन करन जिन्हां ने एक हफ्ता पहला इस प्रोग्राम दे विच फोन कीता होवे, तां जो नवे श्रोतियां नूं आकाशवाणी परिवार दे नाल जुड़न दा मौका मिल सके। ते जो तक तुहाडियां फोन कॉल साढ़े तक पहुँचदियां ने, लैने आ इक निक्का जिहा ब्रेक।
5: युगैल के घर मां बड़ियां नवीयां नवीयां सूरतां नजर आ रहियां।
6: खबरे नवे किराएदार होने है।
5: ले हुण मैनूं किस तरह पता लगेगा भई कौन कौन है?
6: पर पुलिस नूं नवे किराएदारां बारे दसणा जरूरी है।
7: ਜ਼ਿਲ੍ਹਾ ਪਟਿਆਲਾ, ਚੰਡੀਗੜ੍ਹ ਤੇ ਹਰਿਆਣਾ ਦੇ ਨਜ਼ਦੀਕ ਇੰਡਸਟਰੀ ਹੋਣ ਕਰਕੇ ਦੂਜੇ ਰਾਜਾਂ ਤੇ ਬਾਹਰਲੇ ਜ਼ਿਲ੍ਹਿਆਂ ਤੋਂ ਬਹੁਤ ਸਾਰੇ ਲੋਕ ਨੌਕਰੀ ਕੰਮਕਾਰ ਕਰਨ ਲਈ ਇੱਥੇ ਆਉਂਦੇ ਨੇ। ਇਸ ਤੋਂ ਇਲਾਵਾ ਵਿਦਿਅਕ ਅਦਾਰਿਆਂ, ਸੰਸਥਾਵਾਂ ਵਿੱਚ ਪੜ੍ਹਾਈ ਲਈ ਵਿਦਿਆਰਥੀ, ਸਿੱਖਿਆਰਥੀ, ਵੱਖ-ਵੱਖ ਕਿੱਤਿਆਂ, ਕਾਰੋਬਾਰਾਂ ਨਾਲ ਸੰਬੰਧਿਤ ਵਿਅਕਤੀ ਬਤੌਰ ਪੇਇੰਗ ਗੈਸਟ ਤੇ ਕਾਲ ਸੈਂਟਰਾਂ ਵਿੱਚ ਸਰਵਿਸ ਕਰ ਰਹੇ ਕਰਮਚਾਰੀ ਵੀ ਕਿਰਾਏ ਤੇ ਰਹਿ ਰਹੇ ਨੇ। ਇਹਨਾਂ ਵਿੱਚੋਂ ਕਈ ਸ਼ਰਾਰਤੀ ਅਨਸਰ ਵਾਰਦਾਤਾਂ ਕਰਨ ਤੋਂ ਬਾਅਦ ਵਾਪਸ ਚਲੇ ਜਾਂਦੇ ਨੇ। ਉਹਨਾਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਮਕਾਨ ਮਾਲਕਾਂ ਵੱਲੋਂ ਇਹਨਾਂ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਕੋਲ ਨਹੀਂ ਕਰਵਾਈ ਜਾਂਦੀ, ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਪਟਿਆਲਾ ਦੀਆਂ ਮਿਊਂਸੀਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਜੋ ਵੀ ਵਿਅਕਤੀ ਆਪਣੇ ਘਰ ਵਿੱਚ ਕਿਰਾਏਦਾਰ, ਨੌਕਰ, ਪੇਇੰਗ ਗੈਸਟ ਰੱਖੇਗਾ ਤਾਂ ਉਹ ਉਸਦਾ ਪੂਰਾ ਵੇਰਵਾ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਦਰਜ ਕਰਾਉਣਾ ਯਕੀਨੀ ਬਣਾਏਗਾ।

0: ਪ੍ਰੋਗਰਾਮ ਦੇ ਵਿੱਚ ਪਹਿਲੇ ਕਾਲਰ ਸਾਡੇ ਨਾਲ ਲਾਈਨ 'ਤੇ ਨੇ, ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ, ਹਾਂਜੀ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਜੀ ਕੁਲਦੀਪ ਸਿੰਘ ਬੋਲਦਾ ਜੀ, ਜਲਾਲਪੁਰ ਤੋਂ ਜੀ।
0: ਜੀ ਕੁਲਦੀਪ ਸਿੰਘ ਜੀ, ਕਿਹੜਾ ਗੀਤ ਸੁਣਨਾ?
1: ਰਣਜੀਤ ਬਾਬਾ ਸੁਣਾ ਦਿਓ ਜੀ। ਮੈਡਮ ਜੀ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਹੀ ਲੱਗ ਗਿਆ ਜੀ। ਚੰਦ ਚਾਰ ਚੰਦ ਲਾ ਦਿੰਦੇ ਜਿਹੜੇ ਪ੍ਰੋਗਰਾਮ ਤੁਸੀਂ ਵਿੱਚ ਆਉਂਦੇ ਹੋ ਮਹਾਰਾਜ ਜੀ।
0: ਬਹੁਤ ਬਹੁਤ ਮਿਹਰਬਾਨੀ ਜੀ, ਸੁਣਵਾ ਰਹੇ ਹਾਂ ਤੁਹਾਨੂੰ ਤੁਹਾਡਾ ਪਸੰਦੀਦਾ ਗੀਤ ਜੀ, ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ ਸੁਣਵਾ ਰਹੇ ਹਾਂ ਜੀ।
1: ਥੈਂਕ ਯੂ, ਸਤਿ ਸ਼੍ਰੀ ਅਕਾਲ
0: ਜੀ।
2: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ, ਸੋ ਈਜ਼ੀ।
3: ਫਸਿਆ? ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।

ਨਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੋ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

0: ਸੁਣਾ ਦੋ, ਸਾਡਾ ਜੀ ਕਰਦਾ ਉਹ ਸੁਣਾ ਦੋ ਭਾਈ।
1: ਠੀਕ ਹੈ ਜੀ, ਤੁਹਾਨੂੰ ਸੁਣਵਾ ਰਹੇ ਹਾਂ ਕੁਲਦੀਪ ਮਾਨਖੋਰਾਂ ਦੀ ਆਵਾਜ਼ ਚ ਕਲੀ।
0: ਚੰਗਾ ਭਾਈ, ਸਤਿ ਸ਼੍ਰੀ ਅਕਾਲ ਭਾਈ, ਸਾਰੇ ਸਟਾਫ ਨੂੰ ਸਤਿ ਸ਼੍ਰੀ ਅਕਾਲ, ਤੁਹਾਡੇ ਪਰਿਵਾਰ ਨੂੰ ਵੀ ਸਤਿ ਸ਼੍ਰੀ ਅਕਾਲ ਭਾਈ।
1: ਜੀ।

ਪੰਚਾਇਤਾਂ ਦੇ ਅਧਿਕਾਰ ਖੇਤਰ ਵਿਚ ਰਹਿਣ ਵਾਲਾ ਜੋ ਵੀ ਵਿਅਕਤੀ ਆਪਣੇ ਘਰ ਵਿਚ ਕਿਰਾਏਦਾਰ ਨੌਕਰ ਪੇਇੰਗ ਗੈਸਟ ਰੱਖੇਗਾ ਤਾਂ ਉਹ ਉਸਦਾ ਪੂਰਾ ਵੇਰਵਾ ਨੇੜੇ ਦੇ ਪੁਲਿਸ ਸਟੇਸ਼ਨ ਵਿਚ ਦਰਜ ਕਰਾਉਣਾ ਯਕੀਨੀ ਬਣਾਏਗਾ।

ਸੋ ਇਸੇ ਨਾਲ ਹੀ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਰਣਦੀਪ ਪੰਧੇਰ ਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਜਿਹੜੇ ਜਿਹੜੇ ਸਰੋਤਿਆਂ ਨੇ ਸਾਨੂੰ ਜਿਸ ਪ੍ਰੋਗਰਾਮ ਦੇ ਵਿੱਚ ਫੋਨ ਕੀਤਾ, ਆਪਣੇ ਪਸੰਦੀਦਾ ਗੀਤ ਸੁਣੇ, ਉਹਨਾਂ ਸਾਰਿਆਂ ਦਾ ਹੀ ਬਹੁਤ ਧੰਨਵਾਦ। ਜੁੜੇ ਰਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਗੀਤਾਂ ਦਾ ਫਰਮਾਇਸ਼ੀ ਲਾਈਫ ਓਨ ਐਂਡ ਪ੍ਰੋਗਰਾਮ ਹੈਲੋ ਫਰਮਾਇਸ਼। ਇਸ ਵੇਲੇ ਤੁਸੀਂ ਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ, ਸਾਨੂੰ ਤੁਸੀਂ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ FM ਬੈਂਡ 100.2 MHz 'ਤੇ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ 11 ਵਜੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਅਤੇ ਸਥਾਈ ਭਾਈਵਾਲ ਵਜੋਂ ਉੱਭਰ ਰਿਹਾ ਹੈ। ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਾਇਆ ਜਾਵੇਗਾ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ 'ਚ ਅੰਤਰਰਾਸ਼ਟਰੀ ਸਕਿੱਲ ਸੈੱਲ ਦਿਵਸ

0: ਦੇ ਮੌਕੇ ਤੇ ਆਯੋਜਿਤ ਇੱਕ ਪ੍ਰੋਗਰਾਮ 'ਚ ਹਿੱਸਾ ਲੈਣਗੇ। ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤੇ ਤੋਂ ਬਾਅਦ ਈਰਾਨੀ ਬੰਦਰਗਾਹਾਂ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ 'ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਨੇ। ਕੇਂਦਰ ਸਰਕਾਰ ਵੱਲੋਂ ਇਤਿਹਾਸਿਕ ਕਾਦੀਆ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ। ਕਰੀਬ 1,400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਬੀ ਬਰਾਡ ਗੇਜ ਰੇਲ ਲਾਈਨ ਬਣਾਈ ਜਾਏਗੀ। ਸੀਬੀਆਈ ਨੇ ਪੰਚਕੂਲਾ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਤੇ ਆਈਏਐਸ ਅਧਿਕਾਰੀ ਰਾਮ ਕੁਮਾਰ ਸਿੰਘ ਨੂੰ ਨਿਗਮ ਤੋਂ ਸਰਕਾਰੀ ਰਕਮਾਂ ਦੀ ਹੇਰਾਫੇਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ, ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ 'ਚ ਖਰੜ ਤੋਂ ਇੱਕ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ। ਉਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਨਾਲ ਜੁੜੇ ਡਰੱਗ ਤਸਕਰੀ ਨੈੱਟਵਰਕ ਦਾ ਹਿੱਸਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ 'ਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ ਅਤੇ ਖੇਡਾਂ 'ਚ ਭਾਰਤ ਨੇ ਚੀਨ ਦੇ ਗੁਆਂਗਡੋਂਗ 'ਚ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ।
1: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
0: ਜੀ ਦੋਸਤੋ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲੋਂ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ FM ਬੈਂਡ 100.2 ਮੈਗਾਹਰਟਸ ਦੇ ਨਾਲੋਂ ਨਾਲ ਸੁਣ ਸਕਦੇ ਹੋ। ਵੇਲਾ ਹੋ ਗਿਆ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਕਰਮਜੀਤ ਕੌਰ ਤੁਹਾਡੇ ਨਾਲ। ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਹਾਰਦਿਕ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਪ੍ਰੋਗਰਾਮ ਨੂੰ ਸੁਣਨ ਲਈ ਜ਼ਰੂਰ ਤਿਆਰ ਹੋਵੋਗੇ ਅਤੇ ਸਾਨੂੰ ਮੈਸੇਜਿਸ ਕਰਨ ਦਾ ਸਿਲਸਿਲਾ

प्रधानमंत्री नरेंद्र मोदी ने कहा कि आलमी अनिश्चितताओं ते रुकावटां दरमियान भारत दुनिया लई एक भरोसेमंद ते स्थाई भाईवाल वजों उभर रहा है। प्रधानमंत्री नवी दिल्ली च प्रधानमंत्री विकसित भारत रोजगार योजना तहत 2400 करोड़ रुपए की राशि वंडणगे। पंजाब विच ये प्रोग्राम 6 थावां ते कराया जाएगा। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਚ ਅੰਤਰਰਾਸ਼ਟਰੀ ਸਕਿੱਲ ਸੈੱਲ ਦਿਵਸ ਦੇ ਮੌਕੇ ਤੇ ਆਯੋਜਿਤ ਇੱਕ ਪ੍ਰੋਗਰਾਮ ਚ ਹਿੱਸਾ ਲੈਣਗੇ। ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤੇ ਤੋਂ ਬਾਅਦ ਈਰਾਨੀ ਬੰਦਰਗਾਹਾਂ ਵਿਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ। ਕੇਂਦਰ ਸਰਕਾਰ ਵੱਲੋਂ ਇਤਿਹਾਸਕ ਕਾਦੀਆ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ। ਕਰੀਬ 1400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਬੀ ਬਰਾਡ ਗੇਜ ਰੇਲ ਲਾਈਨ ਬਣਾਈ ਜਾਏਗੀ। ਸੀਬੀਆਈ ਨੇ ਪੰਚਕੂਲਾ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਤੇ ਆਈਏਐਸ ਅਧਿਕਾਰੀ ਰਾਮ ਕੁਮਾਰ ਸਿੰਘ ਨੂੰ ਨਿਗਮ ਤੋਂ ਸਰਕਾਰੀ ਰਕਮਾਂ ਦੀ ਹੇਰਾਫੇਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਜ਼ੋਨਲ ਯੂਨਿਟ ਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ

0: ਕਰਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਜੀ ਦੋਸਤੋ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲੋਂ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਉਣੀ ਹੈ ਯਾਰ ਐਪ 'ਤੇ ਐਫ ਬੈਂਡ 100.2 ਮੈਗਾਹਰਟਸ 'ਤੇ ਨਾਲੋਂ ਨਾਲ ਸੁਣ ਸਕਦੇ ਹੋ। ਵੇਲਾ ਹੋ ਗਿਆ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਕਰਮਜੀਤ ਕੌਰ ਤੁਹਾਡੇ ਨਾਲ। ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਹਾਰਦਿਕ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਪ੍ਰੋਗਰਾਮ ਨੂੰ ਸੁਣਨ ਦੇ ਲਈ ਜ਼ਰੂਰ ਤਿਆਰ ਹੋਵੋਗੇ ਅਤੇ ਸਾਨੂੰ ਮੈਸੇਜਿਸ ਕਰਨ ਦਾ ਸਿਲਸਿਲਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਮਜਨੂੰ ਕਾਟੀਲਾ ਤੋਂ, ਕਮਲ ਬਾਲੂਜਾ, ਮਧੂ ਸਾਗਰ ਬਾਲੂਜਾ, ਸਤਨਾ ਐਮ ਪੀ ਤੋਂ ਉਮੰਗ ਮਲਿਕ, ਆਕਾਂਸ਼ਾ ਅਤੇ ਮਾਹੀ ਮਲਿਕ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਕਮਲ ਪਾਠਕ, ਸੁਨੀਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਸੁੱਚਾ ਸਿੰਘ ਪਾਠਕ, ਵਿਨੋਦਪੁਰੀ ਹੋਰਾਂ ਦੀ ਫਰਮਾਇਸ਼ ਹੈ। ਨਾਰਕਲੀ ਬਾਜ਼ਾਰ ਜਗਰਾਉਂ ਤੋਂ ਆਈ ਹੈ ਜੀ। ਵੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ।

ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਅਤੇ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ, ਸ਼੍ਰੇਆ ਘੋਸ਼ਾਲ ਅਤੇ ਸੋਨੂ ਨਿਗਮ ਦੀਆਂ ਆਵਾਜ਼ਾਂ 'ਚ।

ਜੀ ਦੋਸਤੋ, ਪ੍ਰੋਗਰਾਮ ਹਿੰਦੀ ਜ਼ਾਇਕਾ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਤੋਂ, ਅਤੇ ਇਸ ਪ੍ਰੋਗਰਾਮ ਵਿੱਚ ਮੈਸੇਜਿਸ ਅਸੀਂ ਪੜ੍ਹ ਰਹੇ ਹਾਂ ਸਰੋਤਿਆਂ ਦੇ ਅਤੇ ਸੁਣਵਾ ਰਹੇ ਉਹਨਾਂ ਦੀ ਪਸੰਦ ਦੇ ਹਿੰਦੀ ਫਿਲਮੀ ਗੀਤ। ਅਗਲੀ ਫਰਮਾਇਸ਼ ਦੁਰਗਾ ਕਾਲੋਨੀ ਹਾਂਸੀ ਤੋਂ ਆਈ ਹੈ, ਰਾਜੂ ਮਿਕਲਾਨੀ, ਬਬੀਤਾ, ਸੁਭਾਸ਼ ਯੋਗੀ, ਹੋਰਾਂ ਦੀ ਸੁਸ਼ੀਲਾ ਦੇਵੀ, ਮਧੁਰਕਰ, ਸਦਾਨੰਦ ਕੁਮਾਰ, ਗੌਰਵ ਹੋਰਾਂ ਦੀ ਫਰਮਾਇਸ਼ ਡਾਬਕੀ ਰੋਡ ਅਕੋਲਾ ਤੋਂ ਸਾਡੇ ਤੱਕ ਪਹੁੰਚੀ ਹੈ। ਝੱਜਰ ਹਰਿਆਣਾ ਤੋਂ ਬਿੱਟੂ ਪਾਟੀਆ, ਰੀਟਾ, ਰਜਤ ਅਤੇ ਮਯੰਕ ਪਾਟੀਆ ਹੋਰਾਂ ਦੀ ਫਰਮਾਇਸ਼ ਹੈ ਜੀ। ਰਜ਼ਾਕ ਮੁਹੰਮਦ, ਸ਼ਮੀ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਹੋਰਾਂ ਦੀ ਫਰਮਾਇਸ਼ ਹਨੂਮਾਨਗੜ੍ਹ ਰਾਜਸਥਾਨ ਤੋਂ ਸਾਡੇ ਤੱਕ ਪਹੁੰਚੀ ਹੈ। ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਯੰਕ ਸ਼ਰਮਾ ਹੋਰਾਂ ਦੀ ਫਰਮਾਇਸ਼ ਆ ਗਈ ਹੈ ਜੀ। ਅਗਲਾ ਮੈਸੇਜ ਜਲਾਲਾਬਾਦ ਤੋਂ ਹੈ, ਸੁਰੇਸ਼ ਗਗਰੇਜਾ, ਪੂਨਮ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਹੋਰਾਂ ਦਾ। ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਬੀਰ, ਜੱਸੀ, ਸੀਤਾ ਅਤੇ ਇਹਨਾਂ ਦੇ ਨਾਲ ਨੇ ਗੀਤਾ। ਅਗਲੀ ਫਰਮਾਇਸ਼ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ ਹੋਰਾਂ ਦੀ ਹੈ। ਅਬਦੁਲ ਗਫਾ ਡਾਵਰ, ਖੁਸ਼ਨਸੀਬ, ਅਬਦੁਲ ਹੱਕ ਡਾਵਰ, ਜ਼ਿਆਉਲ ਹੱਕ ਡਾਵਰ, ਮੁਹੰਮਦ ਉਮਰ, ਰਾਜਿੰਦਰ ਕਟਾਰੇ ਹੋਰਾਂ ਦੀ ਫਰਮਾਇਸ਼ ਸੰਜੇ ਕਲੋਨੀ ਖੰਡਵਾ ਤੋਂ ਸਾਡੇ ਤੱਕ ਪਹੁੰਚੀ ਹੈ। ਜੌਨ, ਰੋਜ਼ੀ, ਪਰਲ ਅਤੇ ਵਿਲੀਅਸ ਹੋਰਾਂ ਦੀ ਫਰਮਾਇਸ਼ ਜਨਕਪੁਰੀ, ਸਹਾਰਨਪੁਰ ਤੋਂ ਆਈ ਹੈ ਜੀ। ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਅਤੇ ਅੰਕਿਤ ਕਾਂਗੜਾ ਹੋਰਾਂ ਦੀ ਫਰਮਾਇਸ਼ ਹੈ ਜੀ। ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਕਲਾਂ ਤੋਂ ਫਰਮਾਇਸ਼ ਕਰ ਰਹੇ ਨੇ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ ਪਾਰਵਤੀ ਅਤੇ ਹਿਮਾਂਸ਼ੂ ਗੋਦਾਰਾ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ, ਕਣਕਵਾਲੀਆ, ਗੰਗਾ ਰਾਮ, ਮੋਹਨ ਲਾਲ, ਰਾਮੇਸ਼ਵਰ, ਸੋਨੂ, ਅਰਵਿੰਦ ਕੁਮਾਰ ਅਤੇ ਲਾਡੀ ਧਾਰੀਵਾਲ ਸਮਾਣਾ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ। ਚੰਡੀਗੜ੍ਹ ਤੋਂ ਸਤੀਸ਼ਰ ਨੇਜਾ ਅਤੇ ਬਿਮਲਾ ਨੇਜਾ ਹੋਰਾਂ ਦੀ ਫਰਮਾਇਸ਼ ਹੈ। ਬਕਸਰ ਬਿਹਾਰ ਤੋਂ ਸਰਾਜੁਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ, ਸੁਰੀਤ ਰਮੇਸ਼ ਸਾਹੂ, ਡਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਆਦਿਬਾ ਅਤੇ ਦਾਨਿਸ਼ ਅੰਸਾਰੀ ਹੋਰਾਂ ਦੀ ਫਰਮਾਇਸ਼ ਹੈ। ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਅਤੇ ਪਰਮਾਨੰਦ ਹੋਰਾਂ ਦੀ ਫਰਮਾਇਸ਼ ਹੈ। ਸਾਰਿਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ ਹੋਰਾਂ ਦੀ ਫਰਮਾਇਸ਼ ਹੈ। ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ ਅਤੇ ਆਦਿਬ ਹੋਰਾਂ ਦੀ ਫਰਮਾਇਸ਼ ਪਿੰਡ ਕੁਮਾਰਹੇੜਾ, ਸਹਾਰਨਪੁਰ ਤੋਂ ਸਾਡੇ ਤੱਕ ਪਹੁੰਚੀ ਹੈ। ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਰਤਨਮਾਲਾ ਅਤੇ ਓਮ ਪ੍ਰਕਾਸ਼ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਚੋਹਲਦਾ ਬਾਗਪਤ ਤੋਂ ਸੰਜੇ ਢੀਂਗੀਆ, ਨਮਨ ਢੀਂਗੀਆ ਅਤੇ ਅਪਾਰ ਢੀਂਗੀਆ ਹੋਰਾਂ ਦੀ ਫਰਮਾਇਸ਼ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਹੋਰਾਂ ਨੇ ਸਾਨੂੰ ਮੈਸੇਜ ਪਾਇਆ। ਆਨੰਦ ਨਗਰ ਬੀ ਪਟਿਆਲਾ ਤੋਂ ਰਮੇਸ਼ ਭੁੱਕਲ, ਰਾਣੀ ਭੁੱਕਲ, ਅਨਹਦ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਕੌਰ ਅਤੇ ਗਗਨਦੀਪ ਸਿੰਘ ਭੁੱਕਲ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਟਕਾਲੇ ਤੋਂ ਬਿੰਦਰ ਸਿੰਘ, ਚਮਕੌਰ ਸਿੰਘ, ਜੁਮਾ ਮੀਰ ਅਤੇ ਭੋਡਲਾ ਖਾਨ ਹੋਰੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਚਾਹੁੰਦੇ ਨੇ। ਰਾਜਪੁਰਾ ਤੋਂ ਜਸਦੇਵ ਸਿੰਘ, ਜੱਸੀ ਅਤੇ ਸੁਖਵਿੰਦਰ ਕੌਰ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਰਾਜਮਾਤਾ ਨਗਰ ਬੁਲਢਾਣਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਨਰਿੰਦਰ ਨਾਰਵਾੜੀ, ਜਯੋਤੀ, ਆਕਾਂਸ਼ਾ ਅਤੇ ਆਕਾਸ਼ ਕੁਮਾਰ ਹੋਰਾਂ ਨੇ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ ਹੋਰਾਂ ਦੀ ਫਰਮਾਇਸ਼ ਹੈ। ਮੁਹੰਮਦ ਯਾਸੀਨ ਅੰਜਾਨ, ਸਾਇਮਾ ਨਵਾਜ਼, ਹਸਨ, ਬਾਬੂ ਅਹਿਦ, ਮਿਫਰਾ ਨਵਾਜ਼ ਅਤੇ ਬੇਬੀ ਚਾਹਤ ਹੋਰਾਂ ਦੀ ਫਰਮਾਇਸ਼ ਝਾਰਖੰਡ ਤੋਂ ਸਾਡੇ ਤੱਕ ਪਹੁੰਚੀ ਹੈ। ਪਿੰਡ ਨਿਓਲਾ ਅੰਬਾਲਾ ਤੋਂ ਮਹਿੰਦਰ ਰੋਇਆਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ ਅਤੇ ਸੀਮੂ ਰੋਇਆਲਾ ਹੋਰਾਂ ਨੇ ਫਰਮਾਇਸ਼ ਭੇਜੀ ਹੈ। ਪਿੰਡ ਬਰਸਟ, ਜ਼ਿਲ੍ਹਾ ਪਟਿਆਲਾ ਤੋਂ ਨਾਜਰ ਸਿੰਘ ਬਰਸਟ, ਸੌਦਾਗਰ ਸਿੰਘ, ਖੁਸ਼ਦੀਪ ਸਿੰਘ, ਖੁਸ਼ਪ੍ਰੀਤ ਕੌਰ, ਹਰਪ੍ਰੀਤ ਸਿੰਘ ਅਤੇ ਪਰਮਵੀਰ ਸਿੰਘ ਬਰਸਟ ਹੋਰਾਂ ਦੀ ਫਰਮਾਇਸ਼ ਹੈ। ਨਾਜਰ ਸਿੰਘ ਸਾਨੂੰ ਫਰਮਾਇਸ਼ ਕਰ ਰਹੇ ਨੇ ਜੀ, ਇਹਨਾਂ ਦੇ ਨਾਲ ਨੇ ਸੁਧਾਗਰ ਸਿੰਘ, ਅਤੇਸ਼ਵਰਾ, ਇਹਨਾਂ ਨੇ ਸਾਨੂੰ ਪਿੰਡ ਬਰਸਟ, ਜ਼ਿਲ੍ਹਾ ਪਟਿਆਲਾ ਤੋਂ ਫਰਮਾਇਸ਼ ਭੇਜੀ ਹੈ ਜੀ। ਅਗਲੀ ਫਰਮਾਇਸ਼ ਗਾਂਧੀ ਚੌਂਕ, ਬਾਰਡ ਮੇਰ, ਰਾਜਸਥਾਨ ਤੋਂ ਆਈ ਹੈ। ਬਬਲੇਸ਼ ਪਵਾਰ, ਡੈਨੀ ਅਤੇ ਮਨੀਸ਼ ਪਵਾਰ ਹੋਰਾਂ ਦੀ। ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜੈਸਵਾਲ ਅਤੇ ਖਲੀਫੋ ਕੀ ਬਾਵੜੀ ਤੋਂ ਖੁਦਾ ਬਖਸ਼ ਖਲੀਫਾ ਹੋਰਾਂ ਦੀ ਫਰਮਾਇਸ਼ ਹੈ।

ਪਰ ਪੁਸ਼ਪਾ ਰਾਣੀ ਆਸ਼ੂ ਤੇ ਤੁਸ਼ਾਰ ਹੋਰਾਂ ਦੀ ਫਰਮਾਇਸ਼ ਹੈ। ਤੇ ਆਓ ਫਿਰ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਆਸ਼ਾ ਭੋਸਲੇ ਤੇ ਸਾਥੀਆਂ ਦੀ ਆਵਾਜ਼ਾਂ 'ਚ ਸੁਣਦੇ ਹਾਂ ਇਹ ਗੀਤ। ਇਹ ਗੀਤ ਅਸੀਂ ਲਿਆ ਫਿਲਮ ਆਪਣਾ ਦੇਸ਼ 'ਚੋਂ। ਗੀਤ ਦੇ ਬੋਲ ਆਨੰਦ ਬਖਸ਼ ਨੇ ਲਿਖੇ ਨੇ, ਸੰਗੀਤ ਆਰ ਡੀ ਬਰਮਨ ਦਾ ਹੈ।

ਜੀ ਦੋਸਤੋ, ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਸ਼ਾਮਲ ਕਰ ਲੈਂਦੇ ਹਾਂ ਜੀ। ਸਾਡੇ ਕੋਲ ਪਹੁੰਚੀ ਹੈ ਪਿੰਡ ਉਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਅਤੇ ਹਰਮਨ ਹੋਰਾਂ ਦੀ, ਮੁਹੰਮਦ ਯਾਸੀਨ, ਨਾਜ਼ਮਾ ਬੇਗਮ, ਮੁਹੰਮਦ ਤੌਸੀਫ, ਮੁਹੰਮਦ ਤੈਮੂਰ ਅਤੇ ਮੁਹੰਮਦ ਕਲੀਮ ਅੰਸਾਰੀ ਹੋਰਾਂ ਦੀ ਫਰਮਾਇਸ਼ ਸਾਡੇ ਤੱਕ ਆਈ ਹੈ ਜੀ ਛੱਤੀਸਗੜ੍ਹ ਤੋਂ। ਅਗਲੀ ਫਰਮਾਇਸ਼ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ, ਗਾਵਿਆ, ਸੁੱਚਾ ਸਿੰਘ ਪਾਠਕ ਅਤੇ ਵਿਨੋਦ ਪੁਰੀ ਹੋਰਾਂ ਦੀ ਜਗਰਾਉਂ ਤੋਂ ਸਾਡੇ ਤੱਕ ਪਹੁੰਚੀ ਹੈ। ਜੁਝਾਰ ਨਗਰ ਪਟਿਆਲਾ ਤੋਂ ਕ੍ਰਿਸ਼ਨ ਕੁਮਾਰ, ਰਾਜ ਰਾਣੀ, ਰਵੀਨਾ, ਸਤੀਸ਼, ਕਾਇਨਾ, ਆਸ਼ੂ, ਅੰਜੂ, ਵੰਸ਼ਿਕਾ, ਰਿਸ਼ਿਕਾ ਹੋਰਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ ਜੀ। ਚੌਧਰੀ ਜ਼ੁਲਫਿਕਾਰ ਅਲੀ ਚੱਕਲਾ ਲੇਕਾ ਬਹਾਵਲ ਨਗਰ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ। ਕੋਹਕਾ ਭਿਲਾਈ ਤੋਂ ਉੱਤਮ ਸਿੰਘ, ਮੋਰਸ, ਅਨਿਲ ਕੁਮਾਰ, ਅਜੀਤ ਕੁਮਾਰ, ਆਯੁਸ਼ ਅਤੇ ਨੰਦਨੀ ਹੋਰਾਂ ਦੀ ਫਰਮਾਇਸ਼ ਹੈ ਜੀ। ਇਸੇ ਤਰ੍ਹਾਂ ਸੁਖਰੀ ਕਲਾ ਤੋਂ ਅਮਿਤ, ਸ਼ਕੁਲ, ਆਰੁਸ਼ੀ, ਓਸ਼ਿਕਾ, ਆਦਿੱਤਯ ਅਤੇ ਅੰਜਲੀ ਜੰਗੇਲ ਹੋਰਾਂ ਦੀ ਫਰਮਾਇਸ਼ ਹੈ। ਅਗਲੀ ਫਰਮਾਇਸ਼ ਸਾਨੂੰ ਕਰ ਰਹੇ ਨੇ ਜੀ ਰਾਜਿੰਦਰ ਸਿੰਘ, ਬੇਅੰਤ ਸਿੰਘ, ਗੁਰਪ੍ਰੀਤ ਸਿੰਘ, ਨਰਮਾਣਾ, ਨਾਭਾ, ਪਟਿਆਲਾ ਤੋਂ। ਪ੍ਰੋਗਰਾਮ 'ਚ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜਗਸੀਰ ਸਿੰਘ, ਮੰਦਰ ਸਿੰਘ, ਲਛਮਣ ਸਿੰਘ, ਗੁਰਜੀਤ ਸਿੰਘ, ਭੂਰਾ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ ਹੋਰਾਂ ਦਾ, ਪਿੰਡ ਬੱਲੋਂ, ਜ਼ਿਲ੍ਹਾ ਬਠਿੰਡਾ ਤੋਂ। ਹਿਮਾਚਲ ਪ੍ਰਦੇਸ਼ ਤੋਂ ਸਾਡੇ ਤੱਕ ਮੈਸੇਜ ਪਹੁੰਚਿਆ ਜੀ ਭਵਨ ਹੋਰਾਂ ਦਾ। ਅਗਲੀ ਫਰਮਾਇਸ਼ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ ਅਤੇ ਅਯਾਨ ਬਾਬੂ ਹੋਰਾਂ ਦੀ ਘਨੌਰੀ ਤੇਲੀਵਾਲਾ ਤੋਂ ਸਾਡੇ ਤੱਕ ਪਹੁੰਚੀ ਹੈ ਜੀ। ਪ੍ਰੋਗਰਾਮ 'ਚ ਅਗਲਾ ਮੈਸੇਜ ਬਾਬੂਰੀ ਬਾਜ਼ਾਰ ਚੰਦੋਲੀ ਤੋਂ ਵਿਜੇ ਜਾਇਸਵਾਲ ਅਤੇ ਸਰੋਜ ਜਾਇਸਵਾਲ ਹੋਰਾਂ ਦਾ ਹੈ। ਜਮਸ਼ੇਦਪੁਰ ਤੋਂ ਮਾਰੋਹੂ

ਬੇਵੰਤੀ ਹੋਰਾਂ ਨੇ ਅਤੇ ਰੋਹਨ ਆਰਿਆ ਜੈਸਵਾਲ ਨੇ ਇਹਨਾਂ ਦੇ ਨਾਲ, ਚੰਦੋਲੀ ਤੋਂ ਸੁੰਦਰ ਅਤੇ ਸੁਮਨ ਹੋਰਾਂ ਨੇ ਫਰਮਾਇਸ਼ ਕੀਤੀ ਹੈ। ਨਿਰਭੈ ਸਿੰਘ ਮੌੜ ਪਿੰਡ ਹਰਿਆਣਾ ਖੁਰਦ ਨਾਭਾ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ। ਇਸੇ ਹੀ ਤਰ੍ਹਾਂ ਜਮਾਨੀਆਂ ਗਾਜ਼ੀਪੁਰ ਯੂਪੀ ਤੋਂ ਸੁਰੇਸ਼ ਜਾਇਸਵਾਲ, ਉਰਮਿਲਾ ਦੀਪਕ ਅਤੇ ਸਵਾਤੀ ਜਾਇਸਵਾਲ ਹੋਰਾਂ ਦੀ ਫਰਮਾਇਸ਼ ਹੈ। ਅਤੇ ਆਓ ਫਿਰ ਇਹਨਾਂ ਸਾਰੇ ਸੁਰਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ, ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਿੰਦੀ ਜ਼ਾਇਕਾ FM ਬੈਂਡ 100.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਸਵੇਰ ਦੇ 11:30 ਹੋਏ ਨੇ। ਫੁਲਕਾਰੀ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪੰਧੀਰ ਅਤੇ ਮੇਰੇ ਨਾਲ ਨੇ
1: ਅਤੇ ਮੈਂ ਹਾਂ ਕਰਮਜੀਤ ਕੌਰ
0: ਜੀ। ਕਰਮਜੀਤ ਜੀ ਕਿਵੇਂ ਹੋ ਤੁਸੀਂ?
1: ਵਧੀਆ ਹਾਲ ਚਾਲ ਨੇ ਜੀ, ਉਮੀਦ ਕਰਦੇ ਹਾਂ ਸਾਡੇ ਸਰੋਤੇ ਵੀ ਠੀਕ ਹੋਣਗੇ ਅਤੇ ਰਣਦੀਪ ਤੁਸੀਂ ਵੀ ਠੀਕ ਹੋਵੋਗੇ।
0: ਬਿਲਕੁਲ ਠੀਕ ਹਾਂ ਜੀ। ਅਤੇ ਤੁਸੀਂ ਨਾ ਇੱਕ ਬਹੁਤ ਸੋਹਣਾ ਜਿਹਾ ਤੁਸੀਂ ਗੀਤ ਜਿਹੜਾ ਹੈ ਚਲਾਇਆ ਸੀ ਕਿਸੇ ਸਰੋਤੇ ਦੀ ਫਰਮਾਇਸ਼ 'ਤੇ
1: ਜੀ,
0: ਹਮਨੇ ਸਨਮ ਕੋ ਖਤ ਲਿਖਾ, ਅਤੇ ਮੈਨੂੰ ਨਾ ਗੀਤ ਸੁਣਦੇ ਸੁਣਦੇ ਯਾਦ ਆਇਆ ਕਿ ਅਸੀਂ ਤਾਂ ਚਿੱਠੀਆਂ ਲਿਖਣੀਆਂ ਹੀ ਭੁੱਲ ਗਏ।
1: ਬਿਲਕੁਲ
0: ਹੈ ਨਾ
1: ਜੀ।
0: ਅਤੇ ਚਿੱਠੀ ਤੁਸੀਂ ਆਖਰੀ ਚਿੱਠੀ ਕੋਈ ਕਦੋਂ ਲਿਖੀ?
1: ਬਹੁਤ ਟਾਈਮ, ਮੈਨੂੰ ਲੱਗਦਾ ਹੈ ਕਿ ਬਹੁਤ ਸਮਾਂ ਪਹਿਲਾਂ, ਸ਼ਾਇਦ ਜਦੋਂ ਮੈਂ 10ਵੀਂ 11ਵੀਂ ਕਲਾਸ 'ਚ ਪੜ੍ਹਦੀ ਹੋਊਂਗੀ, ਸ਼ਾਇਦ ਉਦੋਂ ਲਿਖੀ ਹੋਊਗੀ ਚਿੱਠੀ।
0: ਮੇਰੇ ਘਰੇ ਨਾ ਇੱਕ ਜਿਹੜਾ ਪੁਰਾਣਾ ਅਟੈਚੀ ਵਾਲਾ ਟਰੰਕ ਹੁੰਦਾ ਸੀ ਉਹ ਟਰੰਕ ਹੈ, ਅਤੇ ਉਹਦੇ ਵਿੱਚ ਨਾ ਹਲੇ ਵੀ ਬਹੁਤ ਸਾਰੀਆਂ ਚਿੱਠੀਆਂ ਜਿਹੜੀਆਂ ਬਾਹਰੋਂ ਰਿਸ਼ਤੇਦਾਰਾਂ ਦੀਆਂ ਆਉਂਦੀਆਂ ਸੀ ਉਹਨਾਂ ਵੇਲਿਆਂ ਦੇ ਵਿੱਚ, ਹੈ ਨਾ, ਉਹ ਚਿੱਠੀਆਂ ਪਈਆਂ ਹੋਈਆਂ ਨੇ
1: ਜੀ।
0: ਉਹਨਾਂ 'ਤੇ ਰੰਗ ਬਿਰੰਗੇ ਜਿਹੜੇ ਜਿਹਨੂੰ ਅਸੀਂ ਕਹਿੰਦੇ ਰਸੀਦੀ ਟਿਕਟਾਂ
1: ਲੱਗੀਆਂ ਹੁੰਦੀਆਂ ਸੀ, ਬਿਲਕੁਲ,
0: ਹੈ ਨਾ।
1: ਅਤੇ ਕਈ ਵਾਰ ਆਪਣੀ ਚਿੱਠੀ ਨੂੰ ਸੋਹਣਾ ਬਣਾਉਣ ਦੇ ਲਈ, ਹੈ ਨਾ, ਜਿਵੇਂ ਮੈਂ ਕਹਿ ਰਹੀ ਹਾਂ ਕਿ ਮੈਂ ਛੋਟੇ ਹੁੰਦੇ ਹਾਂ ਸਕੂਲ ਪੜ੍ਹਦੀ ਸੀ ਜਦੋਂ, ਉਦੋਂ ਚਿੱਠੀ ਕਦੀ ਵਾਰ ਲਿਖੀ ਹੈ, ਆਪਣੇ ਭੂਆ ਜੀ ਨੂੰ ਲਿਖੀ ਹੈ, ਕਈ ਵਾਰ ਆਪਣੇ ਮਾਸੀ ਜੀ ਨੂੰ ਲਿਖੀ ਹੈ, ਤਾਂ ਇੱਕ ਹੁੰਦਾ ਸੀ ਚਾਅ ਕਿ ਉਹਨੂੰ ਕਿੰਨੇ ਵਧੀਆ ਤਰੀਕੇ ਨਾਲ ਲਿਖੀ ਹੈ ਨਾ, ਲਿਖਾਈ ਸੋਹਣੀ ਹੋਣੀ ਚਾਹੀਦੀ ਹੈ, ਪੈੱਨ ਹੈ, ਕਈ ਵਾਰ ਅਸੀਂ ਰੰਗ ਬਿਰੰਗੇ ਵਰਤਦੇ ਹਾਂ, ਹਾਲਾਂਕਿ ਸਾਡੇ ਕੋਲ ਸਾਡੇ ਸਰੋਤਿਆਂ ਦੇ ਖੱਤ ਵੀ ਆਉਂਦੇ ਨੇ ਜਿਹਦੇ 'ਚ ਉਹਨਾਂ ਨੇ ਅਲੱਗ ਅਲੱਗ ਰੰਗਾਂ ਦੇ ਪੈੱਨ ਨੇ ਵਰਤ ਕੇ ਨਾਮ ਲਿਖੇ ਹੁੰਦੇ ਨੇ, ਸੋ ਚਿੱਠੀ ਆ ਉਨੀ ਜ਼ਿਆਦਾ ਖੂਬਸੂਰਤ ਲੱਗਦੀ ਹੈ। ਸੋ ਚਿੱਠੀ ਦੀ ਸ਼ੁਰੂਆਤ ਖਾਸ ਤੌਰ 'ਤੇ ਇਹ ਵੀ ਹੁੰਦਾ ਸੀ ਕਿ ਜਦੋਂ ਨਵੇਂ ਸਾਲ ਜਾਂ ਕਿਸੇ ਖੁਸ਼ੀ ਦੇ ਮੌਕੇ ਦੇ ਉੱਤੇ ਅਸੀਂ ਕਿਸੇ ਨੂੰ ਚਿੱਠੀ ਪਾਉਂਦੇ ਸੀ ਤਾਂ ਕੋਈ ਨਾ ਕੋਈ ਸ਼ੇਅਰ ਉਸ ਦਿਨ ਤਿਉਹਾਰ ਦੇ ਨਾਲ ਜੁੜਦਾ ਜ਼ਰੂਰ ਉਹਦੇ 'ਚ ਲਿਖਿਆ ਜਾਂਦਾ ਸੀ, ਅਤੇ ਫਿਰ ਬੜੀ ਮਨ ਨੂੰ ਪ੍ਰਸੰਨਤਾ ਹੁੰਦੀ ਸੀ ਕਿ ਅਸੀਂ ਕਿੰਨੀ ਵਧੀਆ ਸ਼ਾਇਰੀ ਲਿਖੀ ਆ, ਹਾਲਾਂਕਿ ਉਹ ਸ਼ਾਇਰੀ ਕਿਤੋਂ ਨਾ ਕਿਤੋਂ ਪੜ੍ਹ ਕੇ ਦੇਖ ਕੇ ਅਸੀਂ ਸਿੱਖੀ ਹੁੰਦੀ ਸੀ, ਪਰ ਅਸੀਂ ਖੁਦ ਆਪਣੇ ਹੱਥਾਂ ਨਾਲ ਲਿਖ ਕੇ ਕਿਸੇ ਆਪਣੇ ਨੂੰ ਭੇਜੀ ਹੋਈ ਹੈ, ਇਹਦੀ ਖੁਸ਼ੀ ਇੱਕ ਅਲੱਗ ਹੀ ਹੁੰਦੀ ਸੀ।
0: ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ 'ਚ ਫਿਰ ਅਸੀਂ ਗੱਲ ਚਿੱਠੀਆਂ ਦੀ ਹੀ ਕਰਾਂਗੇ
1: ਜੀ,
0: ਅਤੇ ਪ੍ਰੋਗਰਾਮ 'ਚ ਫਿਰ ਸਭ ਤੋਂ ਪਹਿਲਾਂ ਗੀਤ ਸੁਣ ਲੈਂਦੇ ਹਾਂ ਹਰਭਜਨ ਮਾਨ ਦਾ ਗਾਇਆ, ਅਤੇ ਉਹ ਵੀ ਚਿੱਠੀਆਂ ਦੀ ਹੀ ਗੱਲ ਕਰ ਰਹੇ ਨੇ।

0: ਤਤਕਾਲੀਨ ਸਥਿਤੀ ਵਿਚ ਤੁਸੀਂ ਇਸ ਨੂੰ ਡਾਇਲ ਕਰਕੇ ਤੁਰੰਤ ਸਹਾਇਤਾ ਹਾਸਲ ਕਰ ਸਕਦੇ ਹੋ, ਜਿਵੇਂ ਕਿ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਬੁਝਾਉਣ ਲਈ ਸਹਾਇਤਾ ਜਾਂ ਕਿਸੇ ਵੀ ਪ੍ਰਕਾਰ ਦੀ ਸਿਹਤ ਸਹੂਲਤਾਂ ਲਈ ਐਂਬੂਲੈਂਸ ਸਹਾਇਤਾ। ਜਦੋਂ ਤੁਸੀਂ 112 ਨੰਬਰ ਤੇ ਕਾਲ ਕਰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦੀ ਮਦਦ ਕਿਹੜੀ ਜਗ੍ਹਾ ਤੇ ਲੈਣੀ ਚਾਹੁੰਦੇ ਹੋ, ਇਸ ਨੂੰ ਦੇਖਦਿਆਂ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਰਾਹੀਂ ਤੁਹਾਡੀ ਕਾਲ ਤੁਹਾਡੇ ਏਰੀਆ ਦੇ ਨਜ਼ਦੀਕੀ ਸੇਵਾ ਕੇਂਦਰ ਤੇ ਜੋੜੀ ਜਾਂਦੀ ਹੈ, ਜਿੱਥੋਂ ਤੁਹਾਨੂੰ ਛੇਤੀ ਤੋਂ ਛੇਤੀ ਸੰਭਵ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਦੁਰਘਟਨਾ ਜਾਂ ਐਂਬੂਲੈਂਸ ਸਹਾਇਤਾ ਲਈ ਹੁਣ ਇੱਕੋ ਹੈਲਪਲਾਈਨ ਟੋਲ ਫ੍ਰੀ ਨੰਬਰ 112।
1: ਆਕਾਸ਼ਵਾਣੀ ਐਟ 90 ਸਾਲ ਕੀ ਆਵਾਜ਼, ਦਿਲ ਸੇ ਦਿਲ ਤੱਕ, ਨਾਨ ਸਟਾਪ ਧਮਾਲ, ਪੁਰਾਣੀ ਯਾਦੇ, ਨਯਾ ਜੋਸ਼ ਹੈ, ਦੇਸ਼ ਕਾ ਰੇਡੀਓ ਅਬ ਵੀ ਬੌਸ ਹੈ। ਆਕਾਸ਼ਵਾਣੀ ਕੇ ਗੌਰਵਮਈ 90 ਸਾਲ।

0: ਜੀ ਕਰਨ ਜੀ, ਤੁਸੀਂ ਗੱਲ ਕਰ ਰਹੇ ਸੀ ਚਿੱਠੀਆਂ ਦੇ ਦੌਰ ਦੀ। ਸਾਡੀ ਜਿਹੜੀ ਪੀੜ੍ਹੀ ਹੈ, ਅਸੀਂ ਬੜੇ ਬਦਲਾਅ ਦੇਖੇ।
1: ਬਿਲਕੁਲ
0: ਅਸੀਂ ਚਿੱਠੀਆਂ ਵਾਲਾ ਦੌਰ ਵੀ ਦੇਖਿਆ, ਅਤੇ ਫਿਰ ਉਸ ਤੋਂ ਬਾਅਦ ਅਸੀਂ ਲੈਂਡਲਾਈਨ ਵਾਲਾ ਦੌਰ ਵੀ ਦੇਖਿਆ। ਜਦੋਂ
1: ਬਿਲਕੁਲ
0: ਅਤੇ ਚਾਅ ਕਿੰਨਾ ਹੁੰਦਾ ਸੀ ਉਦੋਂ, 5ਵੀਂ 6ਵੀਂ ਦੇ ਵਿੱਚ ਸੀ
1: ਜੀ।
0: ਜਦੋਂ ਪਹਿਲੀ ਵਾਰ ਘਰੇ ਲੈਂਡਲਾਈਨ ਲੱਗਿਆ ਨਾ, ਅਤੇ ਫੋਨ ਦੀ ਜਦੋਂ ਘੰਟੀ ਵੱਜਦੀ ਸੀ, ਸਾਰਾ ਟੱਬਰ ਫੋਨ ਦੇ ਦੁਆਲੇ ਇਕੱਠਾ ਹੋ
1: ਦੁਆਲੀ
0: ਜਾਂਦਾ
1: ਹੋ
0: ਸੀ।
1: ਜਾਂਦਾ ਸੀ ਬਿਲਕੁਲ।
0: ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਮਤਲਬ ਹੁਣ ਜਿਹੜਾ ਬੰਦਾ ਕਾਲ ਰਿਸੀਵ ਕਰ ਰਿਹਾ ਉਹ ਤਾਂ ਕਰ ਹੀ ਰਿਹਾ, ਦੂਜੇ ਜਿਹੜੇ ਇੰਨੀ ਬੇਸਬਰੀ ਨਾਲ ਉਡੀਕਦੇ ਸੀ ਕੀ ਕਹਿੰਦਾ, ਤੇ ਉਹ ਹੁੰਦਾ ਸੀ ਕਿ ਪਹਿਲਾਂ ਗੱਲ ਤਾਂ ਕਰ ਲਈਏ ਫਿਰ ਦੱਸਾਂਗੇ।
1: ਬਿਲਕੁਲ। ਦੇਖੋ ਚਿੱਠੀਆਂ ਵਾਲੇ ਦੌਰ ਤੋਂ ਫੋਨ ਵਾਲੇ ਦੌਰ ਦੇ ਵਿੱਚ ਆਉਣਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਪੜਾਅ ਸੀ। ਜਿਹੜੀਆਂ ਗੱਲਾਂ ਅਸੀਂ ਲਿਖ ਕੇ ਕਰਦੇ ਸੀ, ਸੋਚ ਸੋਚ ਕੇ ਲਿਖਦੇ ਸੀ, ਕਈ ਵਾਰ ਤਾਂ ਹੁੰਦਾ ਸੀ ਕਿ ਚਿੱਠੀ ਨੂੰ ਅਧੂਰਾ ਹੀ ਵਿੱਚੋਂ ਛੱਡ ਦਿੱਤਾ ਜਾਂਦਾ ਸੀ ਹੋਰ ਕੰਮਾਂ ਕਾਰਾਂ 'ਚ ਰੁੱਝੇ ਹੋਣ ਕਰਕੇ, ਤੇ ਫਿਰ ਹੁੰਦਾ ਸੀ ਕਿ ਆਰਾਮ ਨਾਲ ਬੈਠ ਕੇ ਅਸੀਂ ਇਹਨੂੰ ਲਿਖਾਂਗੇ ਜੋ ਦਿਲ 'ਚ ਗੱਲਾਂ ਆਉਂਦੀਆਂ ਸੀ। ਪਰ ਜਦੋਂ ਫੋਨ ਆਇਆ ਤਾਂ ਉਹੀ ਗੱਲਾਂ ਸਾਨੂੰ ਨਾਲੋਂ ਨਾਲ ਜੋ ਵੀ ਮੂੰਹ 'ਚ ਆਉਂਦਾ ਜਾਂ ਦਿਲ 'ਚ ਆਉਂਦਾ ਉਹੀ ਅਸੀਂ ਨਾਲ ਦੀ ਨਾਲ ਅਗਲੇ ਨਾਲ ਗੱਲ ਕਰ ਸਕਦੇ ਸੀ, ਅਗਲੇ ਦੀ ਆਵਾਜ਼ ਸੁਣ ਸਕਦੇ ਸੀ। ਸੋ ਉਹਨੇ ਕਿਤੇ ਨਾ ਕਿਤੇ ਚਿੱਠੀਆਂ ਦਾ ਜਿਹੜਾ ਚਾਮ ਸੀਗਾ, ਚਾ ਸੀਗਾ, ਉਹਨੂੰ ਘਟਾਇਆ ਕਿਤੇ ਨਾ
0: ਤੁਸੀਂ
1: ਕਿਤੇ।
0: ਇੱਕ ਕਹਾਣੀ ਪੜ੍ਹੀ ਹੈ ਮੇਰੇ ਖਿਆਲ ਮੋਹਨ ਭੰਡਾਰੀ ਹੋਰਾਂ ਦੀ ਹੈ, ਬਾਕੀ ਸਭ ਸੁੱਖ ਸਾਂਦ ਹੈ, ਪੜ੍ਹੀ ਹੈ ਤੁਸੀਂ ਉਹ
1: ਨਹੀਂ?
0: ਕਹਾਣੀ? ਉਹ ਸਾਡੇ ਸਿਲੇਬਸ ਦੇ ਵਿੱਚ ਸੀ, ਅਤੇ ਉਹਦੇ 'ਚ ਕੀ ਹੈ ਕਿ ਜਿਹੜੀ ਗਵਾਂਢ ਤੋਂ, ਕਿਉਂਕਿ ਉਹਨਾਂ ਵੇਲਿਆਂ 'ਚ ਸਾਰੇ ਪੜ੍ਹੇ ਲਿਖੇ ਨਹੀਂ ਸੀ ਹੁੰਦੇ,
1: ਜੀ
0: ਗਵਾਂਢ ਦਾ ਇੱਕ ਛੋਟਾ ਮੁੰਡਾ ਜਿਹੜਾ ਹੈਗਾ ਉਹਨੂੰ ਬੁਲਾਇਆ ਜਾਂਦਾ, ਜਿਹੜਾ ਸੋਜੀ ਵਾਲਾ ਮੁੰਡਾ ਹੈ ਪਰ ਉਮਰ ਦੇ ਵਿੱਚ ਥੋੜ੍ਹਾ ਜਿਹਾ ਕੱਚਾ ਏ, ਉਹਨੂੰ ਬੁਲਾਇਆ ਜਾਂਦਾ ਕਿਉਂਕਿ ਉਹ ਪੜ੍ਹਦਾ ਸੀ, ਅਤੇ ਉਹਨੂੰ ਉਹਦੇ ਤੋਂ ਚਿੱਠੀ ਪੜ੍ਹਵਾਈ ਜਾਂਦੀ ਸੀ ਅਤੇ ਚਿੱਠੀ ਲਿਖਵਾਈ ਜਾਂਦੀ ਸੀ, ਅਤੇ ਫਿਰ ਉਹ ਚਿੱਠੀ ਪੜ੍ਹਨ ਦੇ ਬਦਲੇ ਜਾਂ ਲਿਖਣ ਦੇ ਬਦਲੇ ਉਹਨੂੰ ਜਿਹੜਾ ਕਾੜਨੀ ਵਾਲਾ ਦੁੱਧ ਦੇ ਨਾਲ ਗੁੜ ਦੀ ਰੋੜੀ ਮਿਲਦੀ ਹੁੰਦੀ ਸੀ, ਅਤੇ ਉਹਨੂੰ ਬੁਲਾਇਆ ਜਾਂਦਾ ਹੈ ਕਿ ਚਿੱਠੀ ਜਿਹੜੀ ਹੈਗੀ ਆ ਉਹ ਲਿਖਣੀ ਆ, ਅਤੇ ਹੁਣ ਜਦੋਂ ਚਿੱਠੀ ਲਿਖੀ ਜਾਂਦੀ ਹੈ ਤਾਂ ਉਹ ਪੂਰਾ ਹਾਲ ਉਹਨੂੰ ਬਿਆਨ ਕਰਦੇ ਆ। ਮੁੰਡਾ ਜਿਹਨੂੰ ਚਿੱਠੀ ਲਿਖੀ ਜਾਂਦੀ ਹੈ, ਜਿਹੜਾ ਘਰ ਦਾ ਮੁੰਡਾ ਹੈ ਉਹ ਫੌਜ ਦੇ ਵਿੱਚ ਹੈ, ਮਰਦ ਜਿਹੜਾ ਘਰ ਦਾ ਹੈਗਾ ਜਿਹਨੂੰ ਸੰਬੋਧਿਤ ਹੋ ਕੇ ਉਹ ਚਿੱਠੀ ਲਿਖਣੀ ਹੈ, ਅਤੇ ਹੁਣ ਉਹ ਮਾਂ ਆਪਣੇ ਬੇਟੇ ਨੂੰ ਘਰ ਦਾ ਹਾਲ ਦੱਸ ਰਹੀ ਹੈ, ਅਤੇ ਉਹਨੂੰ ਕਹਿੰਦੀ ਹੈ ਕਿ ਤੂੰ ਲਿਖ ਦੇ ਚਿੱਠੀ ਦੇ ਵਿੱਚ ਕਿ ਜਿਹੜਾ ਆਪਣੀ ਮੱਝ ਹੈਗੀ ਹੈ ਉਹ ਸੂਣ ਵਾਲੀ ਸੀ, ਅਤੇ ਉਹ ਵੀ ਜਿਹੜੀ ਬਹੁਤ ਬਿਮਾਰ ਹੋ ਗਈ, ਬਹੁਤ ਪੈਸਾ ਲੱਗ ਗਿਆ ਪਰ ਉਹ ਮੱਝ ਤੂ ਗਈ, ਉਹ ਸੂਈ ਨਹੀਂ, ਅਤੇ ਉਹ ਲਿਖ ਦਿੰਦਾ ਚਿੱਠੀ ਦੇ ਵਿੱਚ ਉਸੇ ਤਰ੍ਹਾਂ, ਅਤੇ ਫਿਰ ਕਹਿੰਦੀ ਹੈ ਕਿ ਹੁਣ ਤੂੰ ਇਹ ਵੀ ਲਿਖ ਦੇ ਕਿ ਜਿਹੜੀ ਵੱਡੀ ਕੁੜੀ ਹੈ ਉਹਦੇ ਸਹੁਰੇ ਵੀ ਬਾਹਲਾ ਦਾਜ ਮੰਗਦੇ ਨੇ, ਉਹ ਕੋਈ ਬਹੁਤੇ ਚੰਗੇ ਨਹੀਂ ਹੈਗੇ, ਸਾਨੂੰ ਸਮਝ ਨਹੀਂ ਲੱਗ ਰਹੀ ਕੀ ਕਰੀਏ, ਅਤੇ ਫਿਰ ਕਹਿੰਦੀ ਤੂੰ ਇਹ ਲਿਖ ਦੇ ਕਿ ਤੇਰਾ ਬਾਪੂ ਬਿਮਾਰ ਹੈ, ਅਤੇ ਫਿਰ ਲਿਖਵਾਇਆ ਜਾਂਦਾ ਹੈ ਕਿ ਤੇਰੀ ਘਰ ਵਾਲੀ ਦੇ ਨਿਆਣਾ ਨਿੱਕਾ ਹੋਣ ਵਾਲਾ, ਉਹਦੀ ਸਿਹਤ ਵੀ ਅੱਜ ਕੱਲ੍ਹ ਐਵੇਂ ਦੀ ਹੀ ਰਹਿੰਦੀ ਹੈ, ਅਤੇ ਬਾਕੀ ਸਾਰੇ ਜਿਹੜੇ ਹੈਗੇ ਆ ਉਹ ਕਿ ਛੋਟਾ ਬੱਚਾ ਜਿਹੜਾ ਤੂੰ ਪਾਲਿਆ ਸੀ ਉਹ ਮਰ ਗਿਆ, ਸਾਰੇ ਘਰ ਦੇ ਜਿਹੜੇ ਦੁੱਖੜੇ ਨੇ ਉਹ ਉਹਨੂੰ ਸੁਣਾਉਂਦੇ ਨੇ ਚਿੱਠੀ ਦੇ ਵਿੱਚ, ਅਤੇ ਉਹ ਕਹਿੰਦਾ ਕਿ ਅੰਮਾ ਕੁਛ ਹੋਰ ਵੀ ਲਿਖਣਾ, ਅਤੇ ਜੋ ਉਹਨੇ ਕਿਹਾ ਸੀ ਉਹ ਸਾਰਾ ਲਿਖਣ ਤੋਂ ਬਾਅਦ, ਅਤੇ ਫਿਰ ਜਿਹੜੀ ਉਹ ਅੰਮਾ ਜਿਹੜੀ ਬੇਬੇ ਉਹ ਕਹਿੰਦੀ ਹੈ ਕਿ ਹਾਂ ਪੁੱਤ, ਹਾਂ ਬਾਕੀ ਫਿਰ ਤੂੰ ਲਿਖ ਦੇ ਕਿ ਬਾਕੀ ਸਭ ਸੁੱਖ ਸੰਦ ਹੈ, ਅਤੇ ਕਹਿੰਦਾ ਕਿ ਉਹ ਬੇਬੇ ਦੀ ਗੱਲ ਸੁਣ ਕੇ ਫਿਰ ਜਿਹੜਾ ਲੇਖਕ ਹੈ ਉਹਨੇ ਇਹ ਲਿਖਿਆ ਹੋਇਆ ਕਿ ਫਿਰ ਮੇਰੇ ਹੱਥ ਤੋਂ ਕਲਮ ਛੁੱਟ ਗਈ, ਕਿ ਸਾਰੀ ਦੁਨੀਆਂ ਦੇ ਤਾਂ ਦੁੱਖ ਤਕਲੀਫਾਂ ਤੁਸੀਂ ਚਿੱਠੀ 'ਚ ਲਿਖਾਤੇ, ਬਾਕੀ ਸਭ ਸੁੱਖ ਸੰਦ ਹੈ ਨਾ। ਤਾਂ ਔਰ ਉਹਨਾਂ ਵੇਲਿਆਂ ਦੇ ਵਿੱਚ ਜਿਵੇਂ ਮੇਰੇ ਬੀਜੀ ਦੱਸਦੇ ਹੁੰਦੇ ਸੀ ਕਿ ਪਹਿਲਾਂ ਜਦੋਂ ਸਾਰੇ ਪੜ੍ਹੇ ਲਿਖੇ ਨਹੀਂ ਸੀ, ਤੇ ਜੇ ਕੋਈ ਅਪਸ਼ਗਨੀ ਚਿੱਠੀ ਹੁੰਦੀ ਸੀ ਤਾਂ ਕਹਿੰਦੇ ਸੀ ਕਿ ਉਹਦਾ ਇੱਕ ਖੂੰਜਾ ਪਾੜ ਦਿੰਦੇ ਸੀ
1: ਜੀ,
0: ਤੇ ਫਟੀ ਹੋਈ ਚਿੱਠੀ ਨੂੰ ਦੇਖ ਕੇ ਕਿਸੇ ਨੂੰ ਪਤਾ ਚੱਲ ਜਾਂਦਾ ਸੀ ਕਿ ਕੋਈ ਅਪਸ਼ਗਨੀ ਵਾਲੀ ਚਿੱਠੀ ਇਹ ਜਿਹੜੀ ਹੈਗੀ ਹੈ ਇਹ ਪਹੁੰਚੀ ਹੈ
1: ਜੀ।
0: ਕਿ

0: ਕੋਈ ਨਾ ਕੋਈ ਜਿਹੜੀ ਇਸ ਤਰ੍ਹਾਂ ਦੀ ਘਟਨਾ ਹੈਗੀ ਆ ਉਹ ਵਾਪਰ ਗਈ ਤਾਂ ਉਹ ਉਸ ਦੌਰ ਦੀ ਵੀ ਆਪਣੀ ਇੱਕ ਜਿਹੜੀ ਖੂਬਸੂਰਤੀ ਸੀ
1: ਤੇ ਮਨ ਦੇ ਭਾਵਾਂ ਨੂੰ ਕਿਸ ਤਰੀਕੇ ਨਾਲ ਲਿਖਿਆ ਜਾਂਦਾ ਸੀ ਹਰ ਗੱਲ ਜਿਹੜੀ ਅਸੀਂ ਚਾਹੁੰਦੇ ਹਾਂ ਆਪਣੇ ਪਿਆਰਿਆਂ ਦੇ ਨਾਲ ਕਰਨੀ ਜਿਹੜੇ ਸਾਡੇ ਤੋਂ ਦੂਰ ਨੇ ਉਹਨਾਂ ਨੂੰ ਕਿੱਦਾਂ ਚਿੱਠੀਆਂ ਦੇ ਵਿੱਚ ਬਿਆਨ ਕੀਤਾ ਜਾਂਦਾ ਸੀ ਇਹ ਸਾਰਾ ਕੁਛ ਸਾਨੂੰ ਪਤਾ ਲੱਗਦਾ ਜਦੋਂ ਅਸੀਂ ਇੱਦਾਂ ਦੀਆਂ ਕਹਾਣੀਆਂ ਸੁਣਦੇ ਵੀ ਹਾਂ ਜਾਂ ਫਿਰ ਅੱਜ ਦੇ ਦੌਰ 'ਚ ਅਸੀਂ ਦੇਖੀਏ ਕਿ ਸੋਸ਼ਲ ਮੀਡੀਆ ਦਾ ਦੌਰ ਹੈ ਤਾਂ ਉੱਥੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਜਜ਼ਬਾਤ ਨੇ ਜਿਹੜੇ ਲੋਕਾਂ ਨਾਲ ਸਾਂਝੇ ਕਰਦੇ ਨੇ ਜਿੱਥੋਂ ਅੱਜ ਦੀ ਪੀੜ੍ਹੀ ਨੂੰ ਪਤਾ ਚੱਲਦਾ ਕਿ ਚਿੱਠੀਆਂ ਦੇ ਦੌਰ ਦੇ ਵਿੱਚ ਲੋਕ ਆਪਣੇ ਮਨ ਦੇ ਭਾਵ ਕਿਵੇਂ ਲਿਖ ਕੇ ਭੇਜਦੇ ਹੁੰਦੇ
0: ਬਿਲਕੁਲ ਜੀ

0: Akashvani at 90.
1: ਜੀ ਸੋ ਕਰਮਜੀਤ, ਅਸੀਂ ਉਹ ਵਾਲਾ ਸਮਾਂ ਵੀ ਦੇਖਿਆ ਕਿ ਚਿੱਠੀਆਂ ਦੇ ਲਈ ਜਿਹੜਾ ਡਾਕੀਆ ਉਹਦੀ ਕਿੰਨੀ ਉਡੀਕ ਕੀਤੀ ਜਾਂਦੀ ਸੀ।
2: ਬਿਲਕੁਲ।
1: ਅਤੇ ਹੁਣ ਦੇ ਜਿਹੜੇ ਬੱਚੇ ਨੇ ਉਹਨਾਂ ਨੇ ਸਿਰਫ ਪੋਸਟਮੈਨ ਜਿਹੜਾ ਹੈਗਾ ਉਹਨੂੰ ਸਿਰਫ ਮਤਲਬ ਜਿਹੜਾ ਹੈਗਾ ਉਹ ਜਾਂ ਤਾਂ ਆਪਣੀਆਂ ਕਿਤਾਬਾਂ ਦੇ ਵਿੱਚ ਦੇਖਿਆ ਹੋਣਾ ਜਾਂ ਪ੍ਰੋਪਰ ਉਸ ਯੂਨੀਫਾਰਮ 'ਚ, ਹੈ ਨਾ, ਸਾਈਕਲ 'ਤੇ ਡਾਕੀਆ ਆਉਂਦਾ ਹੁੰਦਾ ਸੀ। ਉਹ ਵਾਲੀਆਂ ਚੀਜ਼ਾਂ ਜਿਹੜੀਆਂ ਹੁਣ ਦੀ ਜਨਰੇਸ਼ਨ ਨੇ ਉਸ ਢੰਗ ਨਾਲ ਨਹੀਂ ਦੇਖੀਆਂ ਹੋਣੀਆਂ।
2: ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਤੋਂ ਸਾਡੀ ਅੱਜ ਦੀ ਜਨਰੇਸ਼ਨ ਹੈ ਜਿਹੜੀ ਸੱਖਣੀ ਹੈ। ਜਿਵੇਂ ਅਸੀਂ ਕਿਹਾ ਕਿ ਚਿੱਠੀਆਂ ਦਾ ਦੌਰ ਦੇਖਿਆ, ਉਸ ਤੋਂ ਬਾਅਦ ਲੈਂਡਲਾਈਨਸ ਦਾ ਦੇਖਿਆ, ਫਿਰ ਉਸ ਤੋਂ ਬਾਅਦ ਫੋਨ ਦਾ ਥੋੜ੍ਹਾ ਅਸੀਂ ਸੁਧਰਿਆ ਰੂਪ ਦੇਖਿਆ ਕਿ ਬਟਨਾਂ ਵਾਲੇ ਫੋਨ ਆਏ, ਹੈ ਨਾ, ਉਹ ਵੀ ਦੇਖੇ ਨੇ। ਪਰ ਸਾਡੇ ਬੱਚਿਆਂ ਨੇ ਸ਼ਾਇਦ ਉਹ ਨਹੀਂ ਦੇਖੇ ਹੋਣੇ, ਅੱਜ ਦੀ ਜਨਰੇਸ਼ਨ ਨੇ ਉਹ ਨਹੀਂ ਦੇਖੇ ਹੋਣੇ। ਅਤੇ ਹੁਣ ਫਿਰ ਸਮਾਰਟਫੋਨਸ 'ਤੇ ਅੱਗੋ ਅੱਗੋ ਟੈਕਨੀਕ ਹੈ ਜਿਹੜੀ ਵੱਧਦੀ ਜਾ ਰਹੀ ਹੈ। ਪਰ ਸਾਨੂੰ ਰਣਦੀਪ ਇੱਦਾਂ ਲੱਗਦਾ ਕਿ ਕਦੇ ਇਸ ਚੀਜ਼ ਦਾ ਅਹਿਸਾਸ ਨਹੀਂ ਹੋਇਆ ਕਿ ਚਿੱਠੀਆਂ ਦਾ ਦੌਰ ਖਤਮ ਹੋ ਗਿਆ। ਉਹ ਇਸ ਲਈ ਕਿਉਂਕਿ ਸਾਡੇ ਸਟੂਡੀਓ 'ਚ ਹਰ ਵੇਲੇ 100-150-200 ਚਿੱਠੀਆਂ ਪਈਆਂ ਹੁੰਦੀਆਂ ਨੇ।
1: ਬਿਲਕੁਲ,
2: ਸਾਨੂੰ ਲੱਗਦਾ ਕਿ ਇਹ ਦੌਰ ਅੱਜ ਵੀ ਕਾਇਮ ਹੈ ਜਦੋਂ ਅਸੀਂ ਚਿੱਠੀਆਂ ਨੂੰ ਪੜ੍ਹਦੇ ਹਾਂ, ਤੇ ਲੱਗਦਾ ਕਿ ਇਹ ਦੌਰ ਕਦੇ ਖਤਮ ਹੋਇਆ ਹੀ ਨਹੀਂ।
1: ਬਿਲਕੁਲ, ਤੇ ਇਹ ਹੋਏਗਾ ਵੀ ਨਹੀਂ ਜਦੋਂ ਤੱਕ ਆਕਾਸ਼ਵਾਣੀ ਦੇ ਬਹੁਤ ਹੀ ਅਜੀਬ ਸਰੋਤੇ ਸਾਡੇ ਨਾਲ ਨੇ
2: ਜੀ।
1: ਬਹੁਤ ਪਿਆਰ ਕਰਦੇ ਆ ਉਹ ਆਕਾਸ਼ਵਾਣੀ ਨੂੰ, ਬਹੁਤ ਸਾਰੀਆਂ ਜਿਹੜੀਆਂ ਚਿੱਠੀਆਂ ਨੇ ਉਹ ਸਾਡੇ ਕੋਲ ਆਉਂਦੀਆਂ। ਸੋ ਹਰ ਇੱਕ ਚੀਜ਼ ਜਿਹੜੀ ਆ ਨਾ, ਉਹ ਕਹਿੰਦੇ ਨਾ ਕਿ ਵਕਤੀ ਹੁੰਦੀਆਂ ਕੁਝ ਚੀਜ਼ਾਂ। ਮੈਂ ਨਾ ਥੋੜ੍ਹੇ ਦਿਨ ਪਹਿਲਾਂ ਕਿਤੇ ਪੜ੍ਹਿਆ, ਕਹਿੰਦੇ ਕਿ ਹੋਰ ਫਿਰ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਵੱਡੇ ਹੋ ਕੇ। ਬਚਪਨ 'ਚ ਤੁਹਾਨੂੰ ਬਹੁਤ ਕਾਹਲ ਸੀ ਨਾ
2: ਜੀ, ਵੱਡੇ
1: ਇਸੇ ਜਵਾਨੀ ਦੀ
2: ਜੀ।
1: ਤਾਂ ਗੱਲ ਸਹੀ ਹੈ ਨਾ ਕਿ ਜਿਹੜਾ ਸਮਾਂ ਸਾਡੇ ਕੋਲ ਹੁੰਦਾ ਅਸੀਂ ਉਸ ਸਮੇਂ ਨੂੰ ਨਹੀਂ ਜਿਉਂਦੇ, ਅਸੀਂ
2: ਅਗਲੇ ਸਮੇਂ ਦੀ ਉਡੀਕ ਦੇ ਵਿੱਚ ਰਹਿੰਦੇ ਹਾਂ ਹਮੇਸ਼ਾ। ਤੇ ਜਦੋਂ ਅਸੀਂ ਉਸ ਉਡੀਕੇ ਹੋਏ ਸਮੇਂ 'ਚ ਪਹੁੰਚ ਜਾਂਦੇ ਹਾਂ ਤਾਂ ਫਿਰ ਅਸੀਂ ਅਤੀਤ ਦੇ ਯਾਦਾਂ 'ਚ ਆਪਣੇ ਆਪ ਨੂੰ ਗੁਆਚਿਆ ਮਹਿਸੂਸ ਕਰਦੇ ਹਾਂ।
1: ਤੇ ਬਰੰਗ ਚਿੱਠੀਆਂ ਜਿਹੜੀਆਂ ਨੇ, ਹੈ ਨਾ, ਉਹਨਾਂ ਦਾ ਇੱਕ ਆਪਣਾ ਉਹ ਸੀ ਕਿ, ਤੇ ਬਹੁਤ ਸਾਰੇ ਗੀਤ ਵੀ ਨੇ ਇਹਨਾਂ ਚਿੱਠੀਆਂ ਬਾਰੇ।
2: ਬਿਲਕੁਲ,
1: ਇਸੇ ਤਰ੍ਹਾਂ ਦੇ ਇੱਕ ਹੋਰ ਗੀਤ ਦਾ ਆਨੰਦ ਮਾਣਦੇ ਹਾਂ
2: ਜੀ।

0: तक पुथुवाइल नारायण पणिकर की जयंती के उपलक्ष्य में मनाया जाता है। इसके साथ ही ये समाचार बुलेटिन समाप्त हुआ।
1: FM 106.2 MHz से ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਦੁਪਹਿਰ ਦੇ 12:05 ਹੋਏ ਨੇ। ਹੁਣ ਪੇਸ਼ ਹੈ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ।

0: ਭੈਣੋ, ਅੱਜ ਦਾ ਨਾਈਲੋਗ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਸੀਂ ਦੋਵੇਂ ਭੈਣਾਂ, ਮੈਂ ਰਣਦੀਪ ਅਤੇ ਮੇਰੇ ਨਾਲ ਨੇ
1: ਅਤੇ ਮੈਂ ਕਰਮਜੀਤ, ਅਤੇ ਸਾਡੀਆਂ ਭੈਣਾਂ ਜਿਹੜੀਆਂ ਇਸ ਵੇਲੇ ਸਾਨੂੰ ਸੁਣ ਰਹੀਆਂ ਨੇ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ।
0: ਜੀ
1: ਉਮੀਦ ਕਰਦੇ ਹਾਂ ਸਾਡੀਆਂ ਭੈਣਾਂ ਨੇ ਜਿਹੜੀਆਂ ਠੀਕ ਠਾਕ ਹੋਣ।
0: ਦੇਖੋ, ਭੈਣਾਂ ਨੂੰ ਮਿਲਣ ਦਾ ਜਿਹੜਾ ਚਾਅ ਹੈ ਨਾ, ਉਹ ਵੱਖਰਾ ਹੀ ਹੁੰਦਾ।
1: ਬਿਲਕੁਲ।
0: ਅੱਜ ਮੈਂ ਜਦੋਂ ਹੀ ਸਟੂਡੀਓ ਪਹੁੰਚੀ ਨਾ ਸਵੇਰੇ ਸਵੇਰੇ, ਤਾਂ ਆਪਣੇ ਨਾਲ ਇੱਕ ਪਹਿਲਾਂ ਭੈਣ ਹੁੰਦੇ ਸੀ ਇੱਥੇ ਗਗਨ, ਅਤੇ ਉਹ ਕੁੜੀ ਨਾ ਸਹੁਰਿਆਂ ਤੋਂ ਆਈ ਹੋਈ
1: ਜੀ,
0: ਅਤੇ ਉਹਨੇ ਮੈਨੂੰ ਉਸ ਰੋਡ 'ਤੇ ਆਉਂਦੇ ਹੋਏ ਦੇਖਿਆ, ਅਤੇ ਉਹ ਆ ਕੇ ਮੈਨੂੰ ਕਹਿੰਦੀ ਕਿ ਤੁਸੀਂ ਮੈਨੂੰ ਭੁੱਲ ਗਏ। ਮੈਂ ਕਿਹਾ ਨਹੀਂ, ਮੈਂ ਤਾਂ ਨਹੀਂ ਭੁੱਲੀ, ਤੂੰ ਗਗਨ ਆ ਨਾ।
1: ਜੀ।
0: ਅਤੇ ਕਹਿੰਦੀ ਫਿਰ ਮੈਂ ਤੁਹਾਨੂੰ ਸਾਰੀਆਂ ਭੈਣਾਂ ਨੂੰ ਬਹੁਤ ਯਾਦ ਕਰਦੀ ਹਾਂ। ਭੈਣਾਂ ਨੂੰ ਮਿਲਣ ਦਾ ਹੀ ਚਾਅ ਜਿਹੜਾ ਹੈਗਾ ਉਹ ਵੱਖਰਾ ਹੁੰਦਾ।
1: ਬਿਲਕੁਲ, ਕਿਸੇ ਨੂੰ ਵੀ ਮਤਲਬ ਇੰਨੀ ਆਸਾਨੀ ਨਾਲ ਭੁੱਲਿਆ ਨਹੀਂ ਜਾਂਦਾ, ਖਾਸ ਤੌਰ 'ਤੇ ਕਹਿੰਦੇ ਨੇ, ਮੈਂ ਬਹੁਤ ਸਾਰੀਆਂ ਸਟੱਡੀਜ਼ ਦੇ ਵਿੱਚ ਮਾਹਿਰਾਂ ਨੂੰ ਇਹ ਕਹਿੰਦੇ ਸੁਣਿਆ ਕਿ ਵੀ ਔਰਤਾਂ ਦੀ ਜਿਹੜੀ ਯਾਦਦਾਸ਼ਤ ਹੁੰਦੀ ਹੈ ਨਾ,

0: ਤੇ ਸਾਡੇ 'ਚ ਇੱਕ ਸਮੱਸਿਆ ਜਿਹੜੀ ਹੈ ਉਹ ਹੋਰ ਹੁੰਦੀ ਹੈ ਕਿ ਸਾਨੂੰ ਲਹਿਜ਼ੇ ਪੜ੍ਹਨ ਦੀ ਬੜੀ ਬੁਰੀ ਆਦਤ ਹੁੰਦੀ ਹੈ,
1: ਜੀ
0: ਕਿਹੜਾ ਬੰਦਾ ਕਿਸ ਟੋਨ 'ਚ ਕਿਸ ਸੈਂਸ ਦੇ ਵਿੱਚ ਗੱਲ ਕਰ ਰਿਹਾ ਹੈ ਨਾ। ਉਹ ਕਹਿੰਦੇ ਕਿ ਕਿਤਾਬਾਂ ਅਤੇ ਕੁੜੀਆਂ ਹਰ ਕਿਸੇ ਦੀ ਸਮਝ 'ਚ ਨਹੀਂ ਆਉਂਦੀਆਂ, ਇਹਨਾਂ ਨੂੰ ਪੜ੍ਹਨ ਲਈ ਚਾਹੀਦਾ ਧੀਰਜ ਅਤੇ ਧਰਵਾਸ।
1: ਬਿਲਕੁਲ,
0: ਕਿਤਾਬਾਂ ਅਤੇ ਕੁੜੀਆਂ ਜਿਨ੍ਹਾਂ ਦੀ ਸਮਝ 'ਚ ਨਹੀਂ ਆਉਂਦੀਆਂ ਉਹ ਇਹਨਾਂ ਲਈ ਭੱਦੇ ਅਤੇ ਅਸ਼ਲੀਲ ਸ਼ਬਦ ਵਰਤਦੇ ਨੇ, ਜਿਨ੍ਹਾਂ ਨੂੰ ਸਮਝ ਆਉਣ ਲੱਗ ਜਾਂਦੀਆਂ ਉਹ ਸੰਤ ਹੋਣ ਲੱਗਦੇ ਨੇ।
1: ਜੀ
0: ਬਹੁਤ ਡੂੰਘੀ ਇਹ ਗੱਲ ਹੈ। ਸੋ ਗੱਲ ਇਹੀ ਹੈ ਕਿ ਅਸੀਂ ਨਾ ਮਤਲਬ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੈ ਨਾ, ਕਈ ਵਾਰ ਜਿਵੇਂ ਤੁਸੀਂ ਕਿਹਾ ਕਿ ਸਾਡੀ ਯਾਦਾਸ਼ਤ ਬਹੁਤ ਤੇਜ਼ ਹੁੰਦੀ ਹੈ, ਮੈਂ ਕਿਹਾ ਵੀ ਇਸੇ ਕਰਕੇ ਸਾਡੇ ਨੰਬਰ ਵੀ ਜਿਹੜੇ ਵੱਧਦਾ ਜਾਂਦੇ ਆ ਇਮਤਿਹਾਨਾਂ 'ਚ, ਪਰ ਇਹ ਚੀਜ਼ ਸਾਨੂੰ ਨੁਕਸਾਨ ਬੜਾ ਦਿੰਦੀ ਹੈ।
1: ਜੀ
0: ਉਹ ਇਸ ਤਰ੍ਹਾਂ ਦਿੰਦੀ ਹੈ ਕਿ ਅਸੀਂ ਕੁਛ ਵੀ ਭੁੱਲਦੇ ਨਹੀਂ, ਅਤੇ ਜਦੋਂ ਸਾਨੂੰ ਕੁਝ ਵੀ ਭੁੱਲਦਾ ਨਹੀਂ ਤਾਂ ਫਿਰ ਸਾਨੂੰ ਉਹ ਚੀਜ਼ ਪੀੜਾ ਦਿੰਦੀ ਹੈ।
1: ਬਿਲਕੁਲ,
0: ਲੋਕਾਂ ਦੇ ਲਹਿਜੇ, ਉਹਨਾਂ ਦੇ ਵਰਤਾਅ, ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ, ਪਤਾ ਹੋਵੇ ਵੀ ਸਾਹਮਣੇ ਵਾਲਾ ਚਲਾਕੀ ਕਰ ਰਿਹਾ, ਫਿਰ ਵੀ ਉਹਦੇ ਨਾਲ ਇਸ ਤਰ੍ਹਾਂ ਵਰਤਾਅ ਕਰਨਾ ਕਿ ਨਹੀਂ ਠੀਕ ਹੈ ਸਭ।
1: ਬਿਲਕੁਲ, ਅਤੇ ਰਣਦੀਪ ਇੱਕ ਮੈਂ ਬਹੁਤ ਸਾਰੇ ਨਾ ਮਾਹਿਰਾਂ ਤੋਂ ਇਹ ਚੀਜ਼ ਸੁਣੀ ਵੀ ਹੈ, ਸ਼ਾਇਦ ਸਾਡੇ ਸੁਣਨ ਵਾਲਿਆਂ ਨੇ, ਸਾਡੀਆਂ ਭੈਣਾਂ ਨੇ ਵੀ ਸੁਣੀ ਹੋਵੇ ਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਨਾ ਕਿ ਔਰਤਾਂ ਨੂੰ ਥਾਇਰਾਇਡ ਦੀ ਸਮੱਸਿਆ ਹੈ ਜਿਹੜੀ ਬਹੁਤ ਜ਼ਿਆਦਾ ਆਉਣ ਲੱਗ ਗਈ ਹੈ। ਅਤੇ ਮੈਂ ਇਹ ਗੱਲ ਬਹੁਤ ਲੋਕਾਂ ਤੋਂ ਸੁਣੀ ਹੈ, ਮਾਹਿਰਾਂ ਤੋਂ, ਕਿ ਆਪਣੇ ਦਿਲ ਦੀਆਂ ਗੱਲਾਂ ਨੂੰ ਬਾਹਰ ਨਾ ਕੱਢ ਪਾਉਣਾ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਆਪਣੀ ਗੱਲ ਨਾ ਰੱਖ ਪਾਉਣਾ, ਆਪਣੇ ਅੰਦਰ ਉਹਨਾਂ ਜਜ਼ਬਾਤਾਂ ਨੂੰ ਦਬਾ ਕੇ ਰੱਖਣ ਨਾਲ ਹੀ ਸਾਡੇ ਜਿਹੜੇ ਵੋਕਲ ਕੋਰਡਸ ਨੇ ਇੱਥੇ, ਹੈ ਨਾ, ਜਿੱਥੇ ਥਾਇਰਾਇਡ ਗ੍ਰੰਥੀ ਵੀ ਸਾਡੇ ਗਲੇ 'ਚ ਹੀ ਹੁੰਦੀ ਹੈ, ਸੋ ਇਸ ਕਰਕੇ ਇਸ ਚੀਜ਼ ਦਾ ਪ੍ਰਭਾਵ ਹੈ ਜਿਹੜਾ ਪੈਂਦਾ। ਬਹੁਤ ਸਾਰੇ ਮਾਹਿਰ ਕਹਿੰਦੇ ਨੇ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਂ ਬਹੁਤ ਸਾਰੇ ਮਾਹਿਰਾਂ ਤੋਂ ਇਹ ਚੀਜ਼ ਸੁਣੀ ਹੈ, ਉਹ ਇਹ ਗੱਲ ਕਹਿੰਦੇ ਨੇ ਕਿ ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਦਬਾਉਂਦੇ ਹੋ, ਆਪਣੇ ਇਮੋਸ਼ਨਸ ਨੂੰ ਆਪਣੇ ਅੰਦਰ ਰੱਖਦੇ ਹੋ, ਤਾਂ ਫਿਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਹਰ ਆਉਣ ਦੇ ਲਈ ਜਦੋਂ ਜੱਦੋਜਹਿਦ ਕਰਦੇ ਨੇ, ਤਾਂ ਸਾਨੂੰ ਇਸ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦੇਖੀਆਂ
0: ਨੇ। ਪਿੱਛੇ ਜੇ ਮੈਂ ਇਹਦੇ ਬਾਰੇ ਇੱਕ ਸਟੱਡੀ ਜਿਹੜੀ ਹੈ ਉਹ ਕਿਸੇ ਨੇ, ਡਾਕਟਰ ਸਾਹਿਬ ਨੇ ਕਿਸੇ ਨੇ ਰਿਪੋਰਟ ਸਾਂਝੀ ਕੀਤੀ ਹੋਈ ਸੀ, ਅਤੇ ਉਸ ਰਿਪੋਰਟ ਦੇ ਵਿੱਚ ਇਹ ਵੀ ਦਾਅਵਾ ਕੀਤਾ ਹੋਇਆ ਸੀ ਕਿ ਜੇ ਤੁਸੀਂ ਬਹੁਤ ਜ਼ਿਆਦਾ ਟੌਕਸਿਕ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਹੋ, ਬਹੁਤ ਜ਼ਿਆਦਾ ਤਣਾਅਪੂਰਨ ਸਥਿਤੀਆਂ ਨੇ ਘਰ ਦੇ ਵਿੱਚ, ਅਤੇ ਤੁਸੀਂ ਉੱਥੇ ਆਪਣੀ ਗੱਲ ਕਿਸੇ ਨੂੰ ਖੁੱਲ੍ਹ ਕੇ ਕਹਿ ਨਹੀਂ ਪਾ ਰਹੇ, ਜਿਹਨੂੰ ਅਸੀਂ ਕਹੀਏ ਕਿ, ਕਈ ਵਾਰ ਹੁੰਦਾ ਨਾ ਗਰਮਜੀਤ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਅੰਦਰ ਹੀ ਅੰਦਰ ਘੁੱਟ ਗਏ, ਅਤੇ ਜੇ ਤੁਸੀਂ ਸਾਲਾਂ ਬੱਧੀ ਇਸ ਤਰ੍ਹਾਂ ਦੇ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਹੋ ਤਾਂ ਉਹ ਚੀਜ਼ ਤੁਹਾਡੇ ਅੰਦਰ ਕੈਂਸਰ ਬਣ ਜਾਂਦੀ ਹੈ।
1: ਜੀ,
0: ਅਤੇ ਮਤਲਬ ਇਸ ਤਰ੍ਹਾਂ ਦੇ ਹਾਰਮੋਨ ਤੁਹਾਡੀ ਬੋਡੀ ਰਿਲੀਜ਼ ਕਰਦੀ ਹੈ, ਉਹ ਸਾਡੇ ਬੋਡੀ ਸੈਲਸ ਨੂੰ ਕਿਸ ਤਰ੍ਹਾਂ ਇਫੈਕਟ ਕਰਦੇ ਨੇ, ਅਤੇ ਕੈਂਸਰ ਵੀ ਤਾਂ ਉਹੀ ਹੈ ਨਾ।
1: ਬਿਲਕੁਲ, ਦੇਖੋ ਕੈਂਸਰ ਸੈੱਲ ਤਾਂ ਆਲਰੇਡੀ ਸਾਡੇ ਸਰੀਰ 'ਚ ਹੈ ਹੀ ਨੇ,
0: ਹੈ ਹੀ ਨੇ,
1: ਸੈੱਲ ਵਧਣ ਨਾਲ ਹੀ ਸਾਡੇ ਸਰੀਰ ਬਣਿਆ ਹੋਇਆ, ਅਤੇ ਉਹ ਸੈੱਲ ਹੀ ਜਦੋਂ ਵਿਗਾੜ ਉਹਨਾਂ 'ਚ ਪੈਂਦਾ ਆ ਤਾਂ ਫਿਰ ਉਹ ਕੈਂਸਰ ਸੈੱਲ 'ਚ ਤਬਦੀਲ ਹੋ ਕੇ ਸਾਡੇ ਬਾਕੀ ਸੈੱਲਾਂ ਨੂੰ ਵੀ ਉਵੇਂ ਹੀ ਬਣਾ ਦਿੰਦੇ ਨੇ। ਹੁਣੇ ਨਾ ਥੋੜ੍ਹੇ ਦਿਨ ਪਹਿਲਾਂ ਮੈਂ ਸੋਸ਼ਲ ਮੀਡੀਆ ਦੇ ਇੱਕ ਪੋਸਟ ਦੇਖੀ, ਇੱਥੇ ਪਟਿਆਲੇ ਨਾ ਕੋਈ ਨਵਾਂ ਸੈਂਟਰ ਖੁੱਲ੍ਹਣ ਲੱਗਿਆ, ਜਿਵੇਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਲੋਕ ਸਿਹਤ ਪ੍ਰਤੀ ਬਹੁਤ ਜਾਗਰੂਕ ਨੇ, ਸੋ ਨਵੇਂ ਨਵੇਂ ਜਿਮਸ ਨੇ, ਵੈਲਨੈਸ ਸੈਂਟਰ ਨੇ, ਇਸ ਤਰ੍ਹਾਂ ਦੇ ਖੁੱਲ੍ਹ ਰਹੇ ਨੇ, ਹੈ ਨਾ। ਸੋ ਇੱਕ ਨਵਾਂ ਸੈਂਟਰ ਇੱਥੇ ਖੁੱਲ੍ਹ ਰਿਹਾ ਜਿਸ 'ਚ ਤੁਹਾਡੀ ਸਟ੍ਰੈਸ ਨੂੰ ਰਿਲੀਫ ਕਰਨ ਦੇ ਲਈ ਮੈਡੀਟੇਸ਼ਨ, ਹੈ ਨਾ, ਜਾਂ ਇਸ ਤਰ੍ਹਾਂ ਦੀਆਂ ਥੈਰੇਪੀਜ਼ ਦਿੱਤੀਆਂ ਜਾਂਦੀਆਂ ਨੇ। ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੋਈ ਸੀ ਜਿਸ 'ਚ ਬੰਦੇ ਪਏ ਸੀਗੇ, ਅਤੇ ਉਹਨਾਂ ਨੇ ਅੱਖਾਂ ਦੇ ਉੱਤੇ ਪੱਟੀ ਬੰਨ੍ਹੀ ਹੋਈ ਸੀ, ਅਤੇ ਉਹ ਜਸਟ ਉਹਨਾਂ ਨੂੰ ਰਿਲੈਕਸ ਕਰ ਰਹੇ ਸੀ, ਅਤੇ ਬਹੁਤ ਸਾਰੇ ਬੰਦੇ ਜਿਹੜੇ ਰੋ ਰਹੇ ਸੀ ਉਹ, ਅਤੇ ਬੰਦਿਆਂ ਦੀ ਜੇ ਮੈਂ ਗੱਲ ਨਾ ਕਰਾਂ ਤਾਂ ਉਸ 'ਚ ਜ਼ਿਆਦਾਤਰ ਜਿਹੜੀਆਂ ਸੀਗੀਆਂ ਉਹ ਔਰਤਾਂ ਹੀ ਸੀਗੀਆਂ ਜਿਹੜੀਆਂ ਆਪਣੇ ਇਮੋਸ਼ਨਸ ਨੂੰ ਬਾਹਰ ਕੱਢਣ ਦੇ ਲਈ ਇਸ ਤਰ੍ਹਾਂ ਦੇ ਕੈਂਪਸ 'ਚ ਜਾ ਕੇ ਫਿਰ ਉਹਨਾਂ ਦੇ ਇਮੋਸ਼ਨਸ ਉਸ ਤਰੀਕੇ ਨਾਲ ਰਿਲੀਜ਼ ਹੁੰਦੇ ਨੇ, ਅਤੇ ਉਹ ਰੋਂਦੀਆਂ ਨੇ ਅਤੇ ਦੱਸ ਨਹੀਂ ਪਾਉਂਦੀਆਂ ਜੋ ਕਹਿਣਾ ਚਾਹੁੰਦੀਆਂ ਨੇ।
0: ਅਤੇ ਇਸ ਤੋਂ ਕਿਤੇ ਜ਼ਿਆਦਾ ਨਾ ਮਤਲਬ ਜਪਾਨ ਇਹ ਟੈਕਨੀਕ ਨੂੰ ਕਦ ਤੋਂ ਯੂਜ਼ ਕਰ ਰਿਹਾ ਕਰਮਜੀਤ, ਉੱਥੇ ਕੀ ਹੈ ਕਿ ਉੱਥੇ ਪਾਰਕਸ ਦੇ ਵਿੱਚ ਨਾ ਇਸ ਤਰ੍ਹਾਂ ਦੇ ਮਤਲਬ ਬੜੀ ਬੈਂਚਸ ਨੇ ਜਿਨ੍ਹਾਂ ਦੇ ਉੱਤੇ ਪਹਿਲਾਂ ਤੋਂ ਕੋਈ ਇਨਸਾਨ ਬੈਠਾ ਹੁੰਦਾ ਅਤੇ ਕੋਈ ਦੂਸਰਾ ਇਨਸਾਨ ਜਾ ਕੇ ਉਸ ਅਨਨੋਨ ਮਤਲਬ ਪਰਸਨ ਦੇ ਕੋਲ ਬੈਠਦਾ, ਬਿਨਾਂ ਉਹਨੂੰ ਇਹ ਦੱਸੇ ਤੇ ਕਿ ਮੈਂ ਕੌਣ ਆ, ਕਿੱਥੋਂ ਆ, ਕਿਵੇਂ ਆ, ਉਹ ਉੱਥੇ ਬੈਠਦੇ ਨੇ ਅਤੇ ਉਹਨਾਂ ਨਾਲ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਦੁੱਖ ਸੁੱਖ ਸਾਂਝੇ ਕਰਦੇ ਨੇ। ਮੈਨੂੰ ਲੱਗਦਾ ਕਿ ਸਾਡੇ ਇੱਥੇ ਸੱਚਮੁੱਚ ਇਸ ਤਰ੍ਹਾਂ ਦੇ ਇਨਵਾਇਰਮੈਂਟ ਦੀ ਜਿਹੜੀ ਜ਼ਰੂਰਤ ਹੈ ਉਹ ਹੈਗੀ ਹੈ, ਕਿਉਂਕਿ ਬਹੁਤ ਸਾਰੀਆਂ, ਇੱਕ ਅਸੀਂ ਜਿਹੜਾ ਦਿਖਾਵੇ ਨੇ ਸਾਨੂੰ ਮਾਰ ਲਿਆ ਕਿ ਅਸੀਂ ਬਾਹਰੀ ਤੌਰ 'ਤੇ ਦਿਖਾਈਏ ਕਿ ਅਸੀਂ ਬਹੁਤ ਖੁਸ਼ ਹਾਂ,
1: ਹੈ
0: ਨਾ। ਮੈਂ ਬਹੁਤ ਸੋਹਣੀ ਉਹ ਗੱਲ ਹੈ ਨਾ ਕਿ ਇਟਸ ਓਕੇ ਟੂ ਨੋਟ ਟੂ ਬੀ ਓਕੇ, ਹੈ ਨਾ, ਇਨ ਚੀਜ਼ ਨੂੰ ਨੋਰਮਲ ਕਰੀਏ ਅਸੀਂ ਕਿ ਕਦੇ ਕਦੇ ਮੈਂ ਠੀਕ ਨਹੀਂ ਹਾਂ, ਇਹ ਕਹਿਣਾ ਵੀ ਬਹੁਤ ਠੀਕ ਹੁੰਦਾ ਹੈ।
1: ਬਿਲਕੁਲ,
0: ਹੈ ਨਾ, ਪਰ ਸਾਡੀ ਕੀ ਆਦਤ ਬਣੀ ਹੋਈ ਹੈ ਕਿ ਤੁਸੀਂ ਮੈਨੂੰ ਪੁੱਛੋਗੇ ਰਣਦੀਪ ਕਿਵੇਂ ਆ, ਮੈਂ ਕਹੂੰਗੀ ਮੈਂ ਬਹੁਤ ਵਧੀਆ, ਹੈ ਨਾ, ਤੁਹਾਨੂੰ ਪੁੱਛੋਗੇ ਤੁਸੀਂ ਕਹੋਗੇ ਮੈਂ ਬਹੁਤ ਵਧੀਆ, ਉਸ ਬਹੁਤ ਵਧੀਆ ਦੇ ਪਿੱਛੇ ਤੁਹਾਡੇ ਮਨ 'ਚ ਕੀ ਚੱਲ ਰਿਹਾ, ਤੁਹਾਡੇ ਘਰ ਪਰਿਵਾਰ 'ਚ ਕੀ ਹੈ, ਮੇਰੇ ਮਨ 'ਚ ਕੀ ਚੱਲ ਰਿਹਾ, ਮੇਰੇ ਘਰ ਪਰਿਵਾਰ 'ਚ ਕੀ ਹੈ, ਉਹ ਸਾਡੇ ਦੋਵਾਂ ਦੇ ਅੰਦਰਾਂ ਨੂੰ ਪਤਾ, ਹੈ ਨਾ।

0: ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਅਸੀਂ ਇਸ ਤਰ੍ਹਾਂ ਦਬਾ ਲੈਂਦੇ ਹਾਂ ਜਿਹੜੀਆਂ ਸਾਡੇ ਕੋਲ ਮੁੜ ਕੇ ਫਿਰ ਬਾਅਦ ਦੇ ਵਿੱਚ ਸਮੱਸਿਆਵਾਂ ਬਣ ਜਾਂਦੀਆਂ। ਅਤੇ ਪ੍ਰੋਗਰਾਮ ਦੇ ਵਿੱਚ ਨਾ ਅਸੀਂ ਇੱਕ ਸੁਰਖੀ ਸਾਂਝੀ ਕਰਦੇ ਹੁੰਦੇ ਹਾਂ
1: ਜੀ।
0: ਸ਼ੁਰੂਆਤ ਦੇ ਵਿੱਚ ਥੋੜ੍ਹੀ ਜਿਹੀ ਭਾਰੀ ਗੱਲਬਾਤ ਹੋ ਗਈ ਪਰ ਮਨ ਦੇ ਇਹ ਭਾਵ ਸੀ। ਬਹੁਤ ਸੋਹਣੀ ਇੱਕ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਦੀ ਹਾਂ ਕਰਮਜੀਤ, ਕਿ ਕੈਨੇਡਾ ਦੇ ਬ੍ਰੈਂਪਟਨ ਦੇ ਨਾਲ ਇੱਕ ਇਲਾਕਾ ਹੈ ਕਿਚਨਰ, ਉੱਥੋਂ ਦੀ ਇੱਕ ਪੰਜਾਬਣ ਵਿਦਿਆਰਥਣ ਨੇ ਕੈਨੇਡਾ ਦੇ ਸਾਇੰਸ ਮੇਲੇ ਦੇ ਵਿੱਚ ਨੈਸ਼ਨਲ ਲੈਵਲ ਦਾ ਜਿਹੜਾ ਇਨੋਵੇਸ਼ਨ ਅਵਾਰਡ ਜਿਹੜਾ ਹੈਗਾ ਉਹਨੇ ਜਿੱਤਿਆ, ਅਤੇ 35 ਸਾਲ ਪੁਰਾਣੀ ਉਹਨੇ ਇੱਕ ਬਿਮਾਰੀ ਦਾ ਜਿਹੜਾ ਹੈਗਾ ਉਹ ਹੱਲ ਲੱਭਿਆ ਏ
1: ਜੀ।
0: ਅਤੇ ਹੱਲ ਕੀ ਹੈ ਕਿ ਮਰੀਜ਼ਾਂ ਦੀ ਜਿਹਦੇ ਨਾਲ ਆਪਾਂ ਚੈੱਕਅਪ ਕਰਦੇ ਹਾਂ ਉਹ ਜਿਹੜੇ ਡਾਕਟਰਸ ਦੇ ਉਹ ਉਪਕਰਨ ਹੁੰਦੇ ਨੇ, ਹਾਂਜੀ ਹਾਂ, ਉਹਨਾਂ ਦੇ ਨਾਲ ਗੂੜੇ ਰੰਗ ਦੀ ਚਮੜੀ ਵਾਲੇ ਲੋਕਾਂ ਨਾਲ ਹੋਣ ਵਾਲੇ ਪੱਖਪਾਤ ਨੂੰ ਘਟਾਉਣ ਲਈ, ਮਤਲਬ ਜਿਹੜਾ ਅਸੀਂ ਕਲਰ ਬਾਈਟ ਕਈ ਵਾਰ ਅਸੀਂ ਹੋ ਜਾਂਦੇ ਹਾਂ,
1: ਬਿਲਕੁਲ
0: ਹੈ ਨਾ, ਅਤੇ ਉਹਦੇ ਲਈ ਜਿਹੜਾ ਹੈ ਇਸ ਮੁਟਿਆਰ ਨੇ ਕੰਮ ਕੀਤਾ ਅਤੇ ਉਹਨੂੰ ਜਿਹੜਾ ਹੈ ਇਹ ਸਨਮਾਨ ਮਿਲਿਆ। ਪੂਰੇ ਕੈਨੇਡਾ ਦੇ ਵਿੱਚੋਂ ਇਕੱਲੀ ਉਹ ਵਿਦਿਆਰਥਣ ਹੈ ਜਿਹਨੇ ਇਹ ਅਵਾਰਡ ਜਿੱਤਿਆ, ਅਤੇ ਵਿਦਿਆਰਥਣ ਦਾ ਨਾਮ ਹੈ ਗੁਰਨੂਰ ਕੌਰ, ਅਤੇ ਇਹਨਾਂ ਨੇ ਕੈਨੇਡਾ ਵਾਈਟ ਸਾਇੰਸ ਫੇਅਰ ਦੇ ਵਿੱਚ ਇਨੋਵੇਸ਼ਨ ਲਈ ਸਰਵੋਤਮ ਪ੍ਰੋਜੈਕਟ ਦਾ ਅਵਾਰਡ ਜਿੱਤਿਆ ਏ। ਅਤੇ 17 ਸਾਲਾਂ ਦੀ ਜਿਹੜੀ ਹੈ ਗੁਰਨੂਰ ਕੌਰ, ਉਹਨਾਂ ਨੇ ਕੀ ਕੀਤਾ ਕਿ ਖੂਨ ਦੇ ਵਿੱਚ ਆਕਸੀਜਨ ਮਾਪਣ ਵਾਲੇ ਸੈਂਸਰ ਜਿਹੜੇ ਨੇ ਉਹਨਾਂ ਨਾਲ ਜੁੜੀ 35 ਸਾਲ ਪੁਰਾਣੀ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਲੱਭਿਆ ਹੈ। ਅਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਗੂੜੇ ਰੰਗ ਦੀ ਚਮੜੀ ਵਾਲੇ ਮਰੀਜ਼ਾਂ ਦੇ ਵਿੱਚ ਮੌਤ ਦਰ ਜਿਹੜੀ ਆ ਉਹ ਵੱਧ ਰਹੀ ਹੈ, ਖਾਸ ਕਰਕੇ ਕੈਨੇਡਾ ਅਤੇ ਨੇੜਲੇ ਇਲਾਕਿਆਂ ਦੇ ਵਿੱਚ। ਅਤੇ ਉਹਦਾ ਰੀਜ਼ਨ ਕੀ ਹੈ ਕਿ ਕਈ ਵਾਰ

0: ਦੇ ਉੱਤੇ
1: ਬਿਲਕੁਲ
0: ਨਾਮਣਾ ਖੱਟ ਰਹੀਆਂ ਨੇ।
1: ਜੀ
0: ਸੋ ਇਹਨਾਂ ਸਾਰੀਆਂ ਕਹਿੰਦੇ ਨਾ ਧੀਆਂ ਜਿਹੜੀਆਂ ਨੇ ਹਨਾ, ਉਹ ਕਿਸੇ ਦੀਆਂ ਵੀ ਹੋਣ ਉਹ ਆਪਣੀਆਂ ਹੀ ਹੁੰਦੀਆਂ ਨੇ। ਮੇਰੇ ਵੀ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਧੀ ਬਗਾਨੀ ਨਹੀਂ ਹੁੰਦੀ, ਧੀ ਕਿਸੇ ਦੀ ਵੀ ਹੋਵੇ ਉਹ ਆਪਣੀ ਹੁੰਦੀ ਹੈ। ਅਤੇ ਜਿਹੜਾ ਬੰਦਾ ਧੀਆਂ ਦੇ ਪ੍ਰਤੀ ਵਿਆਹ, ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਗੂੜੇ ਰੰਗ ਦੀ ਚਮੜੀ ਵਾਲੇ ਮਰੀਜ਼ਾਂ ਦੇ ਵਿੱਚ ਮੌਤ ਦਰ ਜਿਹੜੀ ਆ ਉਹ ਵੱਧ ਰਹੀ ਹੈ, ਖਾਸ ਕਰਕੇ ਕੈਨੇਡਾ ਅਤੇ ਨੇੜਲੇ ਇਲਾਕਿਆਂ ਦੇ ਵਿੱਚ। ਅਤੇ ਉਹਦਾ ਰੀਜ਼ਨ ਕੀ ਹੈ ਕਿ ਕਈ ਵਾਰ ਅਸੀਂ ਉਹ ਡਾਕਟਰ ਕੋਲ ਇਸ ਕਰਕੇ ਛੇਤੀ ਪਹੁੰਚ ਨਹੀਂ ਕਰ ਪਾਉਂਦੇ ਕਿ ਸਾਨੂੰ ਲੱਗਦਾ ਕਿ ਭੇਜ
1: ਕੱਲ੍ਹ ਵੀ ਮੈਂ ਕੱਲ੍ਹ ਹੀ ਸੋਸ਼ਲ ਮੀਡੀਆ ਦੇ ਉੱਤੇ ਪੜ੍ਹ ਰਹੀ ਸੀ ਕਿ ਧੀਆਂ ਨੇ ਜਿਹੜੀਆਂ ਉਹ ਭਾਗ ਅਤੇ ਸੁਭਾਗ ਨਾਲ ਪੈਦਾ ਹੁੰਦੀਆਂ ਨੇ। ਸਾਜ਼ ਭਰਨ ਦੇ ਲਈ ਸਾਨੂੰ ਅਜਿਹਾ ਮਾਹੌਲ ਬਣਾ ਕੇ ਦੇਣਾ ਚਾਹੀਦਾ, ਸੁਖਾਵਾਂ ਮਾਹੌਲ ਬਣਾ ਕੇ ਦਈਏ, ਜੋ ਵੀ ਸਾਡੀਆਂ ਧੀਆਂ ਕਰਨਾ ਚਾਹੁੰਦੀਆਂ ਨੇ ਉਹ ਉਹਨਾਂ ਨੂੰ ਪੂਰੀ ਸਪੋਰਟ ਕਰੀਏ।
0: ਬਿਲਕੁਲ।

0: ਮੈਂ ਨਾ ਦੋ ਛੋਟੀਆਂ ਬੱਚੀਆਂ ਦੀ ਗੱਲਬਾਤ ਸੁਣ ਰਹੀ ਸੀ। ਅੱਜ ਕੱਲ੍ਹ ਨਾ ਅਸੀਂ ਕਹਿੰਦੇ ਕਿ ਸੋਸ਼ਲ ਮੀਡੀਆ ਕਈ ਵਾਰ ਤੁਹਾਨੂੰ ਕੁਝ ਬਹੁਤ ਚੰਗਾ ਵੀ ਜਿਹੜਾ ਹੈ
1: ਦਿਖਾਉਂਦਾ ਹੈ, ਬਿਲਕੁਲ।
0: ਦਿਖਾਉਂਦਾ ਹੈ ਨਾ, ਅਤੇ ਉਹ ਬੱਚੀਆਂ ਆਪਸ 'ਚ ਗੱਲ ਕਰਦੀਆਂ ਨੇ, ਉਹ ਕਹਿੰਦੀ ਕਿ ਪੂਰਾ ਸ਼ਹਿਰ ਘੁੰਮ ਲਿਆ, ਕੱਲ੍ਹ ਤੋਂ ਘੁੰਮ ਰਹੇ ਹਾਂ, ਪਰ ਫਿਰ ਵੀ ਉਹ ਮਜ਼ਾ ਨਹੀਂ ਆਇਆ ਜਿਹੜਾ ਨਾਨੀ ਦੇ ਘਰ ਜਾ ਕੇ ਆਉਂਦਾ। ਉਹ ਕਹਿੰਦੇ ਕਿ ਹਾਂ, ਪਰ ਉੱਥੇ ਤਾਂ ਇਕੱਲੀ ਨਾਨੀ ਹੁੰਦੀ ਹੈ ਅਤੇ ਉਹੀ ਘਰ ਦਾ ਖਾਣਾ। ਅਤੇ ਫਿਰ ਦੂਜੀ ਜਵਾਬ ਦਿੰਦੀ ਹੈ, ਕਹਿੰਦੀ ਹਾਂ, ਪਰ ਸ਼ਾਇਦ ਜ਼ਿੰਦਗੀ ਨੂੰ ਬਸ ਇਹੀ ਚਾਹੀਦਾ ਹੈ ਨਾ।
1: ਬਿਲਕੁਲ।
0: ਅਸੀਂ ਮਾਵਾਂ ਪਿੱਛੇ ਨਹੀਂ ਦੌੜਦੇ, ਅਸੀਂ ਮਾਵਾਂ ਤੋਂ ਜਿਹੜਾ ਮੋਹ ਮਿਲਦਾ ਉਹਦੇ
1: ਉਹਦੇ ਪਿੱਛੇ
0: ਪਿੱਛੇ
1: ਦੌੜਦੇ ਹਾਂ,
0: ਉਹਦੇ
1: ਬਿਲਕੁਲ।
0: ਪਿੱਛੇ ਦੌੜਦੇ ਹਾਂ ਹੈ ਨਾ। ਕਹਿੰਦੇ ਨੇ ਕਿ ਮਾਂ ਵਰਗਾ ਹੋਰ ਕੋਈ ਨਹੀਂ ਹੋ ਸਕਦਾ।
1: ਜੀ
0: ਮਾਂ ਦੀ ਥਾਂ ਜਿਹੜੀ ਹੈ ਉਹ ਸਿਰਫ ਮਾਂ ਹੀ ਜਿਹੜੀ ਹੈ ਪੂਰੀ ਕਰ ਸਕਦੀ ਹੈ। ਮਾਪੇ ਚਾਹੇ ਕੋਈ ਵੀ ਹੋਣ, ਪਿਓ ਦੀ ਥਾਂ ਵੀ ਕੋਈ
1: ਕੋਈ
0: ਨਹੀਂ
1: ਨਹੀਂ
0: ਲੈ
1: ਲੈ ਸਕਦਾ,
0: ਸਕਦਾ, ਤੇ
1: ਬਿਲਕੁਲ।
0: ਮਾਂ ਦੀ
1: ਤੇ ਇਸ
0: ਵੀ
1: ਗੱਲ ਦਾ ਅਹਿਸਾਸ ਰਹਿੰਦੀ ਵੀ ਜਦੋਂ ਖੁਦ ਮਾਂ-ਬਾਪ ਬਣ ਜਾਂਦੇ ਨੇ ਲੋਕ, ਫਿਰ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਜ਼ਿਆਦਾ ਹੁੰਦਾ ਹੈ। ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਛੁੱਟੀਆਂ ਦੇ ਦਿਨ ਚੱਲ ਰਹੇ ਹਨ ਨਾ, ਬਹੁਤ ਸਾਰੀਆਂ ਸਾਡੀਆਂ ਭੈਣਾਂ ਆਪਣੇ ਪੇਕੇ ਗਈਆਂ ਹੋਣੀਆਂ ਜਿਨ੍ਹਾਂ ਦੀਆਂ ਮਾਵਾਂ ਸਲਾਮਤ ਨੇ, ਪਰ ਬਹੁਤ ਸਾਰੀਆਂ ਅਜਿਹੀਆਂ ਭੈਣਾਂ ਵੀ ਹੋਣੀਆਂ ਜਿਨ੍ਹਾਂ ਦੀਆਂ ਮਾਵਾਂ ਇਸ ਦੁਨੀਆਂ ਨੂੰ ਛੱਡ ਕੇ ਜਾ ਚੁੱਕੀਆਂ ਨੇ,
0: ਜਾ ਚੁੱਕੀਆਂ ਨੇ। ਅਤੇ ਮੈਂ ਨਾ ਮਤਲਬ ਸ਼ਾਇਦ ਮੈਂ ਪਹਿਲਾਂ ਵੀ ਇਸ ਮੰਚ ਤੋਂ ਇਹ ਗੱਲ ਕੀਤੀ ਹੈ ਕਿ ਤਕਰੀਬਨ ਮੇਰੇ ਨਾਲ ਪਿਛਲੇ 1 ਸਾਲ ਦੇ ਦਿਨਾਂ ਦੇ ਵਿੱਚ ਇੱਕ ਗੱਲਬਾਤ ਵਾਪਰੀ, ਅਤੇ ਮੈਨੂੰ ਨਾ ਉਹ ਗੱਲਬਾਤ ਕਦੇ ਨਹੀਂ ਭੁੱਲਦੀ। ਮਤਲਬ ਮੈਂ ਜਦੋਂ ਉਸ ਪਲ ਨੂੰ ਚੇਤੇ ਵੀ ਕਰਦੀ ਹਾਂ ਨਾ, ਮੇਰੀਆਂ ਅੱਖਾਂ ਭਰ ਜਾਂਦੀਆਂ, ਮੇਰੇ ਰੋਂਗਟੇ ਖੜ੍ਹੇ ਹੋ ਜਾਂਦੇ ਆ। ਮੈਂ ਮਤਲਬ ਕਾਲਜ ਤੋਂ ਘਰ ਗਈ, ਅਤੇ ਜਿਵੇਂ ਨਾ ਅਸੀਂ ਸ਼ਾਮ ਤੱਕ ਘਰ ਪਹੁੰਚਦੇ ਹਾਂ, ਕਈ ਵਾਰ ਅਸੀਂ ਬਹੁਤ ਥੱਕੇ ਹੁੰਦੇ ਹਾਂ ਗਰਮਜੀਤ, ਹੈ ਨਾ। ਅਤੇ ਮੈਨੂੰ ਰੂਟੀਨ ਦੇ ਵਿੱਚ ਨਾ ਸ਼ਾਮੀ ਮੇਰੇ ਫਾਦਰ ਕਾਲ ਕਰਦੇ ਆ, ਰੂਟੀਨ ਦੇ ਵਿੱਚ, ਹੈ ਨਾ। ਅਤੇ ਉਹਨਾਂ ਨੇ ਮੈਨੂੰ ਫੋਨ ਕੀਤਾ, ਅਤੇ ਔਰ ਫੋਨ ਮਤਲਬ ਕਿਸੇ ਬਹੁਤ ਵੱਡੇ ਮਸਲੇ ਲਈ ਨਹੀਂ ਹੁੰਦਾ, ਕਈ ਵਾਰ ਉਹਨਾਂ ਦੀਆਂ ਆਪਣੀਆਂ ਛੋਟੀਆਂ ਛੋਟੀਆਂ ਲੜਾਈਆਂ ਜਿਹੜੀਆਂ, ਹੈ ਨਾ, ਅੱਜ ਤੇਰੀ ਮੰਮੀ ਨੇ ਇਹ ਕੀਤਾ, ਮੈਂ ਰੋਕਿਆ ਸੀ, ਫਿਰ ਵੀ ਕੀਤਾ, ਹੈ ਨਾ।
1: ਜੀ,
0: ਤੇ ਉਹਨਾਂ ਦੇ ਆਪਣੇ ਮਸਲੇ ਨੇ, ਅਸੀਂ
1: ਬਿਲਕੁਲ
0: ਕਹਿੰਦੇ ਕਿ ਸਿਆਣੇ ਤੇ ਨਿਆਣੇ ਇੱਕ ਵਰਗੇ ਹੋ ਜਾਂਦੇ ਆ, ਹੈ ਨਾ।
1: ਬਿਲਕੁਲ।
0: ਤੇ ਉਹਨਾਂ ਦੀ ਮੈਨੂੰ ਹਰ ਰੋਜ਼ ਕਾਲ ਆਉਂਦੀ ਹੈ, ਤੇ ਮੈਨੂੰ ਉਹਨਾਂ ਨੇ ਫੋਨ ਕੀਤਾ, ਮੈਂ ਫੋਨ ਚੱਕਿਆ ਕਿਉਂਕਿ ਗਰਮੀ ਸੀ, ਮੈਂ ਕਾਫੀ ਥੱਕ ਵੀ ਗਈ ਸੀ, ਹੈ ਨਾ। ਤੇ ਮੈਂ ਹੌਲੀ ਬੋਲੀ, ਮੈਨੂੰ ਕਹਿੰਦੇ ਤੂੰ ਇੰਨੀ ਹੌਲੀ ਕਿਉਂ ਬੋਲੀ ਹੈ। ਮੈਂ ਕਿਹਾ ਨਹੀਂ ਡੈਡੀ, ਮੈਂ ਥੱਕ ਗਈ ਕਾਫੀ ਜ਼ਿਆਦਾ, ਹੈ ਨਾ। ਕਹਿੰਦੇ ਨਹੀਂ, ਕੋਈ ਗੱਲ ਹੈ, ਨਹੀਂ ਤਾਂ ਤੇਰੀ ਆਵਾਜ਼ 'ਚ ਨਾ ਚਾਅ ਹੁੰਦਾ, ਤੂੰ
1: ਜੀ
0: ਬੜਾ ਹੌਲੀ ਬੋਲੀ ਹੈ। ਮੈਂ ਕਿਹਾ ਨਹੀਂ ਵੀ, ਮੈਨੂੰ ਨਾ ਵੈਸੇ ਅੱਜ ਵੀ ਕੱਲ੍ਹ 'ਚ ਕਾਫੀ ਕੰਮ ਸੀ, ਮੈਂ ਥੱਕ ਗਈ, ਹੈ ਨਾ। ਅਤੇ ਜਿਹੜਾ ਉਹਨਾਂ ਨੇ ਅਗਲਾ ਸ਼ਬਦ ਬੋਲਿਆ ਨਾ ਕਰਨਜੀਤ, ਮੈਨੂੰ ਲੱਗਦਾ ਕਿ ਸਿਰਫ ਇਹ ਸ਼ਬਦ ਸਿਰਫ ਪਿਓ ਹੀ ਆਪਣੀ ਧੀ ਨੂੰ ਕਹਿ ਸਕਦਾ, ਹੈ ਨਾ। ਉਹ ਕਹਿੰਦੇ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਦੇ, ਹਾਲੇ ਤਾਂ ਤੇਰਾ ਪਿਓ ਹੈਗਾ, ਮੈਂ ਆਪੇ ਠੀਕ ਕਰ ਦੂੰ, ਜੇ ਤੈਨੂੰ ਕਿਸੇ ਨੇ ਕੁਛ ਕਿਹਾ ਮੈਨੂੰ ਦੱਸ ਦੇ, ਹੈ ਨਾ।
1: ਜੀ,
0: ਮੈਨੂੰ ਲੱਗਿਆ ਕਿ ਇਹ ਜਿਹੜੀ ਹੱਲਾਸ਼ੇਰੀ ਇਹ ਹੌਸਲਾ ਹੈ ਨਾ, ਇਹ ਸਿਰਫ ਇੱਕ ਪਿਓ ਹੀ ਧੀ ਨੂੰ ਦੇ ਸਕਦਾ, ਹੈ ਨਾ। ਤੇ ਮਾਂ ਪਿਓ ਦੀ ਥਾਂ ਸੱਚਮੁੱਚ ਜਿਹੜਾ ਹੈਗਾ ਕੋਈ ਨਹੀਂ ਲੈ ਸਕਦਾ।
1: ਬਿਲਕੁਲ। ਤੇ ਖਾਸ ਤੌਰ ਤੇ ਧੀਆਂ ਦੀ ਜ਼ਿੰਦਗੀ 'ਚ ਤਾਂ ਕੋਈ ਵੀ ਨਹੀਂ ਲੈ ਸਕਦਾ। ਕੋਈ ਵੀ ਦੁੱਖ ਸੁੱਖ ਹੋਵੇ ਅਸੀਂ ਆਪਣੇ ਮਾਂ ਬਾਪ ਨੂੰ ਉਹ ਗੱਲ ਦੱਸ ਸਕਦੇ ਹਾਂ। ਤੇ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਉਹਨਾਂ ਨੇ ਕਹੀ, ਹਰ ਮਾਂ ਬਾਪ ਦੇ ਦਿਲ 'ਚ ਆਪਣੇ ਬੱਚਿਆਂ ਲਈ ਇਹੀ ਜਜ਼ਬਾਤ ਹੁੰਦੇ ਨੇ, ਤੇ ਇੰਨੀ ਗੱਲ ਕਹਿ ਦੇਣਾ ਹੀ ਮੈਨੂੰ ਲੱਗਦਾ ਬਹੁਤ ਵੱਡੀ ਹੁੰਦੀ ਹੈ,
0: ਬਹੁਤ ਵੱਡਾ
1: ਤੇ ਉਹ
0: ਹੁੰਦਾ ਹੈ
1: ਤੁਹਾਨੂੰ
0: ਜੀ।
1: ਬਹੁਤ ਵੱਡਾ ਹੌਸਲਾ ਦੇ ਦਿੰਦੀ ਹੈ, ਭਾਵੇਂ ਸਰੀਰਕ ਪੱਖੋਂ, ਪੈਸੇ ਪੱਖੋਂ, ਕਿਸੇ ਵੀ ਪੱਖੋਂ ਤੁਹਾਡੀ ਮਦਦ ਸਾਹਮਣੇ ਵਾਲਾ ਨਹੀਂ ਕਰ ਸਕਦਾ, ਪਰ ਇਹ ਸ਼ਬਦ ਕਹਿ ਦੇਣੇ ਹੀ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਤੇ
0: ਬਿਲਕੁਲ
1: ਇਹ ਸ਼ਬਦ ਸੁਣਨ ਦੇ ਲਈ ਹੀ ਬੱਚੇ ਕਹਿੰਦੇ ਨੇ ਵੀ ਆਪਣੇ ਮਾਂ ਬਾਪ ਦੀ ਤਾਂਘ ਦੇ ਨਾਲ ਉਹਨਾਂ ਦਾ ਇੰਤਜ਼ਾਰ ਕਰਦੇ ਨੇ।
0: ਬਿਲਕੁਲ। ਤੇ ਕਈ ਵਾਰ ਨਾ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੀ ਇਹ ਗੱਲ ਸੁਣੀ ਹੋਏਗੀ ਕਰਮਜੀਤ, ਆਪਣੇ ਬੱਚਿਆਂ ਤੋਂ ਉਹ ਕਹਿ ਦਿੰਦੇ ਆ ਵੀ ਤੁਸੀਂ ਬੜੇ ਸਖਤ ਹੋ, ਨਾਨਾ ਜੀ ਤਾਂ ਕੁਛ ਨਹੀਂ ਕਹਿੰਦੇ,
1: ਜੀ
0: ਨਾਨੀ ਤਾਂ ਬੜੀ ਨਰਮ ਹੈ, ਹੈ ਨਾ। ਫਿਰ ਅਸੀਂ ਉਹਨਾਂ ਨੂੰ ਕੀ ਦੱਸੀਏ ਕਿ ਅਸੀਂ ਉਹਨਾਂ ਦਾ ਬਹੁਤ ਸਖਤ ਵਾਲਾ ਰੂਪ ਦੇਖਿਆ ਹੋਇਆ।
1: ਬਿਲਕੁਲ।
0: ਉਹ ਹੁਣ ਮਤਲਬ ਤੁਹਾਡੇ ਲਈ ਉਹ ਬਹੁਤ ਨਰਮ ਹੋ ਗਏ, ਹੈ ਨਾ। ਉਹੀ ਮਾਪੇ ਜਿਹੜੇ ਮਤਲਬ ਸਾਨੂੰ ਜਿਨ੍ਹਾਂ ਨੇ ਕੁੱਟ ਕੁੱਟ ਕੇ ਸਕੂਲੇ ਭੇਜਿਆ ਹੋਇਆ, ਹੈ ਨਾ, ਉਹਨਾਂ ਦੇ ਸਾਹਮਣੇ ਜੇ ਥੋੜਾ ਜਿਹਾ ਵੀ ਬੱਚਾ ਰੋ ਪਵੇ ਕਿ ਮੈਂ ਸਕੂਲੇ ਨਹੀਂ ਜਾਣਾ, ਹੈ ਨਾ, ਤਾਂ ਉਲਟਾ ਸਾਨੂੰ ਘੂਰਦੇ ਨੇ ਵੀ ਇਹਨੇ ਤਾਂ ਇੱਕ ਦਿਨ 'ਚ PhD ਕਰ ਲੈਣੀ, ਅੱਜ ਹੀ ਬਣਾ ਦੀ ਇਹਨੂੰ ਡਾਕਟਰ, ਹੈ ਨਾ।
1: ਬਿਲਕੁਲ।
0: ਮਤਲਬ ਉਹਨਾਂ ਦਾ ਕਹਿਣ ਦਾ ਭਾਵ ਹੁੰਦਾ ਕਿ ਜੇ ਨਹੀਂ ਜਾ ਰਿਹਾ ਤਾਂ ਇਹਨੂੰ ਨਾ ਜਾਣ ਦਿਓ, ਹੈ ਨਾ। ਤੇ ਫਿਰ ਹੈਰਾਨੀ ਹੁੰਦੀ ਹੈ ਕਿ ਇਹ ਉਹੀ ਮਾਪੇ ਨੇ
1: ਜਿਹੜੇ ਸਾਨੂੰ ਤਾਂ ਕਦੇ ਛੁੱਟੀ ਨਹੀਂ ਕਰਨ ਦਿੰਦੇ ਸੀ, ਭਾਵੇਂ ਮੀਂਹ ਆਵੇ ਹਨੇਰੀ ਆਵੇ, ਹੈ ਨਾ।
0: ਹਾਂ
1: ਜੀ।
0: ਤੇ ਔਰ ਹਰ ਸਮੇਂ ਦੀਆਂ ਆਪਣੀਆਂ ਕੁਝ ਖੂਬਸੂਰਤ ਯਾਦਾਂ ਹੁੰਦੀਆਂ। ਤੁਹਾਨੂੰ ਯਾਦ ਹੈ ਕਿ ਤੁਸੀਂ ਵੀ ਇਹ ਚੀਜ਼ ਬਚਪਨ 'ਚ ਕੀਤੀ ਹੋਣੀ ਕਿ ਸਾਨੂੰ ਛੁੱਟੀ ਕਰਨਾ ਅਲਾਉ ਨਹੀਂ ਸੀ ਹੁੰਦਾ, ਹੈ ਨਾ। ਅਤੇ ਮੀਂਹ, ਹਨੇਰੀ, ਤੂਫਾਨ, ਅਸੀਂ ਨਾ ਫਿਰ ਇਹ ਸੋਚ ਕੇ ਸਕੂਲ ਜਾਂਦੇ ਹੁੰਦੇ ਸੀ ਕਿ ਅੱਜ ਫਲਾਣਾ ਟੈਸਟ ਹੈ ਅਤੇ ਇਹ ਵਾਲਾ ਅਧਿਆਪਕ ਨਾ ਆਵੇ, ਹੈ ਨਾ। ਅਤੇ ਅਸੀਂ ਮਤਲਬ ਲਾਸਟ ਟਾਈਮ ਤੱਕ ਖੁਸ਼ ਰਹਿਣਾ ਕਿ ਉਹ ਹਲੇ ਨਹੀਂ ਆਏ, ਨਹੀਂ ਆਏ, ਹੈ ਨਾ। ਅਤੇ ਸਾਡੇ 'ਤੇ ਮਤਲਬ ਬਿਜਲੀਆਂ ਡਿੱਗਦੀਆਂ ਸੀ ਉਦੋਂ ਜਦੋਂ ਲੈਕਚਰ ਸ਼ੁਰੂ ਹੋਣ ਤੋਂ 2 ਮਿੰਟ

0: ਪਹਿਲਾਂ ਹੀ ਉਹ ਟੀਚਰ ਕੋਰੀਡੋਰ ਦੇ ਵਿੱਚ ਨਜ਼ਰ ਆਉਂਦੇ ਸੀ,
1: ਬਿਲਕੁਲ,
0: ਤੇ ਮਤਲਬ ਸਾਡੇ ਜਿਹਨੂੰ ਕਹਿੰਦੇ ਹਵਾਈਆਂ ਉੱਡ ਗਈਆਂ ਹਨਾ, ਤੇ ਸਾਡੇ ਇੱਕ ਅਧਿਆਪਕ ਹੁੰਦੇ ਸੀ ਡਾਕਟਰ ਗੁਰਬਚਨ ਸਿੰਘ, ਉਹਨਾਂ ਦਾ ਨਾ ਇੱਕ ਪਸੰਦੀਦਾ ਡਾਇਲੋਗ ਸੀ, ਤੇ ਅੱਜ ਦੇ ਉਸ ਵੇਲੇ ਨੂੰ ਚੇਤੇ ਕਰਦੇ ਆ ਕਰਮਜੀਤ, ਤਾਂ ਸੱਚਮੁੱਚ ਲੱਗਦਾ ਕਿ ਬਹੁਤ ਸੋਹਣੀਆਂ
1: ਯਾਦਾਂ
0: ਨੇ ਉਹਨਾਂ, ਤੇ ਉਹਨਾਂ ਨੇ ਕਹਿਣਾ ਆਉਂਦੀ ਸਾਰ ਕਲਾਸ ਦੇ ਵਿੱਚ, ਹਾਂ ਬਈ ਟੈਸਟ ਦੀ ਤਿਆਰੀ ਹੈ, ਕੱਢ ਲਓ ਕਾਪੀਆਂ, ਕੁਝ ਨੀ ਪੁੱਛਣਾ ਉਹਨਾਂ ਨੇ ਦੂਜਾ ਹਨਾ, ਤੇ ਜਿਵੇਂ ਮਤਲਬ ਅਸੀਂ ਆਪਣੇ ਬੈਗ ਖੋਲਦੇ ਟੈਸਟ ਅਸੀਂ ਮਤਲਬ ਹਨਾ ਉਹ ਕਰਨਾ ਹਨਾ, ਤੇ ਉਹਨਾਂ ਨੇ ਕਹਿਣਾ ਬਿਲਕੁਲ ਸਿੱਧੇ ਹੋ ਕੇ ਬੈਠ ਜਾਓ, ਹਿੱਲ ਜੁੱਲ ਕੋਈ ਨਾ ਹੋਵੇ, ਤੇ ਫਿਰ ਉਹਨਾਂ ਦਾ ਪਸੰਦੀਦਾ ਡਾਇਲੋਗ ਹੁੰਦਾ ਕਿ ਪ੍ਰੈਸ ਤਾਂ ਕੱਪੜੇ 'ਚ ਕੋਈ ਵਾਲ ਛੱਡ ਦੇ, ਥੋੜੇ 'ਚ ਜੇ ਮੈਂ ਅੱਜ ਕੋਈ ਵਾਲ ਛੱਡਤਾ ਤਾਂ ਮੈਨੂੰ ਗੁਰਬਚਨ ਸਿੰਘ ਕਿਹਨੇ ਕਹਿਣਾ, ਤੇ ਮਤਲਬ ਅਸੀਂ ਥਰ ਥਰ ਕੰਬਦੇ ਹੁੰਦੇ ਸੀ।
1: ਬਿਲਕੁਲ, ਦੇਖੋ ਉਹਨਾਂ ਦੇ ਇਹ ਡਾਇਲੋਗ ਨੇ ਜਿਹੜੇ ਇਹ ਗੱਲਾਂ ਹੀ ਨੇ ਉਹੀ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦਾ ਭਾਵ ਬਣਾ ਦਿੰਦੀਆਂ ਸੀ ਕਿ ਬੱਚੇ ਡਰਦੇ ਮਾਰੇ ਪੂਰੀ ਟੈਸਟ ਦੀ ਤਿਆਰੀ ਚੰਗੀ ਤਰ੍ਹਾਂ ਕਰਕੇ ਆਉਂਦੇ ਸੀ,
0: ਕਰਕੇ ਆਉਂਦੇ ਸੀ ਬਿਲਕੁਲ। ਤੇ ਔਰ ਮਤਲਬ ਉਹ ਜਿਹੜਾ ਦੌਰ ਹੈ ਨਾ ਉਹ ਬਹੁਤ ਸੋਹਣਾ ਸੀ। ਮੈਨੂੰ ਯਾਦ ਹੈ ਕਿ ਇੱਕ ਵਾਰ ਨਾ ਮੇਰਾ ਭਰਾ ਮੇਰੇ ਤੋਂ ਇੱਕ ਕਲਾਸ ਅੱਗੇ ਸੀ, ਉਹ ਉਸੇ ਸਕੂਲ ਦੇ ਵਿੱਚ ਪੜ੍ਹਦਾ, ਤੇ ਸਾਡੇ ਵੇਲਿਆਂ ਦੇ ਮਾਪੇ ਵੀ ਕਿਸ ਤਰ੍ਹਾਂ ਦੇ ਸੀ, ਅੱਜ ਕੱਲ੍ਹ ਤਾਂ ਅਸੀਂ ਦੇਖਦੇ ਹਾਂ ਕਿ ਬੱਚਿਆਂ ਨੂੰ ਟੀਚਰ ਕੁਝ ਕਹਿ ਨਹੀਂ ਸਕਦੇ,
1: ਹੈਨਾ, ਬਿਲਕੁਲ।
0: ਤੇ ਭਰਾ ਦੀ ਕਿਸੇ ਬੱਚੇ ਨਾਲ ਸਕੂਲ ਦੇ ਵਿੱਚ ਮਤਲਬ ਬਹਿਸ ਹੋ ਗਈ ਹਨਾ, ਤਾਂ ਜਿਵੇਂ ਹੁਣ ਬਹਿਸ ਹੋ ਗਈ ਕਿਉਂਕਿ ਉਹਨੂੰ ਹੁੰਦਾ ਸੀ ਨਾ ਟੀਚਰ ਨੂੰ ਵੀ ਤੁਸੀਂ ਜਦੋਂ ਤੱਕ ਮੈਂ ਨਹੀਂ ਆ ਰਿਹਾ ਤੁਸੀਂ ਨਿਆਣਿਆਂ ਨੂੰ ਚੁੱਪ ਕਰਕੇ ਬਿਠਾਉਣਾ,
1: ਬਿਲਕੁਲ
0: ਹਨਾ। ਤੇ ਹੁਣ ਕਿਉਂਕਿ ਉਹ ਮੋਨੀਟਰ ਸੀ ਤਾਂ ਉਹਦੀ ਕਿਸੇ ਬੱਚੇ ਨਾਲ ਬਹਿਸ ਹੋ ਗਈ, ਤੇ ਹੁਣ ਜਦੋਂ ਅਧਿਆਪਕ ਆਏ ਤਾਂ ਉਹਨਾਂ ਨੇ ਦੋਵਾਂ ਦੇ ਚਪੇੜਾਂ ਲਾਤੀਆਂ, ਤੇ ਹੁਣ ਉਹਨੂੰ ਫੀਲ ਹੋਇਆ ਕਿ ਮੈਂ ਕਦੇ ਪੜ੍ਹਾਈ ਪਿੱਛੋਂ ਤਾਂ ਮਾਰ ਖਾਧੀ ਨਹੀਂ ਹੈਗੀ ਹਨਾ, ਕਿ ਮੇਰੇ ਪੂਰੀ ਕਲਾਸ ਦੇ ਸਾਹਮਣੇ ਹਨਾ, ਮਤਲਬ ਹੁਣ ਜਿਹਦੇ ਤਾਂ ਰੋਜ਼ ਹੀ ਪੈਂਦੀਆਂ, ਹੁਣ ਉਹਨੂੰ ਤਾਂ ਕੋਈ ਫਰਕ ਨਹੀਂ ਸੀ ਪੈਂਦਾ ਹਨਾ ਕਈ ਸਾਡੇ ਵਰਗੇ, ਤਾਂ ਹੁਣ ਉਹਨੂੰ ਕੀ ਹੋਇਆ ਵੀ ਮੇਰੀ ਤਾਂ ਬੜੀ ਇਹ ਬੇਇੱਜ਼ਤੀ ਹੋ ਗਈ ਕਿ ਮੇਰੇ ਚਪੇੜਾਂ ਪਈਆਂ ਹਨਾ, ਤੇ ਸਕੂਲ ਦੇ ਵਿੱਚ ਅੱਧੀ ਛੁੱਟੀ ਹੋਈ ਉਹਨੇ ਮੈਨੂੰ ਕਿਹਾ ਕਿ ਚੱਲ ਘਰ ਨੂੰ ਚੱਲੀਏ, ਤੇ ਅਸੀਂ ਕਿਹਾ ਵੀ ਚਲੋ, ਉਹਨਾਂ ਨੇ ਮੈਨੂੰ, ਮੈਂ ਕਿਹਾ ਕੀ ਹੋਇਆ, ਉਹਨੇ ਮੈਨੂੰ ਪੂਰੀ ਗੱਲ ਦੱਸੀ, ਕਹਿੰਦਾ ਕਿ ਆਪਾਂ ਬਾਪੂ ਜੀ ਕੋਲ ਚੱਲਦੇ ਹਾਂ, ਹੁਣ ਮੇਰੇ ਦਾਦਾ ਜੀ ਉਹਨਾਂ ਦੇ ਕੋਲ ਪੂਰੀ ਮਤਲਬ ਲੈਣੇਦਾਰੀ ਹੁੰਦੀ ਸੀ ਜੁਆਇੰਟ ਫੈਮਿਲੀ ਦੀ, ਅਤੇ ਉਹ ਸਾਡੇ ਕੋਲ, ਅਸੀਂ ਉਹਨਾਂ ਕੋਲ ਗਏ ਅੱਧੀ ਛੁੱਟੀ ਨੂੰ, ਅਸੀਂ ਪੂਰਾ ਉਹਨਾਂ ਨੂੰ ਬਿਰਤਾਂਤ ਦੱਸਿਆ ਕਿ ਇਹ ਹੋਇਆ ਹੈ ਨਾ, ਅਤੇ ਉਹਨਾਂ ਨੇ ਸਾਨੂੰ ਪੂਰਾ ਹੌਸਲਾ ਦਿੱਤਾ, ਕਹਿੰਦੇ ਕਿ ਬਹੁਤ ਵੀ ਧੱਕਾ ਹੋਇਆ ਤੁਹਾਡੇ ਨਾਲ, ਤੁਸੀਂ ਚੱਲੋ ਮੇਰੇ ਨਾਲ, ਮੈਂ ਹੁਣੇ ਚੱਲਦਾ, ਅਤੇ ਅਸੀਂ ਨਾ ਮਤਲਬ ਵੀ ਗਿੱਠ ਗਿੱਠ ਉੱਚੇ ਹੋ ਕੇ ਤੁਰੀਏ,
1: ਬਿਲਕੁਲ,
0: ਵੀ ਹੁਣ ਪਤਾ ਚੱਲ
1: ਨੇ ਸਾਡੇ,
0: ਹੁਣ ਇਹ ਸਾਡੇ ਨਾਲ ਨੇ, ਬਾਪੂ ਜੀ ਸਾਡੇ ਨਾਲ ਨੇ। ਅਤੇ ਅਸੀਂ ਜਦੋਂ ਉੱਥੇ ਪਹੁੰਚੇ ਸਕੂਲ ਦੇ ਵਿੱਚ, ਤਾਂ ਹੁਣ ਉਹ ਅਧਿਆਪਕ ਖੜ੍ਹੇ ਹੋ ਗਏ ਹੈ ਨਾ, ਉਹ ਬਾਪੂ ਜੀ ਨੂੰ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ, ਉਹ ਬੈਠ ਕੇ ਕੁਰਸੀ ਲੈ ਕੇ ਉੱਥੇ ਹੈ ਨਾ, ਅਤੇ ਬਾਪੂ ਜੀ ਕਹਿੰਦੇ ਮਾਸਟਰ ਜੀ ਕੀ ਗੱਲ ਹੋ ਗਈ, ਅਤੇ ਕਹਿੰਦੇ ਵੀ ਕੋਈ ਗੱਲ ਨਹੀਂ ਹੋਈ, ਬੱਚੇ ਐਵੇਂ ਸ਼ਰਾਰਤਾਂ ਕਰਦੇ ਸੀ, ਅਤੇ ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਹਲੇ ਹੈ ਨਾ, ਅਤੇ ਅਸੀਂ ਪੂਰੇ ਕੌਨਫੀਡੈਂਟ ਹੋ ਕੇ ਖੜ੍ਹੇ ਦੋਵੇਂ ਭੈਣ ਭਰਾ, ਉਹ ਕਹਿੰਦੇ ਕਿ ਵੀ ਐਵੇਂ ਰੌਲਾ ਜਿਹਾ ਹੋ ਗਿਆ, ਅਤੇ ਬਾਪੂ ਜੀ ਨੇ ਉੱਥੇ ਹੱਥ ਖੜਾ ਕਰਤਾ, ਕਹਿੰਦੇ ਜੀ ਮੈਂ ਤੁਹਾਨੂੰ ਇਹ ਨਹੀਂ ਪੁੱਛਿਆ ਵੀ ਗੱਲ ਕੀ ਹੋਈ ਹੈ, ਮੈਂ ਤੁਹਾਨੂੰ ਇਹ ਕਹਿਣਾ ਵੀ ਜੇ ਤੁਸੀਂ ਇਹਨਾਂ ਨੇ ਮਾਰੀਆਂ ਤਾਂ ਇੰਨੀਆਂ ਕਿਉਂ ਨਾ ਮਾਰੀਆਂ, ਵੀ ਇਹ ਘਰੇ ਕਿਵੇਂ ਪਹੁੰਚ ਗਏ, ਇਹ ਘਰੇ ਨਾ ਜਾਂਦੇ ਜੇ ਇਹਨਾਂ ਦੇ ਪਈਆਂ ਸੀ ਹੈ ਨਾ, ਅਸੀਂ ਮਤਲਬ ਸਾਡੀਆਂ ਹਵਾਈਆਂ ਉੱਡਣ, ਤੇ ਮਤਲਬ ਚਲੋ ਅਧਿਆਪਕਾਂ ਨੇ ਸਾਨੂੰ ਉਸ ਵੇਲੇ ਤਾਂ ਕੁਝ ਨੀ ਕਿਹਾ ਨਾ, ਉਹਨੇ ਕੀ ਕਹਿਣਾ ਸੀ, ਉਹ ਕਹਿੰਦੇ ਵੀ ਚਲੋ ਕੋਈ ਗੱਲ ਨੀ, ਬੱਚੇ ਨੇ ਤੁਸੀਂ ਜਾਓ ਕਲਾਸ 'ਚ ਨਾ, ਤੇ ਮੇਰੇ ਬਾਪੂ ਜੀ ਦਾ ਡਾਇਲੋਗ ਹੈ ਨਾ, ਇਹ ਜਿਹੜੀ ਨਾਲ ਗਈ ਹੈ ਨਾ ਜੀ, ਇਹਦੀਆਂ ਵੀ ਗੁੱਤਾਂ ਜ਼ਰੂਰ ਖਿੱਚਿਓ, ਤੇ ਮਤਲਬ ਸਾਨੂੰ ਇੰਨਾ ਵੀ ਹੁਕਮ ਨਹੀਂ ਸੀ ਕਿ ਅਸੀਂ ਜਿਹੜਾ ਹੈਗਾ ਉਹ ਆਪਣੇ ਅਧਿਆਪਕਾਂ ਨੂੰ ਮਤਲਬ ਜੇ ਸਾਨੂੰ ਕਦੇ ਲੱਗਦਾ ਸੀ ਕਿ ਧੱਕਾ ਵੀ ਹੋਇਆ ਹੈ ਨਾ,
1: ਬਿਲਕੁਲ,
0: ਅਸੀਂ ਉਹ ਵੀ ਨਹੀਂ ਸੀ ਕਹਿ ਸਕਦੇ, ਤੇ ਹੁਣ ਲੱਗਦਾ ਕਰਮਜੀਤ ਕਿ ਸ਼ਾਇਦ ਤਾਂ ਹੀ ਜ਼ਿੰਦਗੀ 'ਚ ਅਸੀਂ ਕਿਤੇ ਨਾ ਕਿਤੇ ਸਟੇਬਲ ਹੋ ਪਾਏ।
1: ਬਿਲਕੁਲ, ਅੱਜ ਕੱਲ੍ਹ ਘਰਾਂ ਦੇ ਵਿੱਚ ਵੀ ਬੱਚਿਆਂ ਨੂੰ ਬਹੁਤ ਘੱਟ ਮਾਪੇ ਨੇ ਜਿਹੜੇ ਕੁਛ ਕਹਿੰਦੇ ਨੇ ਹੈ ਨਾ, ਤੇ ਬਾਹਰ ਸਕੂਲਾਂ ਦੇ ਵਿੱਚ ਤਾਂ ਬਿਲਕੁਲ ਹੀ ਅਲਾਊਡ ਨਹੀਂ ਹੈ, ਜੇ ਕਿਤੇ ਵੀ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਉਹ ਬਹੁਤ ਜ਼ਿਆਦਾ ਹੈ ਜਿਹੜੀ, ਉਹਨੂੰ ਹਾਈਪ ਦਿੱਤੀ ਜਾਂਦੀ ਹੈ, ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਆ ਜਾਂਦੀ ਹੈ, ਈਵਨ ਕਿ ਥੋੜ੍ਹੇ ਦਿਨ

0: ਬੱਚੇ ਨੂੰ ਗਲਤ ਕਰਨ ਲਈ ਪ੍ਰੋਤਸਾਹਿਤ ਕਰਨਾ ਹੋਰ ਗੱਲ ਹੈ।
1: ਬਿਲਕੁਲ,
0: ਜੇ ਬੱਚੇ ਨੂੰ ਪਤਾ ਹੁੰਦਾ ਕਿ ਮੈਂ, ਮਤਲਬ ਕਈ ਵਾਰ ਅਸੀਂ ਬੱਚੇ ਨੂੰ ਬਚਪਨ ਤੋਂ ਇਹ ਸਿਖਾ ਦਿੰਦੇ ਹਾਂ ਨਾ ਵੀ ਤੈਨੂੰ ਕੋਈ ਹੋ ਨਹੀਂ ਕਹਿ ਸਕਦਾ, ਤੇ ਫਿਰ ਉਹਨਾਂ ਨਿਆਣਿਆਂ ਦਾ ਜ਼ਿੰਦਗੀ 'ਚ ਕੁਛ ਨਹੀਂ ਬਣਦਾ।
1: ਬਿਲਕੁਲ, ਅਸੀਂ ਇਹ ਵੀ
0: ਅਧਿਆਪਕਾਂ ਦੀ, ਅਸੀਂ ਇਹ ਵੀ ਕਹਿੰਦੇ ਕਿ ਕਰਮਜੀਤ ਵਾਇਲੈਂਸ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ ਬਹੁਤ ਮਾੜੀ ਹੁੰਦੀ ਹੈ, ਪਰ ਕਈ ਵਾਰ ਗੁਰੂ ਦੀ ਸਖਤੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ। ਗੁਰੂ ਕਹਿੰਦੇ ਨੇ ਕਿ, ਔਰ ਸਾਡੇ ਤਾਂ ਸੱਭਿਆਚਾਰ 'ਚ ਖਾਣ ਵਰਤੀ ਜਾਂਦੀ ਹੈ ਨਾ, ਉਹ ਕਹਿੰਦੇ ਨੇ ਕਿ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ,
1: ਹੈ ਨਾ।
0: ਅਤੇ ਗੁਰੂ ਜਿਹੜਾ ਹੈਗਾ, ਗੁਰੂ ਦੀ ਸਖਤੀ ਜਿਹੜੀ ਆ ਉਹ ਤੁਹਾਡੀ ਜ਼ਿੰਦਗੀ ਸਵਾਰਦੀ ਹੈ।
1: ਬਿਲਕੁਲ, ਇਹ ਚੀਜ਼ ਸਾਨੂੰ ਸਮਝਣੀ ਚਾਹੀਦੀ ਹੈ ਕਿ ਗੁਰੂ ਹੈ ਜਿਹੜਾ ਹਮੇਸ਼ਾ ਸਾਨੂੰ ਜ਼ਿੰਦਗੀ 'ਚ ਅੱਗੇ ਵਧਣ ਦੇ ਲਈ, ਸਾਡੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ ਸਾਨੂੰ ਸਮਝਾਉਂਦਾ ਹੈ, ਤਾਂ ਉਹਨੂੰ ਅਸੀਂ ਸਿੱਖਣ ਦੇ ਨਜ਼ਰੀਏ ਨਾਲ ਦੇਖ ਕੇ ਅੱਗੇ ਵਧੀਏ ਤਾਂ ਅਸੀਂ ਜ਼ਿੰਦਗੀ 'ਚ ਕਾਮਯਾਬ ਹੋਵਾਂਗੇ, ਬਜਾਏ ਇਹਦੇ ਕਿ ਉਹਨੂੰ ਅਸੀਂ ਗਲਤ ਨਜ਼ਰੀਏ ਨਾਲ ਦੇਖੀਏ ਜਾਂ ਆਪਣੇ ਉੱਤੇ ਕਿਸੇ ਤਰ੍ਹਾਂ ਦੀ ਬੰਦਿਸ਼ ਜਾਂ ਪਾਬੰਦੀ ਸਮਝੀਏ, ਤਾਂ ਫਿਰ ਅਸੀਂ ਜ਼ਿੰਦਗੀ 'ਚ ਅੱਗੇ ਨਹੀਂ ਵੱਧ ਸਕਦੇ।
0: ਜੀ।

0: ਅਤੇ ਉੱਥੇ ਅਸੀਂ ਉਹ ਚੀਜ਼ਾਂ ਐਕਸੈਪਟ ਨਹੀਂ ਕਰਦੇ। ਅਤੇ ਉਹ ਬੱਚਾ ਜਿਹੜਾ ਹੈ ਨਾ, ਉਹਦੇ ਤੋਂ ਉਹਦਾ ਨਾਨਕਾ ਪਰਿਵਾਰ ਜਿਹੜਾ ਹੈ ਸਿਰਫ ਉਹਦੇ ਹਵਾਲੇ ਹੀ ਰਹਿ ਜਾਂਦਾ। ਅਤੇ ਉਸ ਬੱਚੇ
1: ਬਿਲਕੁਲ
0: ਕੋਲੋਂ ਮਾਂ ਵੀ ਗਈ ਅਤੇ ਪਿਓ ਵੀ ਗਿਆ, ਦੋਵੇਂ ਜਿਹੜੇ ਬੱਚੇ ਮਾਪੇ ਨੇ ਉਸ ਬੱਚੇ ਕੋਲੋਂ ਚਲੇ ਗਏ। ਅਤੇ ਜੇ ਸਾਡੇ ਆਲੇ ਦੁਆਲੇ ਇਸ ਤਰ੍ਹਾਂ ਦੇ ਬੱਚੇ ਹੈਗੇ ਆ ਨਾ, ਤਾਂ ਸਾਨੂੰ ਉਹਨਾਂ ਬੱਚਿਆਂ ਦਾ ਹੱਥ ਫੜਨਾ ਚਾਹੀਦਾ ਉਹਨਾਂ ਦੇ ਲਈ। ਕਈ ਵਾਰ ਕਿਉਂਕਿ ਮੈਂ ਇਹ ਮਹਿਸੂਸ ਕੀਤਾ ਕਿ ਇਹ ਬੱਚੇ ਨਾ ਮੋਹ ਨੂੰ ਤਰਸੇ ਹੁੰਦੇ ਆ
1: ਬਿਲਕੁਲ
0: ਬਹੁਤ ਜ਼ਿਆਦਾ, ਹੈ ਨਾ। ਅਤੇ ਇਹਨਾਂ ਕੁਝ ਇੱਕ ਨਾ ਚੀਜ਼ਾਂ ਹੁੰਦੀਆਂ ਸਾਨੂੰ, ਹੈ ਨਾ, ਕਿ ਮੈਂ ਮਤਲਬ ਮੇਰੇ ਘਰ ਦੇ ਆਲੇ ਦੁਆਲੇ ਇਸ ਤਰ੍ਹਾਂ ਦੇ ਕੁਝ ਬੱਚੇ ਹੈਗੇ ਨੇ, ਮੇਰੀਆਂ ਰਿਸ਼ਤੇਦਾਰੀਆਂ ਦੇ ਵਿੱਚ ਹੈਗੇ ਆ, ਤਾਂ ਮੈਂ ਆਪਣੀ ਬੇਟੀ ਨੂੰ ਬਹੁਤ ਸਟਰੋਂਗਲੀ ਇਹ ਚੀਜ਼ ਕਹਿੰਦੀ ਹੁੰਦੀ ਹਾਂ ਕਿ ਉਹਨਾਂ ਦੇ ਸਾਹਮਣੇ ਮਤਲਬ ਤੂੰ ਪਾਪਾ ਨਾਲ ਜ਼ਿਆਦਾ ਘੁਲਣਾ ਮਿਲਣਾ ਨਹੀਂ ਹੈ, ਹੈ ਨਾ, ਤਾਂ ਕਿ ਉਸ ਬੱਚੇ ਨੂੰ ਇਹ ਮਹਿਸੂਸ ਨਾ ਹੋਵੇ ਕਿ
1: ਬਿਲਕੁਲ
0: ਉਹਦੇ ਕੋਲ ਪਿਓ ਨਹੀਂ ਹੈ,
1: ਜੀ,
0: ਹੈ ਨਾ।
1: ਮਾਂ ਪਿਓ ਦੀ ਕਮੀ ਤਾਂ ਦੇਖੋ ਰਣਦੀਪ ਕੋਈ ਵੀ ਪੂਰੀ ਨਹੀਂ ਕਰ ਸਕਦਾ। ਇਹ ਅਹਿਸਾਸ ਨੇ ਜਿਹੜੇ ਬੱਚੇ ਇਸ ਤਰ੍ਹਾਂ ਦੇ ਸਿਚੁਏਸ਼ਨ 'ਚੋਂ ਲੰਘਦੇ ਨੇ, ਅਜਿਹਾ ਸਮਾਂ ਜਿਨ੍ਹਾਂ 'ਤੇ ਆਉਂਦਾ ਆ, ਤਾਂ ਉਹਨਾਂ ਦਾ ਬਚਪਨ ਇੱਕ ਤਰ੍ਹਾਂ ਨਾਲ ਖਤਮ ਹੋ ਜਾਂਦਾ ਆ, ਤਾਂ ਉਹ ਇੱਕ ਮੈਚੋਰਿਟੀ ਲੈਵਲ 'ਤੇ ਆ ਜਾਂਦੇ ਨੇ। ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਮਨ ਦੇ ਚਾਅ ਨੇ ਜਿਹੜੇ ਉਹ ਆਪਣੇ ਮਨ 'ਚ ਦੱਬ ਕੇ ਰੱਖਦੇ ਨੇ, ਕਹਿੰਦੇ ਨਹੀਂ ਹੈਗੇ।

0: ਹਨਾ, ਅਸੀਂ ਆਪਣੇ ਆਲੇ ਦੁਆਲੇ ਵਿਚਰਦੇ ਦੇਖਦੇ ਹਾਂ ਕਿ ਜਿਨ੍ਹਾਂ ਦੇ ਮਾਂ ਬਾਪ ਦੁਨੀਆਂ ਤੋਂ ਚਲੇ ਜਾਂਦੇ ਨੇ, ਤਾਂ ਫਿਰ ਉਹਨਾਂ ਦੀ ਜ਼ਿੰਦਗੀ ਆਮ ਬੱਚਿਆਂ ਤੋਂ ਬਿਲਕੁਲ ਹਟ ਕੇ ਹੋ ਜਾਂਦੀ ਹੈ।
1: ਬਿਲਕੁਲ, ਤੇ ਇਹ ਜਿਹਾ ਹੋਣਾ ਨਹੀਂ ਚਾਹੀਦਾ। ਸੋ ਜੇ ਤੁਹਾਡੇ ਆਲੇ ਦੁਆਲੇ ਇਸ ਤਰ੍ਹਾਂ ਦੇ ਬੱਚੇ ਹੈਗੇ ਆ ਤਾਂ ਉਹਨਾਂ ਦਾ ਬਹੁਤ ਧਿਆਨ ਰੱਖੋ,
0: ਜੀ
1: ਉਹਨਾਂ ਨੂੰ ਤੁਹਾਡੇ ਪਿਆਰ ਦੀ ਜ਼ਰੂਰਤ ਹੈ।
0: ਬਿਲਕੁਲ।

0: ਸੀ ਨਾ।
1: ਲੈ ਭਾਈ ਕਿੱਥੇ ਪਤਾ ਲੱਗਦਾ ਬਿਮਾਰੀਆਂ ਦਾ, ਇਹਨਾਂ ਦਾ ਤਾਂ ਚੰਦਰੀਆਂ ਦਾ ਨਾਂ ਲਿਆ ਹੀ ਮਾੜਾ ਏ ਭਾਈ, ਨਹੀਂ ਪਤਾ ਲੱਗਿਆ ਅਗਲੀ ਨੂੰ ਹੁਣ।
0: ਨਹੀਂ ਤਾਈ, ਬ੍ਰੈਸਟ ਕੈਂਸਰ 'ਚ ਤੁਸੀਂ ਆਪਣੇ ਸ਼ਰੀਰ ਦੀ ਆਪ ਜਾਂਚ ਕਰਕੇ ਪਤਾ ਲਾ ਸਕਦੇ ਹੋ।
1: ਅੱਛਾ,
0: ਹੋਰ ਜੇਕਰ ਤੁਹਾਡੀ ਛਾਤੀ ਦਾ ਆਕਾਰ ਬਦਲ ਰਿਹਾ, ਜੇਕਰ ਛਾਤੀ 'ਚ ਕੋਈ ਗੰਢ ਜਾਂ ਰਸੌਲੀ ਵਰਗਾ ਕੁਝ ਬਣਿਆ ਹੋਇਆ, ਜੇਕਰ ਛਾਤੀ ਦੀ ਚਮੜੀ ਲੰਪੀ ਭਾਵ ਸੰਗਤਰੇ ਦੇ ਛਿਲਕੇ ਵਰਗੀ ਹੋ ਗਈ ਹੈ, ਜੇਕਰ ਛਾਤੀ ਦੇ ਨਿੱਪਲ ਅੰਦਰ ਧਸ ਗਏ ਨੇ ਜਾਂ ਇਨ੍ਹਾਂ ਨਿੱਪਲਾਂ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਤਰਲ ਰਿਸ ਰਿਹਾ ਹੈ, ਤਾਂ ਇਹ ਸਭ ਛਾਤੀ ਦੇ ਕੈਂਸਰ ਦੇ ਕਾਰਨ ਹੋ ਸਕਦੇ ਨੇ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਮੋਢੇ ਦੇ ਅੰਦਰ ਕੱਛ 'ਚ ਕਿਸੇ ਪ੍ਰਕਾਰ ਦੀ ਕੋਈ ਗੰਢ ਜਾਂ ਕਸਰੌਲੀ ਵਰਗਾ ਕੁਝ ਮਹਿਸੂਸ ਹੁੰਦਾ ਹੈ, ਤਾਂ ਇਹ ਛਾਤੀ ਦੇ ਕੈਂਸਰ ਦੇ ਲੱਛਣ ਨੇ। ਆਪਣੇ ਸ਼ਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਓ।
2: ਜੀ ਕਰਮਜੀਤ ਜੀ, ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਕਰਦੇ ਕਰਦੇ ਸਮੇਂ ਦਾ ਪਤਾ ਹੀ ਨਹੀਂ ਲੱਗਿਆ, ਪ੍ਰੋਗਰਾਮ ਬਿਲਕੁਲ ਆਖਰੀ ਪੜਾਅ ਦੇ ਉੱਤੇ ਪਹੁੰਚ ਗਿਆ
3: ਜੀ।
2: ਅਤੇ ਮੈਂ ਸੋਚ ਰਹੀ ਸੀ ਕਿ ਜਿਵੇਂ ਅਸੀਂ ਆਪਸ 'ਚ ਵੀ ਗੱਲਾਂ ਕਰਦੇ ਹੁੰਦੇ ਹਾਂ, ਬਤੌਰ ਧੀਆਂ ਦੇ ਮਾਪੇ ਸਾਨੂੰ ਸਭ ਤੋਂ ਵੱਧ ਡਰ ਕਿਸ ਚੀਜ਼ ਤੋਂ ਲੱਗਦਾ, ਤੁਹਾਨੂੰ ਕਿਸ ਚੀਜ਼ ਤੋਂ ਡਰ ਲੱਗਦਾ?
3: ਡਰ ਉਹੀ ਜਿਵੇਂ ਕਹਿੰਦੇ ਨੇ ਕਿ ਹਰੇਕ ਮਾਂ ਬਾਪ ਦੇ ਮਨ 'ਚ ਧੀਆਂ ਨੂੰ ਲੈ ਕੇ ਜੇ ਅਸੀਂ ਕਰਦੇ ਹਾਂ ਤਾਂ ਕਹਿੰਦੇ ਨੇ ਵੀ ਧੀਆਂ ਦੀ ਕਿਸਮਤ ਨੂੰ ਲੈ ਕੇ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਕਿਹੋ ਜਿਹੀ ਹੋਵੇ ਤੇ ਉਹ ਆਪਣੇ ਪੈਰਾਂ ਤੇ ਖੜੀਆਂ ਹੋਣ, ਹਨਾ। ਪੁਰਾਣੇ ਸਮਿਆਂ 'ਚ ਤਾਂ ਇਹ ਹੁੰਦਾ ਸੀ ਵੀ ਧੀਆਂ ਨੂੰ ਘਰ ਦੇ ਕੰਮ ਕਾਰ ਸਿਖਾ ਕੇ, ਹਨਾ, ਉਹਨਾਂ ਨੂੰ ਸਵਾਣੀਆਂ ਵਧੀਆ ਅਸੀਂ ਬਣਾਈਏ, ਇੰਨੀ ਕੁ ਚਿੰਤਾ ਹੁੰਦੀ ਸੀ ਮਾਂ ਬਾਪ ਨੂੰ ਹੱਥ ਦੇ ਕੰਮ ਕਰਾਉਣੇ, ਹੱਥ ਦੇ ਕੰਮ ਸਿਖਾਉਣੇ, ਹਨਾ। ਪਰ ਅੱਜ ਦੇ ਦੌਰ 'ਚ ਜੇ ਅਸੀਂ ਕਹਿੰਦੇ ਕਿ ਅਸੀਂ ਬੱਚੇ ਨੂੰ ਪੜ੍ਹਾ ਰਹੇ ਹਾਂ ਤਾਂ ਚਿੰਤਾ ਇਹ ਹੈ ਕਿ ਉਹਨਾਂ ਨੂੰ ਪੈਰਾਂ ਤੇ ਖੜਾ ਕਰਾਉਣਾ, ਤੇ ਦੂਜੀ ਗੱਲ ਹੁੰਦੀ ਹੈ ਬੱਚਿਆਂ ਦੀ ਸੇਫਟੀ ਦੀ। ਜਿਵੇਂ ਦਾ ਮਾਹੌਲ ਅਸੀਂ ਬਾਹਰ ਦੇਖਦੇ ਹਾਂ ਉਸ ਹਿਸਾਬ ਨਾਲ ਬੱਚੀਆਂ ਜੇ ਘਰੋਂ ਬਾਹਰ ਜਾਂਦੀਆਂ ਨੇ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੀਆਂ ਨੇ, ਤਾਂ ਉਹਨਾਂ ਦੀ ਸੇਫਟੀ ਦਾ ਖਿਆਲ ਸਭ ਤੋਂ ਪਹਿਲਾਂ ਦਿਮਾਗ ਆਉਂਦਾ ਤੇ ਡਰਾਉਂਦਾ
2: ਜਿਹੜੀ ਹੈ ਉਹ ਬੱਚਿਆਂ ਨੂੰ ਜ਼ਰੂਰ ਆਉਣੀ ਚਾਹੀਦੀ ਹੈ।
3: ਬਿਲਕੁਲ,
2: ਇਹ ਸਮੇਂ ਦੀ ਜ਼ਰੂਰਤ ਹੈ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਮਾਹੌਲ ਦੇਖਦੇ ਹਾਂ ਕਰਮਜੀਤ, ਤਾਂ ਲੱਗਦਾ ਕਿ ਜਦੋਂ ਸਾਡੇ ਵਰਗੀਆਂ ਜਿਹੜੀਆਂ ਵੱਡੀ ਉਮਰ ਦੀਆਂ ਉਮਰ ਦਰਾਜ਼ ਔਰਤਾਂ ਨੇ, ਹੈ ਨਾ, ਉਹ ਵੀ ਅਸੀਂ ਕਦੇ ਕਦੇ ਸਾਨੂੰ ਲੱਗਦਾ ਕਿ ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।
3: ਬਿਲਕੁਲ,
2: ਹੈ ਨਾ। ਅਤੇ ਉਦੋਂ ਜਿਹੜਾ ਹੈਗਾ ਉਹ ਬੱਚੀਆਂ ਦੇ ਬਾਰੇ ਸੋਚ ਕੇ ਫਿਰ ਸਾਨੂੰ ਬਹੁਤ ਡਰ ਲੱਗਦਾ।

0: ਘਰੋਂ ਬਾਹਰ ਹੋਈ ਦਾ ਜਦੋਂ ਰਾਤ ਦੇ 8 ਵੱਜਦੇ ਨੇ ਨਾ, ਉਸ ਤੋਂ ਬਾਅਦ ਮਤਲਬ ਅਸੀਂ ਕਹਿ ਦਿੰਦੇ ਹਾਂ ਕਿ ਹੁਣ ਇਹ ਖਤਰੇ ਵਾਲਾ ਟਾਈਮ ਹੈ ਜਿਹੜਾ, ਭਾਵੇਂ ਕਿ ਸ਼ਹਿਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੂਰੀ ਚਹਿਲ ਪਹਿਲ 10-10 11-11 ਵਜੇ ਤੱਕ ਹੁੰਦੀ ਹੈ,
1: ਜੀ
0: ਪਰ ਘੜੀ ਦੀ ਸੂਈ ਨੂੰ ਦੇਖ ਕੇ ਕਿ 8 ਵੱਜ ਕੇ ਬਾਹਰ ਹਨੇਰਾ ਹੋ ਗਿਆ, ਇਸ ਵੇਲੇ ਘਰੋਂ ਬਾਹਰ ਰਹਿਣਾ ਕਿਤੇ ਨਾ ਕਿਤੇ ਸਾਡੀ ਸੇਫਟੀ ਦੇ ਉੱਤੇ ਸਵਾਲ ਖੜੇ ਕਰਦਾ, ਸੋ ਸਾਨੂੰ ਉਸ ਟਾਈਮ ਤੱਕ ਘਰੇ ਪਹੁੰਚ ਜਾਣਾ ਚਾਹੀਦਾ ਹੈ।
1: ਬਿਲਕੁਲ। ਤੇ ਮੈਂ ਸ਼ਾਇਦ ਤੁਹਾਡੇ ਨਾਲ ਇੱਕ ਵਾਰ ਆਪਣਾ ਇੱਕ ਇਨਸੀਡੈਂਟ ਸਾਂਝਾ ਵੀ ਕੀਤਾ ਸੀ ਕਰਮਜੀਤ, ਕਿ ਇੱਕ ਵਾਰ ਜਦੋਂ ਮੈਂ ਕਾਲਜ ਦੇ ਸਰਦੀ ਦੇ ਦਿਨਾਂ ਦੇ ਵਿੱਚ ਨਾ ਕਾਲਜ ਦੇ ਵਿੱਚ ਕੋਈ ਫੰਕਸ਼ਨ ਸੀ ਤੇ ਮੈਂ ਲੇਟ ਹੋ ਗਈ, ਤੇ ਲੇਟ ਹੋਣ ਕਰਕੇ ਜਦੋਂ ਮੈਂ ਤਕਰੀਬਨ ਮੈਨੂੰ 7 ਵੱਜ ਗਏ ਸੀ ਸਰਦੀ ਦੇ ਦਿਨਾਂ ਦੇ ਵਿੱਚ, ਦਸੰਬਰ
0: ਜੀ
1: ਦੇ ਵਿੱਚ
0: ਬਿਲਕੁਲ ਹਨੇਰਾ ਹੋ ਜਾਂਦਾ ਉਸ ਵੇਲੇ ਤਾਂ
1: ਜੀ, ਤੇ ਮੈਂ ਮਤਲਬ ਇੰਨੀ ਜ਼ਿਆਦਾ ਘਬਰਾਈ ਹੋਈ ਸੀ, ਡਰੀ ਹੋਈ ਸੀ ਬੱਸ ਲੈਣ ਦੇ ਦੌਰਾਨ, ਕਿ ਮੈਨੂੰ ਮਤਲਬ ਮੈਂ ਮਨ 'ਚ ਪਤਾ ਨਹੀਂ ਕਿੰਨੀ ਵਾਰ ਸੋਚ ਲਿਆ ਸੀ ਕਿ ਜੇ ਇਹੀ ਹਾਲ ਰਿਹਾ ਤਾਂ ਮੈਂ ਨੌਕਰੀ ਨਹੀਂ ਕਰਨੀ, ਇੰਨਾ ਜ਼ਿਆਦਾ ਮਤਲਬ ਮੈਨੂੰ ਡਰ ਲੱਗ ਰਿਹਾ ਸੀ। ਅਤੇ ਜਿਸ ਵੇਲੇ ਮੈਂ ਬੱਸ ਲਈ ਹੈ ਨਾ, ਬੱਸ ਦੇ ਵਿੱਚ ਮਤਲਬ 4-5 ਜਾਂ ਇੱਕ ਦੋ ਸਵਾਰੀਆਂ ਸੀ, ਉਹ ਵੀ ਸਾਰੀ ਮੇਲ ਸੀ, ਬੱਸ 'ਚ ਮੈਂ ਇਕੱਲੀ ਕੁੜੀ ਸੀ ਜਿਹੜੀ ਚੜ੍ਹੀ ਹੈ ਨਾ ਉਸ ਬੱਸ ਦੇ ਵਿੱਚ। ਅਤੇ ਤੁਹਾਡੇ ਮਨ ਦੇ ਵਿੱਚ ਨਾ ਕਰਮਜੀਤ ਉਸ ਵੇਲੇ ਸਾਰੀਆਂ ਜਿਹੜੀਆਂ ਬੁਰੀਆਂ ਘਟਨਾਵਾਂ ਉਹ ਚੱਲ ਰਹੀਆਂ ਹੁੰਦੀਆਂ
0: ਜੀ,
1: ਕੀ ਉਹ ਹੋਏਗਾ ਹੈ ਨਾ, ਪਰ ਉਸ ਵੇਲੇ ਜਿਹੜੇ ਉਹ ਮਤਲਬ ਇੱਕ ਅੰਕਲ ਜੀ ਸੀਗੇ ਹੈ ਨਾ ਜਿਹੜੇ ਬੱਸ ਚਲਾ ਰਹੇ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਪੁੱਤ ਉੱਥੇ ਨਾ ਖਾਣ ਪੀਣ ਵਾਲੇ ਬੈਠੇ ਹੋਣਗੇ, ਤੂੰ ਇੱਥੇ ਆ ਕੇ ਬੈਠ ਜਾ ਹੈ ਨਾ। ਕਿਸੇ ਦਾ ਇੰਨਾ ਕਹਿ ਦੇਣਾ
0: ਕਹਿ ਦੇਣਾ ਹੀ ਆਪਣੇ ਆਪ ਦੇ ਵਿੱਚ ਸਾਨੂੰ ਸੇਫ ਫੀਲ ਕਰਾ ਦਿੰਦਾ ਹੈ ਨਾ।
1: ਬਿਲਕੁਲ।
0: ਸੋ ਜੇ ਅਸੀਂ ਅੱਜ ਦੇ ਦੌਰ 'ਚ ਜੇ ਅਸੀਂ ਇਹ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਲੋਕ ਮਿਲਣੇ ਬਹੁਤ ਘੱਟ ਨੇ, ਪਰ ਸਾਨੂੰ ਇਹ ਹੈ ਕਿ ਡਰਾ ਕੇ ਹੁਣ ਅਸੀਂ ਬੱਚਿਆਂ ਨੂੰ ਘਰੇ ਵੀ ਨਹੀਂ ਰੱਖ ਸਕਦੇ, ਜਾਂ ਇਸ ਤਰ੍ਹਾਂ ਦਾ ਡਰ ਉਹਨਾਂ ਦੇ ਮਨ 'ਚ ਸਾਨੂੰ ਨਹੀਂ ਪਾਉਣਾ ਚਾਹੀਦਾ। ਸਮਾਂ ਬਦਲਣ ਦੇ ਨਾਲ ਸਾਨੂੰ ਆਪਣੀਆਂ ਬੱਚਿਆਂ ਨੂੰ ਹੀ ਅਲਰਟ ਰਹਿਣ ਦੇ ਲਈ ਤੇ ਉਹਨਾਂ ਨੂੰ ਪਰਪੱਕ ਰੱਖੀਏ ਕਿ ਇਸ ਤਰ੍ਹਾਂ ਦੀ ਕੋਈ ਵੀ ਜੇਕਰ ਸਿਚੁਏਸ਼ਨ ਆਉਂਦੀ ਹੈ, ਕੋਈ ਖਰਾਬ ਮਾੜੀ ਸਥਿਤੀ ਆਉਂਦੀ ਹੈ, ਤਾਂ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਉਣਾ, ਕਿੱਦਾਂ ਅਲਰਟ ਰਹਿ ਕੇ ਆਪਣੇ ਆਲੇ ਦੁਆਲੇ ਧਿਆਨ ਰੱਖਣਾ, ਕਿੱਦਾਂ ਮਦਦ ਲੈਣੀ ਹੈ, ਇਹ ਸਾਰੀਆਂ ਚੀਜ਼ਾਂ ਦੇ ਪ੍ਰਤੀ ਜੇ ਅਸੀਂ ਉਹਨਾਂ ਨੂੰ ਅਵੇਅਰ ਕਰਾਂਗੇ ਤਾਂ ਅਸੀਂ ਬਹੁਤ ਸਾਰੀਆਂ ਮਾੜੀਆਂ ਘਟਨਾਵਾਂ ਹੋਣ ਤੋਂ ਬਚਾ ਸਕਦੇ ਹਾਂ।
1: ਬਿਲਕੁਲ। ਸੋ ਅਵੇਅਰਨੈਸ ਜਿਹੜੀ ਹੈ ਬੱਚਿਆਂ ਦੇ ਲਈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅਸੀਂ ਚੰਗੇ ਮਾੜੇ ਦੀ ਪਰਖ ਬੱਚਿਆਂ ਨੂੰ ਦੱਸੀਏ ਹੈ
0: ਜ਼ਰੂਰ ਸਮਝਾਈਏ,
1: ਤੇ ਖਾਸ ਕਰਕੇ ਜਿਵੇਂ ਅਸੀਂ ਜਦੋਂ ਅਸੀਂ ਪਬਲਿਕ ਟਰਾਂਸਪੋਰਟ ਦੇ ਵਿੱਚ ਸਫ਼ਰ ਕਰਦੇ ਹਾਂ ਤਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਨਾਲ ਕੁਝ ਬਹੁਤ ਚੰਗੀਆਂ ਘਟਨਾਵਾਂ ਵੀ ਜਿਹੜੀਆਂ ਨੇ ਉਹ ਵਾਪਰਦੀਆਂ ਹੈ ਨਾ। ਇੱਕ ਵਾਰ ਨਾ ਮੈਂ ਜਦੋਂ ਇੱਥੋਂ ਵਾਪਸੀ 'ਤੇ ਜਾ ਰਹੀ ਸੀ ਤਾਂ ਜਿਵੇਂ ਅਸੀਂ ਕਈ ਵਾਰ ਸ਼ਾਮ ਵੇਲੇ ਕਨਫਿਊਜ਼ ਨਹੀਂ ਹੋ ਜਾਂਦੇ ਕਿ ਬੱਸ ਕਿੱਥੇ ਹੈ ਹੈ ਨਾ, ਬੱਸ ਸਟੈਂਡ 'ਤੇ ਹੁਣ ਕਿੰਨੀਆਂ ਸਾਰੀਆਂ ਬੱਸਾਂ ਹੁੰਦੀਆਂ ਜਾਂ ਕਿਵੇਂ ਹੈ ਨਾ, ਅਤੇ ਹੁਣ ਜਿਹੜੇ ਪੈਸੈਂਜਰ ਡੇਲੀ ਜਾਂਦੇ ਆ ਤਕਰੀਬਨ ਉਹਨਾਂ ਨੂੰ ਪਤਾ ਹੀ ਹੁੰਦਾ ਹੈ ਨਾ, ਤਾਂ ਕਈ ਵਾਰ ਨਾ ਉਹ ਇੰਨਾ ਮਤਲਬ ਜਿਵੇਂ ਕੋਈ ਪਰਿਵਾਰਕ ਮੈਂਬਰ ਹੁੰਦੇ ਨੇ ਤੁਹਾਡੇ ਨਾਲ ਉਹ ਉਸ ਢੰਗ ਨਾਲ ਪੇਸ਼ ਆਉਂਦੇ ਆ ਨਾ, ਤਾਂ ਉਹ ਜਿਹੜੇ ਵੀਰ ਜੀ ਸੀਗੇ ਉਹਨਾਂ ਨੇ ਇਸ ਤਰ੍ਹਾਂ ਆਵਾਜ਼ ਦਿੱਤੀ ਕਿ ਬੜਾ ਮੈਨੂੰ ਚੰਗਾ ਲੱਗਿਆ ਹੈ ਨਾ, ਉਹ ਕਹਿੰਦੇ ਉਹ ਪੁੱਤੋ ਏ ਆਪਣੀ ਬੱਸ ਉੱਧਰ ਖੜੀ ਹੈ ਉੱਧਰ ਨੂੰ ਆ ਜਾ ਹੈ ਨਾ, ਅਤੇ ਫਿਰ ਤੁਹਾਨੂੰ ਲੱਗਦਾ ਵੀ ਜਿੰਨਾ ਮਰਜ਼ੀ ਹਨੇਰਾ ਹੋ ਜਾਏ ਤੁਸੀਂ ਸੇਫ ਹੋ।
0: ਬਿਲਕੁਲ
1: ਹੈ ਨਾ। ਤਾਂ ਉਹ ਮਤਲਬ ਜਿਹੜਾ ਇੱਕ ਇਹ ਨਹੀਂ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਮਤਲਬ ਇਹ ਸਿਖਾਈਏ ਚੰਗੇ ਮਾੜੇ ਦੀ ਪਛਾਣ ਕਰਨਾ ਸਿਖਾਈਏ, ਪਰ ਇਹ ਵੀ ਨਹੀਂ ਕਿ ਫਿਰ ਅਸੀਂ ਉਹਨਾਂ ਨੂੰ ਬਿਲਕੁਲ ਹੀ ਡਰਾਕੂ ਬਣਾ ਦਈਏ, ਡਰਾਕਲ ਪ੍ਰਵਿਰਤੀ ਜਿਹੜੀ ਹੈ ਫਿਰ ਇਹ ਪ੍ਰਵਿਰਤੀ ਉਹਨਾਂ ਨੂੰ ਅੱਗੇ ਬਹੁਤ ਤੰਗ ਕਰੇਗੀ। ਕਿਉਂਕਿ ਗੱਲ ਉਹੀ ਨਾ ਕਿ ਕਈ ਵਾਰ ਜਿਵੇਂ ਮੇਰੇ ਕਈ ਸਟੂਡੈਂਟਸ ਵੀ ਨੇ ਜਿਹੜੇ ਹੁਣ ਕਿਤੇ ਨਾ ਕਿਤੇ ਕੰਮ ਕਰ ਰਹੇ ਆ ਕਰਮਜੀਤ, ਉਹ ਕਹਿ ਦਿੰਦੇ ਆ ਕਿ ਬਹੁਤ ਟੌਕਸਿਕ ਇਨਵਾਇਰਮੈਂਟ ਹੈ ਮੈਡਮ, ਅਸੀਂ ਇੱਥੋਂ ਨੌਕਰੀ ਛੱਡ ਦੇਈਏ, ਅਤੇ ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦੀ ਹਾਂ ਕਿ ਇਹ ਇਨਵਾਇਰਮੈਂਟ ਤੁਹਾਨੂੰ ਹਰ ਜਗ੍ਹਾ ਮਿਲੇਗਾ, ਕਿੱਥੋਂ ਕਿੱਥੋਂ ਕੰਮ ਛੱਡ ਕੇ ਭੱਜੋਗੇ।
0: ਬਿਲਕੁਲ। ਸਾਨੂੰ ਆਪਣੇ ਆਪ ਨੂੰ ਹੀ ਬਦਲਣਾ ਪਏਗਾ, ਆਪਣੇ ਆਪ ਨੂੰ ਹੀ ਤਿਆਰ ਕਰਨਾ ਪਏਗਾ ਕਿ ਅਸੀਂ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਕਿੱਦਾਂ ਟੈਕਲ ਕਰਨਾ ਹੈ।
1: ਬਿਲਕੁਲ। ਸੋ ਪ੍ਰੋਗਰਾਮ 'ਚ ਗੱਲਾਂ ਹਲੇ ਹੋਰ ਵੀ ਸੀ ਪਰ ਸਮਾਂ ਸਾਡੇ ਕੋਲ ਨਹੀਂ ਹੈ, ਅਤੇ ਇਸ ਦੇ ਨਾਲ ਹੀ ਅੱਜ ਦਾ ਨਾਰੀ ਲੋਕ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਹੁਣ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ।

0: ਨਾ ਜਾਣਾ ਕਿਉਂ ਨੀ, ਅਸੀਂ ਨੀ ਭਾਈ ਤੈਨੂੰ ਰੱਖ ਸਕਦੇ। ਇੱਕ ਦੋ ਦਿਨ ਦੀ ਗੱਲ ਤਾਂ ਹੋਰ ਹੁੰਦੀ ਹੈ, ਸਾਰੀ ਉਮਰ ਨੀ ਅਸੀਂ ਰੱਖ ਸਕਦੇ ਤੈਨੂੰ। ਚਾਹੇ ਮਾਰੇ ਚਾਹੇ ਕੁੱਟੇ, ਤੇਰੇ ਸਿਰ ਦਾ ਸਾਈ ਹੈ, ਹੁਣ ਤਾਂ ਤੈਨੂੰ ਉੱਥੇ ਟਾਈਮ ਕੱਢਣਾ ਪੈਣਾ।
1: ਹੜਾ ਹੜਾ ਭਾਬੀ ਆਏ ਨਾ ਕਹਿ, ਜੇ ਮੈਂ ਉੱਥੇ ਗਈ ਉਹਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ। ਭਾਬੀ ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ, ਮੈਂ ਕਿੱਥੇ ਜਾਊਂਗੀ?
2: ਤੂੰ ਚੱਲੇਗੀ ਮੇਰੇ ਨਾਲ ਥਾਣੇ, ਆਪਣੇ ਹੱਕਾਂ ਲਈ ਲੜ। ਜੇ ਅੱਜ ਤੂੰ ਜਾਂ ਤੇਰੀ ਭਾਬੀ ਪੜ੍ਹੀਆਂ ਲਿਖੀਆਂ ਹੁੰਦੀਆਂ ਤਾਂ ਏਦਾਂ ਡਰਦੀਆਂ ਨਾ, ਸਗੋਂ ਡਟ ਕੇ ਮੁਕਾਬਲਾ ਕਰਦੀਆਂ ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਰਾ ਪਤਾ ਹੁੰਦਾ।
3: ਮਾਂ ਧੀ ਨੂੰ ਜਦ ਪੜ ਜਾਵੇਗੀ ਦੇਸ਼ ਦੀ ਗੁੱਡੀ ਚੜ ਜਾਵੇਗੀ।
4: FM 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਦੁਪਹਿਰ ਦਾ 1 ਵਜੇ ਹੈ। ਹੁਣ ਤੁਹਾਨੂੰ ਦੱਸਦੇ ਹਾਂ ਸਾਡੇ ਕੇਂਦਰ ਤੋਂ ਅੱਜ ਦੇ ਦਿਨ 'ਚ ਪ੍ਰਸਾਰਿਤ ਹੋਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਪ੍ਰੋਗਰਾਮਾਂ ਦੇ ਵੇਰਵੇ ਤੋਂ ਤੁਰੰਤ ਬਾਅਦ ਤੁਸੀਂ ਸੁਣੋਗੇ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਨਗਮੇ। 1:10 ਤੇ ਹੋਣਗੀਆਂ ਪ੍ਰਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, 1:40 ਤੇ ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ, ਅਤੇ 1:50 ਤੇ ਉਰਦੂ 'ਚ ਖਬਰਾਂ ਦਿੱਲੀ ਕੇਂਦਰ ਤੋਂ। ਦੁਪਹਿਰ 2 ਵਜੇ ਪੇਸ਼ ਹੋਏਗਾ ਫੌਜੀ ਵੀਰਾਂ ਲਈ ਪ੍ਰੋਗਰਾਮ ਸਰਫਰੋਸ਼। ਦੁਪਹਿਰ 2:15 ਹੋਣਗੇ ਦੁਪਹਿਰ ਸਮਾਚਾਰ। 2:30 ਦਾ ਵੇਲਾ ਰਹੇਗਾ, ਪ੍ਰੋਗਰਾਮ ਹੋਏਗਾ 2 ਤੇਰੀਆਂ 2 ਮੇਰੀਆਂ। ਵਿਸ਼ਾ ਰਹੇਗਾ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੀ। ਸ਼ਾਮੀ 5 ਵਜੇ ਤੁਸੀਂ ਸੁਣੋਗੇ ਰੁਜ਼ਗਾਰ ਮੇਲਾ ਵਿਗਿਆਨ ਭਵਨ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ। 6 ਵਜੇ ਹੋਣਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 6:20 ਦੀ ਪ੍ਰਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਹੋਣਗੀਆਂ, ਅਤੇ 6:30 ਪੇਸ਼ ਹੋਏਗਾ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਬ ਕਿਓਰ। 7 ਵਜੇ ਹੋਣਗੀਆਂ ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ। ਰਾਤੀ 7:45 ਦਾ ਸਮਾਂ ਰਹੇਗਾ, ਪੇਸ਼ ਹੋਏਗਾ ਪ੍ਰੋਗਰਾਮ ਸ਼ਾਮ ਸੁਹਾਣੀ। 8:15 ਤੁਸੀਂ ਸੁਣੋਗੇ ਪ੍ਰੋਗਰਾਮ ਅੰਬਰ, ਅਤੇ ਰਾਤੀ 9:15 ਸਮਾਚਾਰ ਸੰਧਿਆ, ਅਤੇ 9:00 ਵਿਵਿਧ ਭਾਰਤੀ ਪ੍ਰਸਾਰਣ ਸੇਵਾ ਮੁੰਬਈ ਦੇ ਪ੍ਰੋਗਰਾਮ ਤੁਸੀਂ ਸੁਣੋਗੇ। 10:00 ਦਾ ਵੇਲਾ ਰਹੇਗਾ ਪ੍ਰੋਗਰਾਮ ਪੰਜਾਬੀ ਤੜਕਾ ਦਾ, ਅਤੇ ਰਾਤ 10:30 ਪੁਰਾਣੇ ਹਿੰਦੀ ਫਿਲਮ ਸੰਗੀਤ ਦਾ ਆਨੰਦ ਤੁਸੀਂ ਮਾਣੋਗੇ ਪ੍ਰੋਗਰਾਮ ਰਜਨੀਗੰਧਾ ਤਹਿਤ। 12:15 ਰਾਤੀ 11:00 ਹਿੰਦੀ ਸਮਾਚਾਰ, ਅਤੇ 11:05 'ਤੇ ਹੋਣਗੀਆਂ ਨਿਊਜ਼ ਇਨ ਇੰਗਲਿਸ਼, ਅਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ ਰਾਤੀ 11:10 'ਤੇ। ਇਹ ਸੀ ਸਾਡੇ ਕੇਂਦਰ ਤੋਂ ਅੱਜ ਦੇ ਦਿਨ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਸਮਾਂ ਮਿਲਾ ਲਓ ਦੁਪਹਿਰ ਦੇ 1:03 ਹੋਏ ਨੇ, ਪੇਸ਼ ਹੈ ਪ੍ਰੋਗਰਾਮ ਨਗਮੇ। ਨਗਮੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪਨੇਰ। ਪ੍ਰੋਗਰਾਮ ਸਭ ਤੋਂ ਪਹਿਲਾਂ ਗੀਤ ਸੁਣਦੇ ਹਾਂ ਅਨੁਰਾਧਾ ਪੌੜਵਾਲ ਉਦਿਤ ਨਾਰਾਇਣ ਅਤੇ ਸਾਥੀਆਂ ਦਾ ਗਾਇਆ। ਬਹੁਤ ਸਾਰੀਆਂ ਫਰਮਾਇਸ਼ੀ ਚਿੱਠੀਆਂ ਸਾਡੇ ਕੋਲ ਪਹੁੰਚੀਆਂ ਨੇ, ਫਰਮਾਇਸ਼ ਕਿਹਨਾਂ ਦੀ ਹੈ ਤੁਹਾਨੂੰ ਦੱਸਾਂਗੇ ਇਸ ਗੀਤ ਤੋਂ ਬਾਅਦ। ਸੁਣਦੇ ਹਾਂ ਪਹਿਲਾਂ ਇਹ ਗੀਤ, ਫਿਲਮ ਹਮ ਤੁਮਾਰੇ ਹੈ ਸਨਮ ਦਾ ਟਾਈਟਲ ਗੀਤ ਹੈ। ਇਸ ਗੀਤ ਨੂੰ ਸੰਗੀਤਬੱਧ ਕੀਤਾ ਨਿਖਿਲ ਵਿਨੇ ਨੇ ਅਤੇ ਬੋਲ ਲਿਖੇ ਨੇ ਸਮੀਰ ਨੇ।

ਪ੍ਰੋਗਰਾਮ ਨਗਮੇ ਇਸੇ ਤਰ੍ਹਾਂ ਜਾਰੀ ਰਹੇਗਾ। ਹੁਣ ਵੇਲਾ ਹੋ ਰਿਹਾ ਖਬਰਾਂ ਦੀ, ਮੁੜ ਹਾਜ਼ਰ ਹੁੰਦੇ ਹਾਂ ਖਬਰਾਂ ਤੋਂ ਬਾਅਦ। FM 100.2 MHz ਸੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਦੁਪਹਿਰ ਦੇ 1:10 ਹੋਏ ਨੇ। ਵੇਲਾ ਹੋ ਰਿਹਾ ਪ੍ਰਦੇਸ਼ਿਕ ਖਬਰਾਂ ਦਾ, ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਸਾਡੀ ਜਲੰਧਰ ਕੇਂਦਰ ਤੋਂ। ਕੁਝ ਪਲ ਉਡੀਕ ਕਰੋ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਵਿਗਿਆਨ ਭਵਨ ਵਿਖੇ ਹੋਣ ਵਾਲੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਸਿੱਧੇ ਲਾਭ ਤਬਾਦਲੇ ਰਾਹੀਂ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਇਹ ਪ੍ਰੋਗਰਾਮ ਭਾਰਤ ਭਰ ਦੇ ਸਾਰੇ 200 ਸਥਾਨਾਂ 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ। ਪੰਜਾਬ 'ਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, APFO ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ APFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਾਇਆ ਜਾਏਗਾ। ਇਸ ਮੌਕੇ ਦੋ ਵੱਖ ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਅਤੇ 1,250 ਮਾਲਕਾਂ ਵਿੱਚ ਕਰੀਬ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏਗੀ। ਇਹ ਵੰਡ EPRO ਚੰਡੀਗੜ੍ਹ EPF ਦਫ਼ਤਰ ਵਿਖੇ ਕੀਤੀ ਜਾਏਗੀ। ਇਹ ਵੰਡ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਮੀਲ ਪੱਥਰ ਹੈ, ਜੋ ਕਿ ਭਾਰਤ ਸਰਕਾਰ ਦੀ ਰੁਜ਼ਗਾਰ ਨੂੰ ਹੁਲਾਰਾ ਦੇਣ ਸੰਬੰਧੀ ਪ੍ਰਮੁੱਖ ਯੋਜਨਾ ਹੈ। ਇਸ ਦਾ ਉਦੇਸ਼ ਰੁਜ਼ਗਾਰ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਕਾਇਦਾ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਯੋਗਤਾ ਨੂੰ ਵਧਾਉਣਾ ਅਤੇ ਵੱਖ ਵੱਖ ਖੇਤਰਾਂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਪਸਾਰ ਕਰਨਾ ਹੈ। ਪੰਜਾਬ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ NCB ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਮੋਹਾਲੀ ਦੇ ਖਰੜ ਤੋਂ ਇੱਕ ਪ੍ਰੈਕਟਿਸ ਕਰ ਰਹੇ ਵਕੀਲ ਨੂੰ ਨਸ਼ੀਲੇ ਪਦਾਰਥਾਂ

ਕਿ ਆਈਸ, ਹੈਰੋਇਨ ਅਤੇ ਡੋਡਾ ਚੂਰਾ ਪੋਸਟ ਬਰਾਮਦ ਕੀਤੇ ਨੇ। ਆਈਸ ਦੀ ਮਾਤਰਾ NDPS ਐਕਟ ਦੇ ਤਹਿਤ ਸੂਚਿਤ ਵਪਾਰਕ ਮਾਤਰਾ ਨਾਲੋਂ 16 ਗੁਣਾ ਜ਼ਿਆਦਾ ਸੀ। ਇਸ ਮਾਮਲੇ ਵਿੱਚ ਉਸ ਦੀ ਸਹਾਇਤਾ ਕਰਨ ਵਾਲੀ ਇੱਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਤੱਕ ਕੀਤੀ ਗਈ ਜਾਂਚ ਤੋਂ ਖਰੜ ਵਿੱਚ ਚੱਲ ਰਹੇ ਇਸ ਡਰੱਗ ਮਡਿਊਲ ਦਾ ਖੁਲਾਸਾ ਹੋਣ ਦਾ ਦਾਅਵਾ ਕੀਤਾ ਗਿਆ ਹੈ। 3 ਜਨਵਰੀ ਨੂੰ ਸਰਹੰਦ ਅਤੇ 27 ਅਪ੍ਰੈਲ ਨੂੰ ਸ਼ੰਭੂ ਰੇਲਵੇ ਪਟਰੀ ਧਮਾਕਾ ਮਾਮਲੇ 'ਚ ਪੰਜਾਬ ਪੁਲਿਸ ਨੇ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਗ੍ਰਿਫਤਾਰ ਕਰ ਲਿਆ ਹੈ।

ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇਸ਼ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਨਾਲ ਆਪਸੀ ਸਹਿਯੋਗ ਹੋਰ ਮਜ਼ਬੂਤ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਗੈਂਗਸਟਰਾਂ ਦੇ ਨੈਟਵਰਕਾਂ ਦਾ ਸਾਂਝੇ ਆਪਰੇਸ਼ਨਾਂ ਰਾਹੀਂ ਪਤਾ ਲਗਾਇਆ ਜਾ ਰਿਹਾ। ਪੰਜਾਬ ਪੁਲਿਸ ਨੇ ਅਜਿਹੇ ਗਰੋਹਾਂ ਦੇ ਵੱਡੇ ਨੈਟਵਰਕਾਂ ਦਾ ਵੀ ਪਰਦਾਫਾਸ਼ ਕਰਨ ਵਿੱਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਗੈਂਗਸਟਰਾਂ ਦੀ ਵਾਰ ਮੁਹਿੰਮ ਤਹਿਤ ਕਾਰਵਾਈ ਕਰਨ ਦੇ 148 ਦਿਨ ਪੂਰੇ ਹੋ ਚੁੱਕੇ ਨੇ। ਇਸ ਮੁਹਿੰਮ ਦੌਰਾਨ ਹੁਣ ਤੱਕ 37,757 ਸਮਾਜ ਵਿਰੋਧੀ ਤੱਤਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ 68,682 ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਪਹਿਲਕਦਮੀ ਦਾ ਉਦੇਸ਼ ਅਗਨੀਵੀਰਾਂ ਦੀ ਅਕਾਦਮਿਕ ਪੇਸ਼ੇਵਰ ਯੋਗਤਾ ਅਤੇ ਲੰਬੇ ਸਮੇਂ ਦੀਆਂ ਕਰੀਅਰ ਸੰਭਾਵਨਾਵਾਂ ਨੂੰ ਵਧਾਉਣਾ ਹੈ ਤਾਂ ਜੋ ਉਹ ਫੌਜੀ ਅਤੇ ਸਿਵਿਲੀਅਨ ਦੋਵਾਂ ਖੇਤਰਾਂ ਵਿੱਚ ਲਾਹੇਵੰਦ ਹੁਨਰ ਪ੍ਰਾਪਤ ਕਰ ਸਕਣ। ਉਨ੍ਹਾਂ ਕੋਲ 6 ਮਹੀਨਿਆਂ ਅੰਦਰ ਪੂਰੇ ਹੋਣ ਵਾਲੇ ਡਿਪਲੋਮਾ ਪ੍ਰੋਗਰਾਮ ਅਤੇ 3 ਸਾਲਾਂ ਵਿੱਚ

0: ਵਿਕਾਸ ਸਿਖਲਾਈ ਪ੍ਰੋਗਰਾਮ ਐਲਾਨ ਕੀਤੇ ਨੇ। ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਹੈ ਕਿ ਇਸ ਤਹਿਤ ਦੋ ਉਦਯੋਗ ਸਬੰਧਿਤ ਕੋਰਸਾਂ ਲਈ ਸਿਖਲਾਈ ਦਿੱਤੀ ਜਾਏਗੀ। ਇਹ ਸਿਖਲਾਈ ਪ੍ਰੋਗਰਾਮ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਰਾਹੀਂ ਚੁਣੇ ਗਏ ਲੁਧਿਆਣਾ ਅਤੇ ਜਲੰਧਰ ਦੇ ਕੇਂਦਰਾਂ ਵਿੱਚ 1 ਜੁਲਾਈ ਤੋਂ ਸ਼ੁਰੂ ਹੋਣਗੇ। ਜ਼ਿਲ੍ਹਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ 21 ਜੂਨ ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਇਸ ਸਬੰਧੀ ਉਨ੍ਹਾਂ ਵੱਲੋਂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਨੀਟ ਦੀ ਪ੍ਰੀਖਿਆ ਪੂਰੀ ਪਾਰਦਰਸ਼ਤਾ ਅਤੇ ਸੁਖਾਵੇਂ ਮਾਹੌਲ 'ਚ ਕਰਵਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਨੇ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੋਂ ਸੁਣੋਗੇ 1:40 'ਤੇ। ਨਮਸਕਾਰ।
1: ਬੈਂਡ 100.2 ਮੈਗਾਹਰਟਜ਼ ਸੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਲੋ ਦੁਪਹਿਰ ਦਾ 1:15 ਹੋਇਆ। ਰਣਦੀਪ ਅੰਧੇਰੀ ਕੁਆਰ ਮੋੜ ਤੋਂ ਹਾਜ਼ਰ ਹੈ, ਲੈ ਕੇ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ। ਪ੍ਰੋਗਰਾਮ 'ਚ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਹੋਰਾਂ ਦੀ। ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਹੋਰਾਂ ਦੀ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ ਅਤੇ ਸ਼ਾਇਨਾ ਸ਼ਰਮਾ ਹੋਰਾਂ ਦੀ। ਅਤੇ ਗਾਂਧੀ ਚੌਂਕ ਰੋਪੜ ਤੋਂ ਇਸੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈ ਤੇਗ ਅਤੇ ਮੀਕਾ ਵਿਰਕ ਹੋਰਾਂ ਨੇ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ। ਫਿਲਮ ਧੜਕਣ ਦੇ ਵਿੱਚੋਂ ਆਵਾਜ਼ਾਂ ਨੇ, ਉਦਿਤ ਨਾਰਾਇਣ, ਕੁਮਾਰ ਸਾਨੂ ਅਤੇ ਅਲਕਾ ਯਾਗਨਿਕ ਦੀਆਂ। ਸੰਗੀਤਬੱਧ ਕੀਤਾ ਹੈ ਨਦੀਮ ਸ਼ਰਵਣ ਨੇ ਅਤੇ ਬੋਲ ਲਿਖੇ ਨੇ ਗੀਤ ਦੇ ਸਮੀਰ ਨੇ। ਸੁਣਦਿਆਂ ਇਹ ਗੀਤ

ਨਗਮੇ ਹਿੰਦੀ ਫਿਲਮੀ ਗੀਤਾਂ ਦਾ ਸਜਾਇਆ ਪ੍ਰੋਗਰਾਮ ਹੈ ਜਿਸ ਤੁਸੀਂ ਆਪਣੇ ਫਰਮਾਇਸ਼ੀ ਗੀਤ ਸੁਣਦੇ ਹੋ। ਚਿੱਠੀਆਂ ਬਹੁਤ ਸਾਰੀਆਂ ਤੁਹਾਡੀਆਂ ਪਹੁੰਚੀਆਂ ਹੋਈਆਂ, ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਮੈਸ ਗੇਟ ਨਾਭਾ ਤੋਂ ਜੋਤੀ ਰਾਣੀ ਗੁਰਮੰਨਤ ਕੌਰ ਅਤੇ ਮੀਨੂ ਹੋਰਾਂ ਦੀ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼

0: ਤੇ ਇਹ ਹੈ ਅੱਜ ਦੇ ਨਗਮੇ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ 'ਚ ਆਪਣਾ ਪਸੰਦੀਦਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਉਹਦੇ ਲਈ ਸਾਨੂੰ ਚਿੱਠੀ ਪਾਉਣਾ ਨਾ ਭੁੱਲਣਾ। ਅਤੇ ਚਿੱਠੀ ਪਾਉਣ ਲਈ ਨੋਟ ਕਰ ਲਓ ਪਤਾ, ਪ੍ਰੋਗਰਾਮ ਨਗਮੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ 147002। ਅਸੀਂ ਉਡੀਕ ਰਹੇ ਹਾਂ ਤੁਹਾਡੀਆਂ ਚਿੱਠੀਆਂ ਨੂੰ ਅਤੇ ਇਸਦੇ ਨਾਲ ਹੀ ਰਣਦੀਪ ਪਨੀਰ ਨੂੰ ਅੱਜ ਦਾ ਨਗਮੇ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਹੁਣ ਅਸੀਂ ਸੁਣ ਰਹੇ ਸੀ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਨਗਮੇ FM ਬੈਂਡ 100.2 ਮੈਗਾਹਰਟਜ਼ ਅਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਲਾ ਲਓ ਦੁਪਹਿਰ ਦੇ 1:40 ਹੋਏ ਨੇ। ਆਓ ਹੁਣ ਸੁਣਦੇ ਹਾਂ ਪਹਿਲਾਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ ਫਿਰ 1:50 'ਤੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਉਡੀਕ ਕਰੋ। ਖਬਰਾਂ ਤੋਂ ਤੁਰੰਤ ਬਾਅਦ ਮੁੜ ਹਾਜ਼ਰ ਹੋਵਾਂਗੇ ਦੁਪਹਿਰ 2 ਲੈ ਕੇ ਫੌਜੀ ਵੀਰਾਂ ਲਈ ਪ੍ਰੋਗਰਾਮ ਸਰਫਰੋਸ਼। ਆਓ ਹੁਣ ਸੁਣਦੇ ਹਾਂ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਪਹਿਲਾਂ ਸਿਕਲ ਸੈੱਲ ਬਿਮਾਰੀ ਨੂੰ ਖਤਮ ਕਰ ਲਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਾਇਆ ਜਾਏਗਾ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਹੋਣ ਵਾਲੀ NEET UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ 'ਤੇ ਅਸਥਾਈ ਤੌਰ 'ਤੇ ਰੋਕ ਲਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਬਾਰੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਘਰੇਲੂ ਚੁਣੌਤੀਆਂ ਤੋਂ ਧਿਆਨ ਭਟਕਾਉਣ ਲਈ ਦੁਸ਼ਪ੍ਰਚਾਰ ਕਰ ਰਿਹਾ ਹੈ। ਅਤੇ ਭਾਰਤ ਦਾ LNG ਟੈਂਕਰ ਦਿਸ਼ਾ ਹੋਰਮੁਜ਼ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ 'ਤੇ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਪਹਿਲਾਂ ਸਿਕਲ ਸੈੱਲ ਬਿਮਾਰੀ ਨੂੰ ਖਤਮ ਕਰ ਦੇਵੇਗਾ। ਉਨ੍ਹਾਂ ਖੂਨ ਦੇ ਇਸ ਜੈਨੇਟਿਕ ਵਿਕਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਖਾਸ ਕਰਕੇ ਆਦਿਵਾਸੀ ਭਾਈਚਾਰਿਆਂ ਵਿੱਚ ਤਾਲਮੇਲ ਵਾਲੇ ਯਤਨ ਦਾ ਸੱਦਾ ਦਿੱਤਾ। ਸ੍ਰੀਮਤੀ ਮੁਰਮੂ ਅੱਜ ਵਿਸ਼ਵ ਸਿਕਲ ਦਿਵਸ ਮੌਕੇ ਮੱਧ ਪ੍ਰਦੇਸ਼ ਦੇ ਓਂਕਾਰੇਸ਼ਵਰ ਵਿੱਚ ਇੱਕ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ 'ਤੇ ਰਾਜਪਾਲ ਮੰਗੂ ਬਾਈ ਪਟੇਲ ਅਤੇ ਮੁੱਖ ਮੰਤਰੀ ਮੋਹਨ ਯਾਦਵ ਵੀ ਮੌਜੂਦ ਸਨ। ਰਾਸ਼ਟਰਪਤੀ ਨੇ ਸਾਰੀਆਂ ਰਾਜ ਸਰਕਾਰਾਂ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਨੂੰ ਹਲਕੇ ਵਿੱਚ ਨਾ ਲੈਣ ਕਿਉਂਕਿ ਇਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਫੈਲਦੀ ਹੈ। ਉਹਨਾਂ ਕਿਹਾ ਕਿ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਨੇ ਕਿਉਂਕਿ ਇਹ ਇਲਾਜ ਯੋਗ ਹੈ। ਰਾਸ਼ਟਰਪਤੀ ਨੇ ਕਿਹਾ ਕਿ 2023 ਵਿੱਚ ਸਿਕਲ ਸੈੱਲ ਅਨੀਮੀਆ ਦੇ ਖਾਤਮੇ ਲਈ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ ਸਮੇਂ ਨਿਰਧਾਰਿਤ

0: ਕੀਤੇ ਗਏ ਮੁੱਖ ਟੀਚਿਆਂ ਵਿੱਚੋਂ ਇੱਕ ਸਮੂਹਕ ਜਾਂਚ ਸੀ ਅਤੇ ਇਹ ਸੰਤੁਸ਼ਟੀ ਦੀ ਗੱਲ ਹੈ ਕਿ ਇਹ ਟੀਚਾ ਨਿਰਧਾਰਿਤ ਸਮੇਂ ਤੋਂ ਪਹਿਲਾਂ ਪ੍ਰਾਪਤ ਕਰ ਲਿਆ ਗਿਆ ਹੈ।
1: मिशन के अंतर्गत मध्य प्रदेश ने जो बहुआयामी उपलब्धियां हासिल की है इसके लिए मैं राज्य सरकार की सराहना करती हूँ। वर्ष 2023 में राष्ट्रीय मिशन का शुभारंभ करते समय जो अनेक बड़े लक्ष्य देश के सामने रखा गया थे उनमें से स्क्रीनिंग का लक्ष्य समय से पहले ही पूरा हो गया है। 9000 शिशुओं से लेकर 40 वर्षों की आयु तक के 7 करोड़ से ज्यादा लोगों की स्क्रीनिंग का लक्ष्य पूरा।
0: ਇਸ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਿੱਕਲ ਸੈੱਲ ਅਨੀਮੀਆ 2047 ਦੇ ਖਾਤਮੇ ਲਈ ਰਾਸ਼ਟਰੀ ਮਿਸ਼ਨ ਤਹਿਤ ਸਥਾਪਿਤ ਇੱਕ ਵਿਸ਼ੇਸ਼ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ। ਕਬਾਇਲੀ ਮਾਮਲਿਆਂ, ਅਨੁਸੂਚਿਤ ਜਾਤੀ ਭਲਾਈ, ਡਾਕਟਰੀ ਸਿੱਖਿਆ, ਜਨ ਸਿਹਤ ਅਤੇ ਆਯੂਸ਼ ਸਮੇਤ ਵੱਖ ਵੱਖ ਵਿਭਾਗਾਂ ਨੇ ਸਿੱਕਲ ਸੈੱਲ ਮਰੀਜ਼ਾਂ ਦੀ ਲਾਗੂ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਜਾਗਰੂਕਤਾ ਮੁਹਿੰਮਾਂ ਅਤੇ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਤੋਂ ਆਪਣੇ ਗ੍ਰਹਿ ਰਾਜ ਓਡੀਸ਼ਾ ਦੇ 2 ਦਿਨਾਂ ਦੌਰੇ ਤੇ ਹੋਣਗੇ। ਉਹ ਅੱਜ ਦੁਪਹਿਰ ਬਾਅਦ ਮਯੂਰ ਬਾਂਝੇ ਜ਼ਿਲ੍ਹੇ ਦੇ ਦੰਡਪੋਸ ਹਵਾਈ ਅੱਡੇ ਤੇ ਪਹੁੰਚਣਗੇ। ਰਾਸ਼ਟਰਪਤੀ ਇਲਾਕੇ ਵਿੱਚ ਸਿਹਤ ਸੰਭਾਲ, ਬੁਨਿਆਦੀ ਢਾਂਚੇ ਅਤੇ ਜਨਤਕ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰੋਗਰਾਮਾਂ 'ਚ ਹਿੱਸਾ ਵੀ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਇਸ ਯੋਜਨਾ ਨਾਲ ਦੇਸ਼ ਭਰ ਵਿੱਚ ਰੋਜ਼ਗਾਰ ਦੇ 15 ਲੱਖ ਮੌਕੇ ਪੈਦਾ ਹੋਏ ਨੇ। ਕਿਰਤ ਅਤੇ ਰੋਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਕਿ ਅਗਸਤ 2025 ਵਿੱਚ ਸ਼ੁਰੂ ਹੋਈ ਇਸ ਯੋਜਨਾ ਤਹਿਤ 63 ਲੱਖ ਤੋਂ ਵੱਧ ਕਾਮੇ ਰਸਮੀ ਕਾਰਜਭਾਰ ਵਿੱਚ ਸ਼ਾਮਲ ਹੋਏ ਨੇ, ਜਿਨ੍ਹਾਂ ਵਿੱਚੋਂ ਲਗਭਗ 30% ਔਰਤਾਂ ਨੇ। ਇਹ ਯੋਜਨਾ ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਨੂੰ ਰਸਮੀ ਅਰਥ ਵਿਵਸਥਾ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪਹਿਲੀ ਵਾਰ ਕੰਮ ਕਰਨ ਵਾਲੇ ਕਰਮਚਾਰੀ 15,000 ਰੁਪਏ ਤੱਕ ਦੀ ਇਨਸੈਂਟਿਵ ਰਾਸ਼ੀ ਲਈ ਯੋਗ ਨੇ, ਜਿਸ ਨਾਲ ਉਹ

ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, EPFO ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਾਇਆ ਜਾਏਗਾ। ਇਸ ਮੌਕੇ ਦੋ ਵੱਖ ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਅਤੇ 1,256 ਮਾਲਕਾਂ ਵਿਚ ਕਰੀਬ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏਗੀ। ਇਹ ਵੰਡ ਚੰਡੀਗੜ੍ਹ EPFO ਦਫ਼ਤਰ ਵਿਖੇ ਵੀ ਕੀਤੀ ਜਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਸ੍ਰੀ ਗਾਂਧੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ ਤੱਕ ਸਥਾਈ ਤੌਰ 'ਤੇ ਰੋਕ ਲਾਉਣ 'ਤੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਜਸਟਿਸ ਤੇਜਸ ਕਰੀਆ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਰਕਾਰ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69A ਤਹਿਤ ਨਿਰਧਾਰਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ ਅਤੇ ਰੋਕ ਲਾਉਣ ਦੇ ਆਦੇਸ਼ ਦੇ ਹੱਕ ਵਿੱਚ ਢੁੱਕਵੇਂ ਕਾਰਨ ਦਿੱਤੇ ਨੇ। ਟੈਲੀਗ੍ਰਾਮ ਨੇ ਭੇਦਭਾਵ ਪੂਰਨ ਵਿਹਾਰ ਦਾ ਇਲਜ਼ਾਮ ਲਾਉਂਦਿਆਂ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਸਨੇ ਪਹਿਲਾਂ ਹੀ ਗੈਰ ਕਾਨੂੰਨੀ ਨੀਟ ਸਮੱਗਰੀ ਨਾਲ ਸੰਬੰਧਿਤ ਸੈਂਕੜੇ ਲਿੰਕ ਹਟਾ ਦਿੱਤੇ ਨੇ। ਨੈਸ਼ਨਲ ਟੈਸਟਿੰਗ ਏਜੰਸੀ ਦੀ ਸਿਫਾਰਿਸ਼ 'ਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਜਾਰੀ ਇਹ ਪਾਬੰਦੀ 22 ਜੂਨ ਤੱਕ ਲਾਗੂ ਰਹੇਗੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਇੱਕ ਅਧਿਕਾਰਤ ਵਟਸਐਪ ਸੰਚਾਰ ਚੈਨਲ ਸ਼ੁਰੂ ਕੀਤਾ ਹੈ। NTA ਨੇ ਸਪਸ਼ਟ ਕੀਤਾ ਕਿ ਸਾਰੇ ਅਧਿਕਾਰਤ ਵਟਸਐਪ ਸੁਨੇਹੇ ਸਿਰਫ਼ ਇਸ 'ਤੇ ਪ੍ਰਮਾਣਿਤ ਨੰਬਰ 91-78-27-98-02-87 ਰਾਹੀਂ ਭੇਜੇ ਜਾਣਗੇ। ਏਜੰਸੀ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ NTA ਤੋਂ ਹੋਣ ਵਾਲੇ ਕਿਸੇ ਵੀ ਸੰਦੇਸ਼ 'ਤੇ ਭਰੋਸਾ ਕਰਨ ਤੋਂ ਪਹਿਲਾਂ ਨੀਲੇ ਪੁਸ਼ਟੀਕਰਨ ਨਿਸ਼ਾਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਨਾਮ ਦੀ ਜਾਂਚ ਕਰਨ। NTA ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੇ 21 ਜੂਨ ਦੀ ਮੁੜ ਪ੍ਰੀਖਿਆ ਲਈ ਆਪਣੇ ਐਡਮਿਟ ਕਾਰਡ ਪਹਿਲਾਂ ਹੀ ਡਾਊਨਲੋਡ ਕਰ ਲਏ ਨੇ ਉਹਨਾਂ ਨੂੰ ਦੁਬਾਰਾ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੈ। ਏਜੰਸੀ ਨੇ ਕਿਹਾ ਕਿ SMS, ਈਮੇਲ ਜਾਂ ਵਟਸਐਪ ਸੁਨੇਹੇ ਮੁੱਖ ਤੌਰ 'ਤੇ ਉਹਨਾਂ ਵਿਦਿਆਰਥੀਆਂ ਨੂੰ ਭੇਜੇ ਜਾ ਰਹੇ ਨੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਨਵੇਂ ਐਡਮਿਟ ਕਾਰਡ ਡਾਊਨਲੋਡ ਨਹੀਂ ਕੀਤੇ। ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ UNSC ਦੇ 62ਵੇਂ ਸੈਸ਼ਨ ਵਿਚ ਜੰਮੂ ਕਸ਼ਮੀਰ ਬਾਰੇ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਸੈਸ਼ਨ ਦੌਰਾਨ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਫਸਟ ਸੈਕਟਰੀ ਅਨੁਪਮਾ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਟੁੱਟਾ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਘਰੇਲੂ ਚੁਣੌਤੀਆਂ ਅਤੇ ਦਹਿਸ਼ਤਗਰਦੀ ਲਈ ਨਿਰੰਤਰ ਸਮਰਥਨ ਤੋਂ ਧਿਆਨ ਭਟਕਾਉਣ ਲਈ ਦੁਸ਼ਪ੍ਰਚਾਰ ਕਰ ਰਿਹਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਵੱਧ ਰਹੇ ਵਿਰੋਧ ਪ੍ਰਦਰਸ਼ਨ ਅਤੇ ਅਸ਼ਾਂਤੀ ਖੇਤਰ ਦੇ ਲੋਕਾਂ ਦੇ ਨਿਰੰਤਰ ਦਮਨ ਅਤੇ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਕਰਨ ਦੇ ਉਨ੍ਹਾਂ ਦੀ ਅਸੰਤੁਸ਼ਟੀ ਨੂੰ ਦਰਸਾਉਂਦੀ ਹੈ। ਸਿੰਧੂ ਜਲ ਸੰਧੀ ਬਾਰੇ ਭਾਰਤ ਨੇ ਕਿਹਾ ਕਿ 1960 ਵਿਚ ਦਸਤਖਤ ਕੀਤਾ ਗਿਆ ਸਮਝੌਤਾ ਪੁਰਾਣਾ ਅਤੇ ਮੌਜੂਦਾ ਹਾਲਾਤ ਨਾਲ ਮੇਲ ਨਹੀਂ ਖਾਂਦਾ। ਭਾਰਤ ਨੇ ਕਿਹਾ ਕਿ ਦਹਿਸ਼ਤਗਰਦੀ ਨੂੰ ਸਪਾਂਸਰ ਕਰਨ ਵਾਲਾ ਦੇਸ਼ ਸਦਭਾਵਨਾ ਅਤੇ ਦੋਸਤੀ ਦੇ ਆਧਾਰ 'ਤੇ ਸਹਿਯੋਗ ਦੀ ਉਮੀਦ ਨਹੀਂ ਕਰ ਸਕਦਾ। ਭਾਰਤ ਦਾ LNG ਟੈਂਕਰ ਦਿਸ਼ਾ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਹੋਰਮੂਸ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ 'ਤੇ ਪਹੁੰਚ ਗਿਆ ਹੈ। ਇਹ ਕਤਰ ਤੋਂ 62,370 ਮੀਟਰਿਕ ਟਨ ਤਰਲ ਕੁਦਰਤੀ ਗੈਸ ਲੈ ਕੇ ਆਇਆ ਹੈ। ਇਹ ਜਹਾਜ਼ ਸਵੇਰੇ ਦਹੇਜ ਦੇ LNG ਟਰਮੀਨਲ 'ਤੇ ਪਹੁੰਚਿਆ। ਇਸ ਨਾਲ ਦੇਸ਼ ਭਰ ਵਿੱਚ LNG ਦੀ ਉਪਲਬਧਤਾ ਅਤੇ ਊਰਜਾ ਸਪਲਾਈ 'ਚ ਸਥਿਰਤਾ ਬਣਾਉਣ ਦੀ ਉਮੀਦ ਹੈ। ਸਰਕਾਰ ਨੇ ਉਸ ਫਰਜ਼ੀ ਵੀਡੀਓ ਦਾ ਖੰਡਨ ਕੀਤਾ ਜਿਸ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਨਿਵੇਸ਼ ਪਲੇਟਫਾਰਮ ਦਾ ਸਮਰਥਨ ਕਰਦਿਆਂ ਦਿਖਾਇਆ ਗਿਆ ਹੈ। ਡਿਜੀਟਲ ਤੌਰ 'ਤੇ ਹੇਰ ਫੇਰ ਨਾਲ ਬਣਾਏ ਗਏ ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਕਿ 22,000 ਰੁਪਏ ਦੀ ਇੱਕ ਮੁਸ਼ਤ ਜਮ੍ਹਾਂ ਰਕਮ ਨਾਲ ਰੋਜ਼ਾਨਾ 80,000 ਰੁਪਏ ਤੱਕ ਦਾ ਰਿਟਰਨ ਮਿਲ ਸਕਦਾ ਹੈ। PIB ਦੀ ਤੱਥ ਜਾਂਚ ਇਕਾਈ ਨੇ ਸਪਸ਼ਟ ਕੀਤਾ ਕਿ ਵੀਡੀਓ ਫਰਜ਼ੀ ਹੈ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਇਆ ਗਿਆ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਆਖਰੀ ਮੈਚ ਲਈ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ। ਇਹ ਮੈਚ ਕੱਲ੍ਹ ਚੇਨਈ ਦੇ MH ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਏਗਾ। 24 ਸਾਲਾ ਹਰਸ਼ਿਤ ਰਾਣਾ ਨੂੰ ਆਇਰਲੈਂਡ ਅਤੇ ਇੰਗਲੈਂਡ ਵਿੱਚ ਹੋਣ ਵਾਲੀ 2020 ਲੜੀ ਲਈ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ

ਸਾਡੀ ਸਾਡੇ ਮੁਲਕ ਦੀ ਜਾਨ ਪਹਿਚਾਣ ਸ਼ਾਨ ਤਿਰੰਗਾ। ਇਸ ਤਿਰੰਗੇ ਦੀ ਸ਼ਾਨ ਲਈ ਆਜ਼ਾਦੀ ਦੇ ਪਰਵਾਨਿਆਂ ਨੇ, ਸੀਮਾਵਾਂ ਦੀ ਰੱਖਿਆ ਕਰਦੇ ਸੂਰਵੀਰ ਬਹਾਦਰ ਸੈਨਿਕਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ, ਪਰ ਤਿਰੰਗੇ ਦੀ ਸ਼ਾਨ ਨੂੰ ਚੁੱਕਣ ਨਹੀਂ ਦਿੱਤਾ। ਆਓ ਇਸ ਤਿਰੰਗੇ ਦੀ ਸ਼ਾਨ ਨੂੰ ਸਮਝੀਏ ਤੇ ਉਹਨਾਂ ਅਣਜਾਣ ਲੋਕਾਂ ਨੂੰ ਵੀ ਸਮਝਾਈਏ ਕਿ ਕੁਰਬਾਨੀਆਂ ਨਾਲ ਸਿੰਜਿਆ ਸਾਡਾ ਰਾਸ਼ਟਰੀ ਪ੍ਰਤੀਕ ਤਿਰੰਗਾ ਸੱਚੀ ਸੁੱਚੀ ਸ਼ਾਨ ਦਾ ਪ੍ਰਤੀਕ ਹੈ। ਕੁਝ ਅਣਜਾਣ ਲੋਕ ਹਾਲੇ ਵੀ ਜਾਣੇ ਅਣਜਾਣੇ ਵਿੱਚ ਤਿਰੰਗੇ ਦੀ ਸ਼ਾਨ ਵਿੱਚ ਕੋਤਾਹੀ ਕਰ ਜਾਂਦੇ ਨੇ। ਸਾਡੇ ਮੁਲਕ ਦੀਆਂ ਉਮੀਦਾਂ ਦਾ ਪ੍ਰਤੀਕ ਸਾਡੀ ਪਹਿਚਾਣ ਹੈ ਰਾਸ਼ਟਰੀ ਤਿਰੰਗਾ। ਤਿਰੰਗੇ ਦੀ ਵਿਸ਼ਵ ਵਿਆਪੀ ਸਵੀਕ੍ਰਿਤੀ

0: ਦੋ ਤੇਰੀਆਂ ਦੋ ਮੇਰੀਆਂ ਪ੍ਰੋਗਰਾਮ 'ਚ ਪਹਿਲੇ ਸਰੋਤਾ ਸਾਡੇ ਨਾਲ ਲਾਈਨ 'ਤੇ ਨੇ। ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਜੀ ਅਮਰਜੀਤ ਸਿੰਘ ਰਾਘੂ ਇਹਦਾ ਪਟਿਆਲਾ ਤੋਂ ਬੋਲਦਾ ਭੈਣ ਜੀ।
0: ਜੀ ਕੀ ਕਹਿਣਾ ਚਾਹੋਗੇ ਜੀ ਵਿਸ਼ੇ ਬਾਰੇ?
1: ਵਿਸ਼ੇ ਬਾਰੇ ਭੈਣ ਜੀ ਕਹਿੰਦੇ ਜੋ ਸੁੱਖ ਆਪਣੇ ਘਰ ਦੇ ਵਿੱਚ ਮਿਲਦਾ ਉਹ ਬਾਹਰ ਕਿਤੇ ਨਹੀਂ ਮਿਲਦਾ ਹੈਗਾ। ਚਾਹੇ ਆਪਾਂ ਪਹਾੜਾਂ 'ਚ ਜਾਈਏ, ਜਿੱਥੇ ਮਰਜ਼ੀ ਜਾਈਏ, ਦੂਰ ਦੁਰਾਡੇ ਫਿਰਿਓ ਘੁੰਮਿਓ
0: ਜੀ,
1: ਠੀਕ ਹੈ, ਉੱਥੇ ਦੋ ਦਿਨ ਦਾ ਨਜ਼ਾਰਾ ਤਾਂ ਆਪਾਂ ਲੈ ਆਵਾਂਗੇ, ਪਰ ਆ ਕੇ ਆਪਾਂ ਨੂੰ ਘਰ ਹੀ ਆਨੰਦਮਈ ਜੀਵਨ ਬਤੀਤ ਕਰਨਾ ਪੈਂਦਾ।
0: ਵਧੀਆ ਜੀ।
1: ਅਤੇ ਬਾਕੀ ਤਾਂ ਦੁਨੀਆਦਾਰੀ ਜੋ ਮਰਜ਼ੀ ਕਹੀ ਚੱਲੋ ਆਪਾਂ।
0: ਬਿਲਕੁਲ, ਦੇਖੋ ਜਿਹੜਾ ਸਾਡਾ ਆਪਣਾ ਘਰ ਹੁੰਦਾ ਨਾ ਅਮਰਜੀਤ ਜੀ, ਉਹ ਸਾਡਾ ਕੰਫਰਟ ਜ਼ੋਨ ਹੁੰਦਾ ਹੈ ਨਾ, ਅਸੀਂ ਰਿਲੈਕਸ ਹੁੰਦੇ ਹਾਂ ਆਪਣੇ ਘਰ ਦੇ ਵਿੱਚ। ਪੂਰੀ ਦੁਨੀਆ 'ਚ ਕਿਤੇ ਵੀ ਘੁੰਮੇ ਆਈਏ, ਆਪਣਾ ਘਰ ਸਾਡਾ ਜਿਹੜਾ ਹੈ ਨਾ, ਉਹ ਮਤਲਬ ਸਾਡੀ ਸਖਸ਼ੀ ਰਹਿਣੀ ਬਹਿਣੀ ਦਾ ਕੇਂਦਰ ਹੁੰਦਾ।

0: ਹੈਲੋ, ਦੋ ਤੇਰੀਆਂ ਦੋ ਮੇਰੀਆਂ ਪ੍ਰੋਗਰਾਮ ਜੀ
1: ਹਾਂ ਜੀ, ਮੈਂ ਨਰਪਾਲ ਸਿੰਘ ਮੌੜ ਬੋਲਦਾ ਜੀ।
0: ਜੀ
1: ਇਹ ਪਾਕਿਸਤਾਨ ਦੇ ਵਿੱਚ ਹੈ ਜੀ, ਜੇ ਲਾਹੌਰ ਜਾਈਏ ਨਾ ਉੱਥੋਂ 20 ਰੁਪਏ ਲੈਂਦੇ ਬਲਖਰ ਪਕਾਰਾ ਲਵੇ ਸ਼ਹਿਰ ਨੇ ਜੀ।
0: ਜੀ
1: ਉੱਥੇ ਸੱਜੂ ਦਾ ਦੁਬਾਰਾ ਅਜੇ ਵੀ ਮੌਜੂਦ ਹੈ ਜੀ।
0: ਜੀ
1: ਉਹ ਮੌਜੂਦ ਹੈ ਇਸ ਤਰ੍ਹਾਂ ਜਾਂ ਸੱਜੂ ਤੀਜੋ ਰੱਬ ਦਾ ਨਾਮ ਜਪਾਉਂਦਾ ਸੀ ਦੁਬਾਰੇ ਦੇ ਵਿੱਚ, ਉੱਥੇ ਮੀਂਹ ਲੱਗ ਗਿਆ ਪੈਣ
0: ਜੀ।
1: ਜਿਹੜੇ ਰੋਜ਼ ਕਮਾਈ ਕਰਨ ਵਾਲੇ 20 ਦਿਨ ਮੀਂਹ ਨਾ ਹਟਿਆ ਜਾਂ ਨਾ ਹਟਿਆ, ਲੋਕਾਂ ਨੇ ਪਕਾਰ ਕਰੀ ਵੀ ਹੁਣ ਜਿਹੜਾ ਰੋਜ਼ ਕਮਾ ਕੇ ਖਾਣ ਨਾਲ ਭੁੱਖੇ ਲੱਗੇ ਮਰਨਾ
0: ਜੀ।
1: ਉਹ ਲਵੇ ਕਹਿੰਦੇ ਨੇ, ਕਹਿੰਦੇ ਸੁੱਖ ਕਹਿੰਦੇ ਨੇ ਵੀ ਸੱਜੂ ਦੇ ਦੁਆਰੇ ਉੱਪਰ ਚੜ੍ਹੋ ਜਾ ਕੇ ਸੱਜੂ ਨੂੰ ਕਹਿੰਦੇ, ਕਹਿੰਦੇ ਅਸੀਂ ਤਾਂ ਮਰ ਰਿਹਾ, ਕਹਿੰਦਾ ਤੁਸੀਂ ਮਰ ਰਹੇ ਹੋ, ਬੋਲੋ ਕੀ ਚਾਹੀਦਾ। ਕਹਿੰਦਾ ਰੁਪਈਆ ਰੁਪਈਆ ਤੁਹਾਨੂੰ ਨੌਕਰੀ ਦਾ ਦਊਂਗਾ, ਬਾਕੀ ਤੁਹਾਨੂੰ ਕਹਿੰਦੇ ਰੋਟੀ ਦਊਂਗਾ ਰੋਜ਼, ਕਹਿੰਦੇ ਫਿਰ ਤਾਂ ਸਾਨੂੰ ਪੱਕੀ ਰੱਖ ਲੈ
0: ਜੀ।
1: ਕਹਿੰਦਾ ਬੈਠੋ, ਕਹਿੰਦਾ ਕੰਮ ਕੀ ਕਰਨਾ, ਕਹਿੰਦਾ ਕੰਮ ਕੁਛ ਚੱਪੜੀ ਦਾ ਮਾਰੋ ਫੜੋ ਮਾਵਾ, ਰੱਬ ਦਾ ਨਾਮ ਮਹਾਰਾਜ ਤੋਂ ਪੁੱਛੋ, ਸਾਰਿਆਂ ਨੂੰ ਔਖਾ ਕੰਮ ਕੀ ਕਰਨਾ, ਸਾਰੇ ਕੰਮ ਕਰ ਲਾਂਗੇ, ਰੱਬ ਦਾ ਨਾਮ ਨਹੀਂ ਲੈ ਸਕਦੇ
0: ਜੀ।
1: ਉਹਨਾਂ ਨੂੰ ਮਾਲਾ ਫੜਾ ਤੀ, ਹੁਣ ਪਾਪੀ ਬੰਦਿਆਂ ਨੂੰ ਲੱਗ ਗਿਆ ਠੇਕੀਆਂ ਆਉਣ ਜੀ, ਅੱਧੇ ਤਾਂ ਛੱਡ ਕੇ ਮਾਲਾ ਪਾਰ ਗਏ ਉੱਥੋਂ
0: ਜੀ,
1: ਬਸ ਥੋੜੇ ਹੀ ਰਹਿ ਗਏ। ਫਿਰ ਤਾਂ ਕਿਹਾ ਸੀ ਵੀ ਜੋ ਸੁੱਖ ਸੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ, ਬਲਖਰ ਬੁਖਾਰਾ ਲਵੇ ਸ਼ਹਿਰ ਨਾ ਬੈਠ ਜਾਓ
0: ਜੀ। ਜੀ
1: ਪਾਕਿਸਤਾਨ ਦੇ ਵਿੱਚ ਇਸ ਸੱਜੂ ਦਾ ਚੁਬਾਰਾ
0: ਜੀ, ਬਹੁਤ ਬਹੁਤ ਮਿਹਰਬਾਨੀ ਜੀ।
1: ਹਾਂ ਜੀ
0: ਜੀ, ਸ਼ੁਕਰੀਆ ਜੀ।

0: ਪੁੱਛਦੇ ਆ ਨਾ ਕਿ ਘਰ ਦੀ ਛੱਤ ਪਾਉਣ ਲਈ ਪੈਰ ਬਾਹਰ ਕੱਢਣਾ ਪੈਂਦਾ ਘਰ ਚੋਂ।
1: ਬਿਲਕੁਲ
0: ਤਾਂ ਜ਼ਿੰਦਗੀ ਜਿਹੜੀ ਹੈ ਨਾ ਉਹ ਸੱਚਮੁੱਚ ਕਹਿੰਦੇ ਨਾ ਕਿ ਚਿੜੀ ਜਦੋਂ ਤੱਕ ਬੱਚਿਆਂ ਨੂੰ ਖੰਭਾਂ ਥੱਲੇ ਲੈ ਕੇ ਬੈਠੀ ਰਹੇਗੀ ਤਾਂ ਉਹ ਉੱਡਣਾ ਕਦੇ ਨਹੀਂ ਸਿੱਖਦੇ।
1: ਜੀ।
0: ਘਰ ਛੱਡਣਾ ਵੀ ਪੈਂਦਾ ਹੈ, ਇਹ ਜ਼ਰੂਰੀ ਹੈ, ਪਰ ਗੱਲ ਇਹ ਹੈ ਕਿ ਜੋ ਆਨੰਦ ਜੋ ਸੁੱਖ ਸੱਚਮੁੱਚ ਸਾਡੇ ਆਲੇ ਦੁਆਲੇ ਦਾ ਜਿਹੜਾ ਇਨਵਾਇਰਮੈਂਟ ਹੈ ਜਿਸ 'ਚ ਅਸੀਂ ਪਲਦੇ ਹਾਂ, ਅਸੀਂ ਵੱਡੇ ਹੁੰਦੇ ਹਾਂ, ਉੱਥੇ ਹੈ, ਉਹ ਤੁਹਾਨੂੰ ਦੁਨੀਆ ਕੁੱਲ ਦੁਨੀਆ ਦੀਆਂ ਛਾਇਆਂ ਦੇ ਵਿੱਚ ਮੁੜ ਕੇ ਕਿਤੇ ਨਹੀਂ ਮਿਲਦਾ।
1: ਜੀ ਜੀ ਬਿਲਕੁਲ
0: ਜੀ, ਬਹੁਤ ਬਹੁਤ ਮਿਹਰਬਾਨੀ ਜੀ
1: ਥੈਂਕ ਯੂ।
0: ਜੀ।

0: ਪ੍ਰੋਗਰਾਮ 'ਚ ਇੱਕ ਸਰੋਤਾ ਲਾਈਨ 'ਤੇ ਨਹੀਂ ਗੱਲ ਕਰਦੇ ਇਹਨਾਂ ਦੇ ਨਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਮੈਂ ਰਮਨਦੀਪ ਕੌਰ, ਪਿੰਡ ਸੌਜਾ, ਤੁਸੀਂ ਨਾਭਾ, ਜ਼ਿਲ੍ਹਾ ਪਟਿਆਲਾ ਤੋਂ ਬੋਲ ਰਹੇ ਹਾਂ ਜੀ।
0: ਹਾਂਜੀ ਰਮਨਦੀਪ ਜੀ, ਕੀ ਕਹਿਣਾ ਚਾਹੋਗੇ?
1: ਪਰਿਵਾਰ ਆ ਤੇ ਉਹ ਸਹੀ ਆ, ਤਾਂ ਘਰੇ ਸ਼ਾਂਤੀ ਆ। ਜਿਹੜੇ ਘਰੇ ਸ਼ਾਂਤੀ ਨੀ ਹੈਗੀ, ਉੱਥੇ ਜਾ ਕੇ ਬੰਦਾ ਕੁਛ ਨੀ ਕਰਦਾ, ਸਾਰੇ ਦਿਨ ਦਾ ਤੰਗ ਕਰਕੇ ਆਂਦਾ। ਜੇ ਘਰੇ ਉਹੀ ਲੜਾਈ ਹੋਣੀ ਆ, ਫਿਰ ਘਰ ਦਾ ਕੋਈ ਫਾਇਦਾ ਨੀ ਨਾ ਹੈਗਾ ਐਵੇਂ।
0: ਬਿਲਕੁਲ ਸਹੀ ਜੀ, ਵਾਹ। ਰਮਨਦੀਪ ਜੀ, ਉਮਰ ਕਿੰਨੀ ਹੈ ਤੁਹਾਡੀ?
1: 21 ਸਾਲ ਹੈ
0: ਜੀ। ਪਰ ਤੁਸੀਂ ਉਮਰ ਤੋਂ ਕਿਤੇ ਬਹੁਤ ਜ਼ਿਆਦਾ ਸਿਆਣੀ ਗੱਲ ਕੀਤੀ ਹੈ। ਤੁਹਾਨੂੰ ਪਤਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਹੈ ਨਾ, ਇਹ ਸਾਡੀ ਮੈਂਟਲ ਹੈਲਥ ਦੇ ਨਾਲ ਜੁੜੀ ਹੋਈ ਹੈ, ਮਾਨਸਿਕ ਸਿਹਤ ਦੀ ਗੱਲ ਹੈਗੀ ਹੈ ਇਹ, ਹੈ ਨਾ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਇੰਨੇ ਸਿਆਣੇ, ਇੰਨੇ ਸਮਝਦਾਰ ਹੈਗੇ ਹੋ। ਸੱਚਮੁੱਚ ਘਰ ਸਾਡੇ ਸਕੂਨ ਦਾ ਕੇਂਦਰ ਤਾਂ ਹੋ ਸਕਦਾ ਜਿਹੜੇ ਘਰ ਦੇ ਵਿੱਚ ਜਿਹੜੇ ਜੀ ਰਹਿੰਦੇ ਆ ਜੀ, ਉਹਨਾਂ 'ਚ ਆਪਸ 'ਚ ਪਿਆਰ ਇਤਫਾਕ ਹੈ, ਹੈ ਨਾ।
1: ਹਾਂਜੀ ਹਾਂਜੀ, ਜੇ ਉਹ ਸਾਰਾ ਦਿਨ ਕੋਈ ਪੜ੍ਹ ਕੇ ਆ ਰਿਹਾ ਜਵਾਕ ਜਾਂ ਕੋਈ ਕੰਮ ਕਰਕੇ ਆ ਰਿਹਾ ਬਾਹਰੋਂ, ਉਹਨੇ ਘਰੇ ਉੱਥੇ ਲੜਾਈ ਝਗੜਾ ਹੋਣਾ, ਫਿਰ ਉਹ ਐਵੇਂ ਸੋਚਦਾ ਵੀ ਘਰੇ ਜਾ ਕੇ ਕਰਨਾ ਕੀ ਆ। ਫਿਰ ਇਹੀ ਗੱਲ ਤੋਂ ਲੋਕ ਘਰ ਛੱਡ ਕੇ ਜਾਂਦੇ ਨੇ, ਵੀ ਕਹਿ ਨੀ ਦਿੰਦੇ ਵੀ ਇਹਨੇ ਐਵੇਂ ਕਰ ਲਿਆ, ਉੱਧਰ ਭੱਗ ਗਿਆ, ਬਾਹਰ ਜਾ ਰਿਹਾ। ਉਹ ਉਹੀ ਗੱਲਾਂ ਕਰਕੇ ਲੋਕ ਜਾਂਦੇ ਆ। ਜਿਹੜਾ ਘਰ ਸਹੀ ਆ, ਪਰਿਵਾਰ ਸਹੀ ਆ, ਰਹੂਗੀ। ਨਹੀਂ ਤਾਂ ਕੋਈ ਕਰਦਾ ਐਵੇਂ ਨੀ ਨਾ, ਫਿਰ ਬਾਹਰ ਹੀ ਰੂਮ ਹੁੰਦਾ, ਫਿਰ ਕਹਿੰਦੇ ਨੇ ਗਲਤ ਆ, ਫਿਰ ਜਵਾਕਾਂ ਤੇ ਜੋਸ਼ ਲਾਉਂਦੇ ਆ ਵੀ ਐਂ ਕਰਦਾ ਬਾਹ ਕਰਦਾ।
0: ਬਿਲਕੁਲ ਜੀ, ਤੁਸੀਂ ਆਪਣੀ ਉਮਰ ਤੋਂ ਬਹੁਤ ਸਿਆਣੀ ਗੱਲ ਕੀਤੀ ਹੈ ਰਮਨਦੀਪ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਥੈਂਕ ਯੂ
0: ਜੀ।

ਸੋ ਇਸ ਗੀਤ ਦੇ ਨਾਲ ਹੀ ਅੱਜ ਦੇ ਦੋ ਤੇਰੀਆਂ ਦੋ ਮੇਰੀਆਂ ਪ੍ਰੋਗਰਾਮ ਦਾ ਵੇਲਾ ਇੱਥੇ ਹੀ ਮੁੱਕਦਾ। ਜਿਹੜੇ ਜਿਹੜੇ ਸਰੋਤਿਆਂ ਨੇ ਸਾਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਫੋਨ ਕੀਤਾ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਉਹਨਾਂ ਸਾਰਿਆਂ ਦਾ ਹੀ ਬਹੁਤ ਧੰਨਵਾਦ। ਉਹਨਾਂ ਦਾ ਵੀ ਖਾਸ ਤੌਰ 'ਤੇ ਧੰਨਵਾਦ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਸੁਣਿਆ। ਅਤੇ ਇਸ ਦੇ ਨਾਲ ਹੀ ਅੱਜ ਦੇ ਦੋ ਤੇਰੀਆਂ ਦੋ ਮੇਰੀਆਂ ਪ੍ਰੋਗਰਾਮ ਦਾ ਵੇਲਾ ਮੁੱਕਦਾ। ਇੱਕ ਗੁਜ਼ਾਰਿਸ਼ ਹੈ ਕਿ ਜਿਹੜੇ ਸਰੋਤਿਆਂ ਨੇ ਸਾਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਫੋਨ ਕੀਤਾ, ਉਹ ਹੁਣ ਇੱਕ ਹਫ਼ਤੇ ਬਾਅਦ ਹੀ ਦੁਬਾਰਾ ਇਸ ਪ੍ਰੋਗਰਾਮ 'ਚ ਫੋਨ ਕਰਨ ਤਾਂ ਜੋ ਨਵੇਂ ਸਰੋਤਿਆਂ ਨੂੰ ਆਕਾਸ਼ਵਾਣੀ ਪਰਿਵਾਰ ਨਾਲ ਜੁੜਨ ਦਾ ਮੌਕਾ ਮਿਲ ਸਕੇ। ਇਸ ਦੇ ਨਾਲ ਹੀ ਰਣਦੀਪ ਪੰਧੇਰ ਨੂੰ ਦਿਓ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ।

0: ਹੁਣ ਇੱਥੇ ਸੁਣ ਰਹੇ ਸੀ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ FM ਬੈਂਡ 100.2 ਮੈਗਾਹਰਟਜ਼ ਅਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਬਾਅਦ ਦੁਪਹਿਰ ਦੇ 3 ਵੱਜ ਰਹੇ ਨੇ।
1: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
0: ਸਾਡੇ ਹੁਣ ਤੱਕ ਦੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ਦੇ ਵਿੱਚ ਮੈਨੂੰ ਸਹਿਯੋਗ ਕੀਤਾ ਮੇਰੀ ਸਾਥੀ ਰੁਖਸਾਨਾ ਹੋਰਾਂ ਨੇ, ਅਤੇ ਇਸ ਦੇ ਨਾਲ ਹੀ ਇੰਜੀਨੀਅਰ ਰਾਕੇਸ਼ ਮਿੱਤਲ ਜੀ ਹੋਰਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਅਤੇ ਰਵਿੰਦਰ ਸਿੰਘ ਜੀ ਹੋਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪੂਰੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ਦੇ ਵਿੱਚ ਸਾਡੀ ਮਦਦ ਕੀਤੀ। 3 ਵੱਜ ਰਹੇ ਨੇ, ਹੁਣ ਸੁਣਦੇ ਹਾਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਮੁੰਬਈ ਦੇ ਪ੍ਰੋਗਰਾਮ।
2: सुरीली धड़कन अगला कार्यक्रम है हेलो सहेली, कीजिए बस कुछ पलों का इंतजार।

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਓਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਸਮੇਂ ਸ਼ਾਮ ਦੇ ਠੀਕ 5 ਵਜ ਰਹੇ ਹਨ ਤੇ ਹੁਣ ਇੱਕ ਨਜ਼ਰ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਤੇ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਪਹਿਲਾਂ ਤੋਂ ਬਹੁਤ ਪਹਿਲਾਂ ਸਕਿੱਲ ਸੈੱਲ ਬਿਮਾਰੀ ਨੂੰ ਖਤਮ ਕਰ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ PM ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਾਇਆ ਜਾਵੇਗਾ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਨੀਟ ਅੰਡਰ ਗ੍ਰੈਜੂਏਟ ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ 'ਤੇ ਅਸਥਾਈ ਤੌਰ 'ਤੇ ਰੋਕ ਲਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਏ। ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਬਾਰੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਘਰੇਲੂ ਚੁਣੌਤੀਆਂ ਤੋਂ ਧਿਆਨ ਭਟਕਾਉਣ ਲਈ ਦੁਸ਼ਪ੍ਰਚਾਰ ਕਰ ਰਿਹਾ ਏ। ਭਾਰਤ ਦਾ LNG ਟੈਂਕਰ ਦਿਸ਼ਾ ਹੋਰਮੁਸ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ 'ਤੇ ਪਹੁੰਚ ਗਿਆ ਏ। ਪੰਜਾਬ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ NCB, ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਓਪਰੇਸ਼ਨ ਵਿੱਚ ਖਰੜ ਤੋਂ ਇੱਕ ਪ੍ਰੈਕਟਿਸ ਕਰ ਰਹੇ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਏ। ਤਿੰਨ ਜਨਵਰੀ ਨੂੰ ਸਰਹੰਦ ਅਤੇ 27 ਅਪ੍ਰੈਲ ਨੂੰ ਸ਼ੰਭੂ ਰੇਲਵੇ ਪਟੜੀ ਧਮਾਕਾ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜੇ 2 ਮੁਲਜ਼ਮਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਗ੍ਰਿਫਤਾਰ ਕਰ ਲਿਆ ਏ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇਸ਼ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਏ। ਪਟਿਆਲਾ ਦੇ ਨੂਰ ਸਿੰਗਲਾ ਨੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਵੱਲੋਂ ਕਰਵਾਈ ਗਈ ਚਾਰਟਰਡ ਅਕਾਊਂਟੈਂਸੀ ਦੀ ਫਾਈਨਲ ਪ੍ਰੀਖਿਆ ਵਿੱਚ 600 ਵਿੱਚੋਂ 499 ਅੰਕ ਹਾਸਿਲ ਕਰਕੇ ਆਲ ਇੰਡੀਆ ਰੈਂਕ 1 ਪ੍ਰਾਪਤ ਕੀਤਾ ਏ ਅਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਦੇ ਉਦੇਸ਼ ਨਾਲ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਨਾਲ ਜੁੜੇ ਮੁਫਤ ਰਿਹਾਇਸ਼ੀ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਏ। ਇਹ ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਅਤੇ ਆਓ ਹੁਣ ਸੁਣਦੇ ਹਾਂ ਇੱਕ ਗੀਤ।

0: stress on their shoulders. That's why he's been putting so much of stress on the youth. And he said that their dreams is what my oath is. My oath is the fulfillment of your dreams.
1: भारत के माननीय प्रधानमंत्री श्री नरेंद्र मोदी की गरिमामय उपस्थिति एवं प्रेरक उद्बोधन ने देश के युवाओं में नए उत्साह और आत्मविश्वास का संचार किया है और ये जो राशि आज हस्तांतरित हुई है ये राशि युवाओं के परिश्रम का सम्मान है ऐसा उन्होंने कहा और ये बहुत ही महत्वपूर्ण है और उन्होंने कहा कि आप सपने देखिए उन्हें साकार करने का संकल्प हम लेते हैं ये बहुत महत्वपूर्ण बात है ना एंड्रू और माननीय प्रधानमंत्री अन्य गणमान्य अतिथियों के साथ विज्ञान भवन से प्रस्थान कर रहे हैं इन ऐतिहासिक क्षणों को समेटे मैं प्रीति मोहन अपने साथी कमेंटेटर डी एंड्रयू ओबी टीम इंचार्ज प्रोग्राम एग्जीक्यूटिव वीके तोमर इंजीनियरिंग स्टाफ अशोक कुमार मिश्र बाबूलाल मीना और कार्यक्रम के ओवरऑल इंचार्ज प्रमोद कुमार के साथ आपको आकाशवाणी के स्टूडियो वापस लिए चलती हूँ नमस्कार
2: अभी आप नई दिल्ली के विज्ञान भवन में आयोजित श्रम एवं रोजगार
3: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਸਮਾਂ ਮਿਲਾਓ ਸ਼ਾਮ ਦੇ 6:33 ਹੋ ਰਹੇ ਨੇ ਅਤੇ ਅਸੀਂ ਲੈ ਕੇ ਹਾਜ਼ਰ ਹਾਂ ਨੌਜਵਾਨਾਂ ਦਾ ਪ੍ਰੋਗਰਾਮ ਵਿਬਕਿਓਰ
4: ਸਰੋਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਜਾਣਕਾਰੀ ਦੇ ਨਾਲ ਅੱਜ ਅੰਤਰਰਾਸ਼ਟਰੀ ਸੰਘਰਸ਼ ਸੰਬੰਧੀ ਯੌਨ ਹਿੰਸਾ ਦੇ ਖਾਤਮੇ ਲਈ ਦਿਵਸ ਹਰ ਸਾਲ 19 ਜੂਨ ਨੂੰ ਮਨਾਇਆ ਜਾਂਦਾ ਹੈ ਇਹ ਦਿਵਸ ਦਾ ਉਦੇਸ਼ ਯੁੱਧਾਂ ਸਸ਼ਸਤਰ ਟਕਰਾਵਾਂ ਸੰਘਰਸ਼ ਦੌਰਾਨ ਹੋਣ ਵਾਲੀ ਯੌਨ ਹਿੰਸਾ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਵਿਸ਼ਵ ਭਾਈਚਾਰੇ ਨੂੰ ਇਕਜੁੱਟ ਕਰਨਾ ਹੈ ਸਰੋਤਿਓ ਇਹ ਦਿਵਸ 2015 ਵਿੱਚ ਯੂਨਾਈਟਿਡ ਨੇਸ਼ਨਜ਼ ਵੱਲੋਂ ਘੋਸ਼ਿਤ ਕੀਤਾ ਗਿਆ ਅਤੇ ਸੰਘਰਸ਼ ਦੌਰਾਨ ਯੌਨ ਹਿੰਸਾ ਵਿੱਚ ਬਲਾਤਕਾਰ ਜ਼ਬਰਦਸਤੀ ਵਿਆਹ ਯੌਨ ਗੁਲਾਮੀ ਮਨੁੱਖੀ ਤਸਕਰੀ ਅਤੇ ਹੋਰ ਕਿਸਮਾਂ ਦੇ ਯੌਨ ਅਪਰਾਧ ਸ਼ਾਮਿਲ ਹੁੰਦੇ ਹਨ ਅਜਿਹੇ ਅਪਰਾਧ ਅਕਸਰ ਔਰਤਾਂ ਅਤੇ ਕੁੜੀਆਂ ਵਿੱਚ ਵਿਰੋਧ ਕੀਤੇ ਜਾਂਦੇ ਹਨ ਪਰ ਮਰਦ ਅਤੇ ਬੱਚੇ ਵੀ ਇਸ ਵੱਲੋਂ ਸੁਰੱਖਿਅਤ ਨਹੀਂ ਯੁੱਧ ਪ੍ਰਭਾਵਿਤ ਖੇਤਰਾਂ ਵਿੱਚ ਇਹ ਹਿੰਸਾ ਸਿਰਫ ਵਿਅਕਤੀਗਤ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਡਰ ਅਤੇ ਅਸੁਰੱਖਿਅਤ ਦਾ ਮਾਹੌਲ ਵੀ ਧੱਕ ਦਿੰਦੀ ਹੈ
3: ਇਹ ਦਿਵਸ ਸੰਯੁਕਤ ਰਾਸ਼ਟਰ ਵੱਲੋਂ 2015 ਵਿੱਚ ਘੋਸ਼ਿਤ ਕੀਤਾ ਗਿਆ ਸੀ 19 ਜੂਨ ਦੀ ਤਾਰੀਖ ਇਸ ਲਈ ਚੁਣੀ ਗਈ ਸੀ ਕਿਉਂਕਿ ਇਸ ਦਿਨ 2008 ਵਿੱਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਨੇ ਮਤਾ ਪਾਸ ਕੀਤਾ ਸੀ ਜਿਸ ਵਿੱਚ ਸੰਘਰਸ਼ ਦੌਰਾਨ ਸੈਕਸ਼ੂਅਲ ਵਾਇਲੈਂਸ ਨੂੰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਖਤਰਾ ਮੰਨਿਆ ਗਿਆ ਸੀ ਇਸ ਦਿਵਸ ਮੌਕੇ ਸਰਕਾਰਾਂ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਅਵੇਅਰਨੈਸ ਡਰਾਈਵਸ ਸੈਮੀਨਾਰ ਅਤੇ ਵਿਚਾਰ ਵਟਾਂਦਰਿਆਂ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਦਾ ਮੁੱਖ ਸੰਦੇਸ਼ ਇਹ ਹੈ ਕਿ ਪੀੜਤਾਂ ਨੂੰ ਇਨਸਾਫ ਮਿਲੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਅੰਤ ਵਿੱਚ ਸੰਘਰਸ਼ ਦੌਰਾਨ ਯੌਨ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਸਾਨੂੰ ਮਨੁੱਖੀ ਅਧਿਕਾਰਾਂ ਸਨਮਾਨ ਅਤੇ ਸਮਾਨਤਾ ਦੀ ਮਹੱਤਤਾ ਯਾਦ ਕਰਾਉਂਦਾ ਹੈ ਸਾਰੇ ਲੋਕਾਂ ਨੂੰ ਮਿਲ ਕੇ ਅਜਿਹਾ ਸੰਸਾਰ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ ਜਿੱਥੇ ਹਰ ਵਿਅਕਤੀ ਸੁਰੱਖਿਅਤ ਅਤੇ ਸਨਮਾਨਪੂਰਵਕ ਜੀਵਨ ਜੀ ਸਕੇ ਸਰੋਤਿਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ

ਸਰੋਤਿਓ ਸਾਡੇ ਨਾਲ ਜੁੜੇ ਨੇ ਸਾਈਕੋਲੋਜੀ ਦੇ ਵਿਦਵਾਨ ਮਿਸ ਅਦ੍ਰਿਜਾ ਭਾਰਤੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਵਿੱਚ। ਹੈਲੋ ਹੈਲੋ ਹੈਲੋ ਹੈਲੋ ਸਰੋਤਿਓ, ਕਿਸੇ ਤਕਨੀਕੀ ਕਾਰਨ ਕਰਕੇ ਜਿਹੜਾ ਉਹਨਾਂ ਨਾਲ ਗੱਲਬਾਤ ਨਹੀਂ ਹੋ ਪਾ ਰਹੀ, ਮੁੜ ਉਹਨਾਂ ਨਾਲ ਕੋਸ਼ਿਸ਼ ਕਰਦੇ ਹਾਂ। ਤਦ ਤੱਕ ਸੁਣੋ ਇਹ ਗੀਤ।

0: ਸਰੋਤੇ ਆਓ, ਸਵਾਗਤ ਕਰਦੇ ਹਾਂ ਮੈਮ ਮਿਸ ਅਦ੍ਰਿਜਾ ਭਾਰਤੀ। ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਆਕਾਸ਼ਵਾਣੀ ਪਟਿਆਲਾ ਵਿੱਚ।
1: ਧੰਨਵਾਦ ਜੀ।
0: ਜੀ, ਅਤੇ ਮੈਮ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਨੌਜਵਾਨਾਂ ਵਿੱਚ ਵੱਧ ਰਹੀ ਨਸ਼ਿਆਂ ਦੀ ਸਮੱਸਿਆ ਨੂੰ ਹੈ, ਸਿਰਫ ਸਮੇਤ ਜੀ ਕਿ ਨਹੀਂ। ਮੈਂ ਚਾਹੁੰਦਾ ਕਿ ਅਸੀਂ ਇਸ ਤਰ੍ਹਾਂ ਗੱਲਬਾਤ ਕਰਾਂਗੇ, ਪਰ ਸ਼ੁਰੂਆਤ ਕਰਦੇ ਹਾਂ ਕਿ ਤੁਸੀਂ ਆਪਣੀ ਜਾਨੋ ਦੇ ਨਾਲ ਵੀ ਆਪਣੀ ਸਾਡੇ ਸਰੋਤਿਆਂ ਨੂੰ ਆਪਣੇ ਬਾਰੇ ਇੱਕ ਵਾਰ ਜਾਣੂ ਕਰਾਓ।
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਅਦ੍ਰਿਜਾ ਭਾਰਤੀ ਪੰਜਾਬ ਤੋਂ ਬਿਲੋਂਗ ਕਰਦੀ ਹਾਂ ਤੇ ਇਸ ਸਮੇਂ ਪੰਜਾਬ ਯੂਨੀਵਰਸਿਟੀ ਪਟਿਆਲਾ ਵਿੱਚ ਸਾਈਕੋਲੋਜੀ ਵਿੱਚ ਮਾਸਟਰ ਡਿਗਰੀ ਕਰ ਰਹੀ ਹਾਂ। ਸਾਈਕੋਲੋਜੀ ਮੇਰੇ ਲਈ ਸਿਰਫ ਇੱਕ ਅਕੈਡਮਿਕ ਸਬਜੈਕਟ ਨਹੀਂ ਬਲਕਿ ਇਨਸਾਨੀ ਸੋਚ, ਵਿਵਹਾਰ ਤੇ ਮੈਂਟਲ ਵੈਲਬੀਂਗ ਨੂੰ ਸਮਝਣ ਦਾ ਇੱਕ ਜ਼ਰੀਆ ਹੈ। ਆਪਣੀ ਪੜ੍ਹਾਈ ਦੇ ਦੌਰਾਨ ਮੈਂ ਵੱਖ ਵੱਖ ਏਰੀਆਜ ਜਿਵੇਂ ਕੋਗਨੀਟਿਵ ਸਾਈਕੋਲੋਜੀ, ਸੋਸ਼ਲ ਸਾਈਕੋਲੋਜੀ, ਅਬਨੋਰਮਲ ਸਾਈਕੋਲੋਜੀ, ਕਾਉਂਸਲਿੰਗ ਤੇ ਰਿਸਰਚ ਮੈਥਡੋਲੋਜੀ ਤੇ ਅਧਿਐਨ ਕੀਤਾ ਸੀ ਤੇ ਮੈਂ ਮੈਂਟਲ ਹੈਲਥ ਅਵੇਅਰਨੈਸ, ਬਿਹੇਵੀਅਰਲ ਇਸ਼ੂਸ ਤੇ ਯੂਥ ਰਿਲੇਟਡ ਸਾਈਕੋਲੋਜੀਕਲ ਜਿਹੜੇ ਕੰਸਰਨਸ ਹੁੰਦੇ ਨੇ ਉਹਨਾਂ ਵਿੱਚ ਖਾਸ ਦਿਲਚਸਪੀ ਰੱਖਦੀ ਹਾਂ।
0: ਜੀ
2: ਜੀ ਮੈਮ, ਮੈਮ ਇੱਕ ਬੁਨਿਆਦੀ ਸਵਾਲ ਸਾਡੇ ਸਾਰਿਆਂ ਦੇ ਮਨ ਵਿੱਚ ਉੱਠਦਾ ਹੈ ਕਿ ਜਿਹੜੀ ਇਹ ਨਸ਼ੇ ਦੀ ਲੱਤ ਸ਼ਬਦ ਅਸੀਂ ਸੁਣਦੇ ਹਾਂ ਆਮ ਤੌਰ 'ਤੇ, ਇਹਨੂੰ ਜੇ ਅਸੀਂ ਮਨੋਵਿਗਿਆਨਿਕ ਨਜ਼ਰੀਏ ਨਾਲ ਦੇਖੀਏ ਤਾਂ ਨਸ਼ੇ ਦੀ ਲੱਤ ਅਸਲ ਵਿੱਚ ਸਰਲ ਸ਼ਬਦਾਂ ਵਿੱਚ ਕੀ ਹੈ?
1: ਹਮ ਅਕਸਰ ਲੋਕ ਅਡਿਕਸ਼ਨ ਨੂੰ ਸਿਰਫ ਇੱਕ ਬੁਰੀ ਆਦਤ ਸਮਝ ਲੈਂਦੇ ਨੇ
0: ਜੀ,
1: ਪਰ ਸਾਈਕੋਲੋਜੀ ਦੇ ਨਜ਼ਰੀਏ ਤੋਂ ਜੇ ਅਡਿਕਸ਼ਨ ਦੀ ਗੱਲ ਕਰੀਏ ਤਾਂ ਇਸ ਨੂੰ ਆਪਾਂ ਸਬਸਟਾਂਸ ਯੂਜ਼ ਡਿਸਆਰਡਰ ਵੀ ਕਹਿੰਦੇ ਨੇ। ਉਹ ਇੱਕ ਐਵੇਂ ਦੀ ਕੰਡੀਸ਼ਨ ਹੈ ਜਿੱਥੇ ਵਿਅਕਤੀ ਵਾਰ ਵਾਰ ਸਬਸਟਾਂਸ ਦਾ ਇਸਤੇਮਾਲ ਕਰਦਾ ਰਹਿੰਦਾ ਹੈ, ਭਾਵੇਂ ਉਸਨੂੰ ਪਤਾ ਹੋਵੇ ਕਿ ਉਸਦੀ ਸਿਹਤ ਤੇ, ਰਿਸ਼ਤਿਆਂ ਤੇ ਜਾਂ ਰੋਜ਼ਮਰਾ ਦੀ ਜ਼ਿੰਦਗੀ ਨੂੰ ਬਹੁਤ ਨੁਕਸਾਨ ਪਹੁੰਚਾ ਰਹੀ ਹੈ ਉਹ ਚੀਜ਼। ਆਮ ਆਦਤ ਵਿੱਚ ਵਿਅਕਤੀ ਦੇ ਕੰਟਰੋਲ ਹੁੰਦਾ ਹੈ, ਉਹ ਚਾਹੇ ਤਾਂ ਉਸ ਬਿਹੇਵੀਅਰ ਨੂੰ ਰੋਕ ਸਕਦਾ ਹੈ, ਪਰ ਐਡਿਕਸ਼ਨ ਵਿੱਚ ਕਰੇਵਿੰਗ ਤੇ ਡਿਪੈਂਡੈਂਸੀ ਡਿਵੈਲਪ ਹੋ ਸਕਦੀ ਹੈ ਜਿਸ ਕਰਕੇ ਕੰਟਰੋਲ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਸਧਾਰਨ ਸ਼ਬਦਾਂ ਵਿੱਚ ਜੇ ਮੈਂ ਕਹਾਂ ਤਾਂ ਆਦਤ ਉਹ ਚੀਜ਼ ਹੈ ਜੋ ਅਸੀਂ ਕਰਦੇ ਹਾਂ, ਜਬਕਿ ਐਡਿਕਸ਼ਨ ਉਹ ਸਥਿਤੀ ਹੈ ਜਿੱਥੇ ਲੱਗਦਾ ਹੈ ਕਿ ਉਹ ਚੀਜ਼ ਸਾਨੂੰ ਕੰਟਰੋਲ ਕਰ ਰਹੀ ਹੈ।
0: ਜੀ ਮੈਮ, ਤੁਸੀਂ ਬਹੁਤ ਬਖੂਬੀ ਦੱਸਿਆ, ਕਿਉਂਕਿ ਅਕਸਰ ਸਾਨੂੰ ਇਹੀ ਲੱਗਦਾ ਹੁੰਦਾ ਕਿ ਵੀ ਅਸੀਂ ਫਸ ਗਏ ਹਾਂ, ਪਰ ਚੀਜ਼ਾਂ ਵੀ ਸਾਨੂੰ ਕੰਟਰੋਲ ਕਰਦੀਆਂ ਸਾਨੂੰ ਪਤਾ ਹੋਣਾ ਚਾਹੀਦਾ। ਅਤੇ ਮੈਮ, ਜਦ ਨਸ਼ੇ ਦੀ ਸ਼ੁਰੂਆਤ ਜਿਹੜੀ ਹੈ ਜਿਗਿਆਸਾ ਦੇ ਨਾਲ ਹੁੰਦੀ ਹੈ, ਜਾਂ ਅਸੀਂ ਕਹਿ ਦਿੰਦੇ ਕਿ ਪੀਅਰ ਪ੍ਰੈਸ਼ਰ ਨਾਲ ਹੁੰਦੀ ਹੈ, ਨਾਲ ਦੇ ਦੋਸਤ ਕਹਿੰਦੇ ਨੇ ਕੋਈ ਨਹੀਂ ਕਰ ਲੈ ਫਿਰ ਕੀ ਹੋ ਗਿਆ, ਹੈ ਨਾ? ਅਤੇ ਸਾਡੇ ਸਰੋਤਿਆਂ ਨੂੰ ਇਹ ਤਾਂ ਜ਼ਰੂਰ ਦੱਸੋ ਕਿ ਪੀਅਰ ਪ੍ਰੈਸ਼ਰ ਨੌਜਵਾਨਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਿਵੇਂ ਕਰਦਾ ਹੈ ਅਤੇ ਕਿੰਨਾ ਕਰਦਾ ਹੈ, ਕਿ ਇਸ 'ਚ ਵਿਲ ਪਾਵਰ ਦਾ ਵੀ ਕੋਈ ਰੋਲ ਹੈ?
1: ਬੇਸਿਕਲੀ ਆਪਾਂ ਪਹਿਲਾਂ ਸਮਝਦੇ ਹਾਂ ਪੀਅਰ ਪ੍ਰੈਸ਼ਰ ਹੁੰਦਾ ਕੀ ਹੈ। ਪੀਅਰ ਪ੍ਰੈਸ਼ਰ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਦੋਸਤ ਜ਼ਬਰਦਸਤੀ ਕਿਸੇ ਨੂੰ ਨਸ਼ਾ ਕਰਨ ਲਈ ਕਹਿਣ, ਕਈ ਵਾਰ ਇਹ ਵੀ ਬਹੁਤ ਸਟਲ ਵੀ ਹੁੰਦਾ ਹੈ। ਨੌਜਵਾਨ ਅਕਸਰ ਆਪਣੇ ਫਰੈਂਡ ਸਰਕਲ ਦਾ ਹਿੱਸਾ ਬਣਨਾ ਚਾਹੁੰਦੇ ਨੇ, ਅਸੈਪਟ ਹੋਣਾ ਚਾਹੁੰਦੇ ਨੇ। ਜੇ ਗਰੁੱਪ ਵਿੱਚ ਕਿਸੇ ਬਿਹੇਵੀਅਰ ਨੂੰ ਤੁਸੀਂ ਨੋਰਮਲਾਈਜ਼ ਕਰ ਲਿਆ ਤਾਂ ਵਿਅਕਤੀ ਬਿਨਾਂ ਪ੍ਰੈਸ਼ਰ ਦੇ ਵੀ ਉਸਨੂੰ ਅਡੋਪਟ ਕਰ ਲੈਂਦਾ ਹੈ। ਸਾਈਕੋਲੋਜੀ ਵਿੱਚ ਅਸੀਂ ਇਸਨੂੰ ਸੋਸ਼ਲ ਇਨਫਲੂਐਂਸ ਕਹਿੰਦੇ ਹਾਂ ਬੇਸਿਕਲੀ। ਤੇ ਕਈ ਵਾਰ ਬੰਦਾ ਇਹ ਸੋਚ ਕੇ ਵੀ ਟਰਾਈ ਕਰ ਲੈਂਦਾ ਕਿ ਸਾਰੇ ਕਰ ਰਹੇ ਨੇ ਮੈਂ ਕਿਉਂ ਨਹੀਂ। ਇਸ ਲਈ ਨੌਜਵਾਨ ਲਈ ਸੈਲਫ ਕੌਨਫੀਡੈਂਸ ਤੇ ਇੰਡੀਪੈਂਡੈਂਟ ਡਿਸੀਜਨ ਮੇਕਿੰਗ ਵੀ ਬਹੁਤ ਇੰਪੋਰਟੈਂਸ ਰੱਖਦੀ ਹੈ
0: ਜੀ। ਅਤੇ ਮੈਮ, ਕੀ ਇਹ ਦਿੱਕਤ ਹੈ ਜਿਹੜੀ, ਚਲੋ ਸਾਨੂੰ ਸੁਣਨ ਨੂੰ ਮਿਲਦਾ ਹੈ, ਅਸੀਂ ਦੇਖਦੇ ਹਾਂ ਕਿ ਹਾਂ ਵੀ ਇਹ ਤਾਂ ਨੌਜਵਾਨਾਂ 'ਚ ਹੀ ਜ਼ਿਆਦਾ, ਪਰ ਤੁਸੀਂ ਜਦ ਇਹਨੂੰ ਥਿਓਰੈਟੀਕਲੀ ਪੜ੍ਹਦੇ ਹੋ ਕਿ ਇਹ ਸੱਚੀ ਨੌਜਵਾਨਾਂ ਵਿੱਚ ਹੀ ਜ਼ਿਆਦਾ ਹੈ?
1: ਹਾਂਜੀ, ਨੌਜਵਾਨਾਂ ਜਿਹੜੀ ਬੇਸਿਕਲੀ ਅਵਸਥੀ ਹੈ ਜਿਹੜੀ ਆਪਾਂ ਨੂੰ ਅਡੋਲੈਸੈਂਸ ਜਾਂ ਯੰਗ ਅਡਲਟਹੁੱਡ ਵੀ ਕਹਿੰਦੇ ਆ, ਉਹ ਜ਼ਿੰਦਗੀ ਦਾ ਬਹੁਤ ਹੀ ਸੈਂਸਿਟਿਵ ਫੇਜ਼ ਹੁੰਦਾ ਹੈ ਤੇ ਇਸ ਸਮੇਂ ਵਿਅਕਤੀ ਆਪਣੀ ਪਹਿਚਾਣ ਬਣਾ ਰਿਹਾ ਹੁੰਦਾ, ਨਵੇਂ ਐਕਸਪੀਰੀਅੰਸਿਸ ਲੈਣਾ ਚਾਹੁੰਦਾ ਹੈ ਤੇ ਕਈ ਵਾਰ ਰਿਸਕਸ ਵੀ ਲੈਣਾ ਚਾਹੁੰਦਾ ਹੈ। ਤਾਂ ਸਾਈਕੋਲੋਜੀ ਦੇ ਅਨੁਸਾਰ ਵੀ ਜਿਹੜਾ ਬ੍ਰੇਨ ਦਾ ਹਿੱਸਾ ਹੈ ਜੋ ਬੇਸਿਕਲੀ ਸਾਡੀ ਪਲੈਨਿੰਗ ਹੋ ਗਈ, ਸਾਡੀ ਜਜਮੈਂਟ ਵਗੈਰਾ, ਸੈਲਫ ਕੰਟਰੋਲ ਜਿਹੜਾ ਉਹਦੇ ਨਾਲ ਸੰਬੰਧਿਤ ਹੈ ਉਸਨੂੰ ਆਪਾਂ ਪ੍ਰੀ ਫਰੰਟਲ ਕੋਰਟੈਕਸ ਕਹਿੰਦੇ ਹਾਂ, ਉਹ ਹਜੇ ਪੂਰੀ ਤਰ੍ਹਾਂ ਮੈਚਿਓਰ ਨਹੀਂ ਹੁੰਦਾ। ਇਸ ਦੇ ਨਾਲ ਅਕੈਡਮਿਕ ਪ੍ਰੈਸ਼ਰ ਹੋ ਗਈ, ਕਰੀਅਰ ਦੀ ਅਨਸਰਟਨਟੀ, ਸੋਸ਼ਲ ਮੀਡੀਆ ਦਾ ਇਨਫਲੂਐਂਸ ਹੋ ਗਿਆ, ਉਹ ਸਾਰੀਆਂ ਚੀਜ਼ਾਂ ਵੀ ਬਹੁਤ ਰੋਲ ਪੇ ਕਰਦੀਆਂ ਨੇ। ਤਾਂ ਕਰਕੇ ਇਸ ਸਟੇਜ ਦੇ ਡਿਊਰਿੰਗ ਜ਼ਿਆਦਾਤਰ ਨੌਜਵਾਨ ਬਹੁਤ ਜ਼ਿਆਦਾ ਇਨਫਲੂਐਂਸ ਹੁੰਦੇ ਨੇ। ਕਈ ਵਾਰ ਇਮੋਸ਼ਨਲ ਸਟਰਗਲਸ ਨੂੰ ਐਕਸਪ੍ਰੈਸ ਕਰਨ ਦੇ ਬਜਾਏ ਉਹ ਅਨਹੈਲਦੀ ਕੋਪਿੰਗ ਮੈਥਡਸ ਵੀ ਕਰਦੇ ਨੇ ਜਿਵੇਂ ਸਬਸਟਾਂਸ ਦਾ ਯੂਜ਼ ਕਰਦੇ ਨੇ। ਇਸ ਦਾ ਮਤਲਬ ਇਹ ਨਹੀਂ ਕਿ ਨੌਜਵਾਨ, ਹਰ ਨੌਜਵਾਨ ਰਿਸਕ ਵਿੱਚ ਹੈ, ਪਰ ਇਸਦਾ ਇਹ ਜ਼ਰੂਰ ਮਤਲਬ ਹੈ ਕਿ ਉਸ ਉਮਰ ਵਿੱਚ ਇੱਕ ਬਹੁਤ ਇੰਪੋਰਟੈਂਸ, ਗਾਈਡੈਂਸ ਦੀ ਤੇ ਸਪੋਰਟ ਤੇ ਅਵੇਅਰਨੈਸ ਦੀ ਬਹੁਤ ਲੋੜ ਹੁੰਦੀ ਹੈ।
0: ਜੀ
2: ਜੀ ਮੈਮ, ਤੁਸੀਂ ਬਹੁਤ ਸੁਚੱਜੇ ਢੰਗ ਨਾਲ ਸਾਡੇ ਸਰੋਤਿਆਂ ਨੂੰ ਜਾਣੂ ਕਰਵਾਇਆ ਕਿ ਪੀਅਰ ਪ੍ਰੈਸ਼ਰ ਅਸਲ ਵਿੱਚ ਕੀ ਹੁੰਦਾ ਹੈ।

0: एक होर सवाल है साडा कि जदों कोई व्यक्ति नशे दी लत दा शिकार हो जांदा है तां ओह अपनियां भावनावां अपने फैसलियां ते कंट्रोल गुआ बैठदा है। की इह नशा साडे दिमाग दी सोचण समझण दी समर्था नूं खा रिहा है?
1: बिल्कुल, ये गल न्यूरोसाइंस ने ते साइकोलॉजी दोनों ने सपोर्ट करी है कि नशे ब्रेन दा साडा एक रिवॉर्ड सिस्टम हुंदा है, साडा ओ सिस्टम जिहड़ा सानू वधिया चीज़ां या फिर प्लेजर गिविंग एक्टिविटीज वल होर करन नू मोटिवेट करता है। तां शुरू विच व्यक्ति उस टेंपरेरी प्लेजर या रिलैक्सेशन महसूस करन लई ग्रेजुअली डिसीजन मेकिंग ते जजमेंट ते कॉन्सेंट्रेशन ते भी इफेक्ट पैंदियां ने। शुरू च ओ सिर्फ एक रिलीफ नाल उस चीज वल वधदा है पर बाद च ओ सारियां चीज़ां इफेक्ट हुंदियां ने। कई बार व्यक्ति नू पता भी हुंदा है कि ये चीज ठीक नहीं है, नुकसानदायक है, फिर भी वो रोक नहीं पाता। इस करके एडिक्शन सिर्फ बिहेवियरल चेंजेस नहीं, ब्रेन से बिहेवियर दोनों नु इफेक्ट करने वाली कंडीशन।
0: जी बिल्कुल सही कहा तुसी।
2: जी मैम, तो मैम एक होर जिहड़ा मेरा सवाल सीगा कि अक्सर असी देखते हाँ कि क्रोसटी विच या कह दिए कि नाल दे कहिंदे ने ट्राई कर लैगे, क्रोसटी विच शुरू तो वह कर लैंदे ने है ना, पर नौजवान देखदा बाद च कहिंदा कि मैं तो सिर्फ अपना स्ट्रेस घटाने वास्ते नशा यूज़ कर रहा, कि असल दे विच सच्ची जिहड़ा है स्ट्रेस घटता है कि उन्हां दा मिथ है, या कह दिए कि जब वो ट्रैप लग गया फिर उस तो निकल नहीं सकते, यह भ्रम है।
1: ਨਸ਼ਾ ਉਹਨਾਂ ਨੂੰ ਸਟ੍ਰੈਸ ਤੋਂ ਰਿਲੀਫ ਦਿੰਦਾ ਜਿਵੇਂ ਤੁਸੀਂ ਕਿਹਾ, ਪਰ ਸੱਚ ਇਹ ਹੈ ਕਿ ਸ਼ਾਰਟ ਟਰਮ ਵਿੱਚ ਜਿਹੜਾ ਵਿਅਕਤੀ ਹੈ ਨਾ ਉਹ ਥੋੜੀ ਦੇਰ ਲਈ ਰਿਲੈਕਸ ਜਾਂ ਬੈਟਰ ਫੀਲ ਤਾਂ ਕਰਦਾ ਹੈ, ਪਰ
2: जी
1: ਸਾਈਕੋਲੋਜੀ ਦੇ ਨਜ਼ਰੀਏ ਤੋਂ ਇਹ ਰਿਲੀਫ ਬਹੁਤ ਟੈਂਪਰੇਰੀ ਹੈ। ਅਸਲ ਸਟ੍ਰੈਸ ਦਾ ਕਾਰਨ ਚਾਹੇ ਉਹ ਪੜ੍ਹਾਈ ਹੋਵੇ ਜਾਂ ਜਿਵੇਂ ਮੈਂ ਪਹਿਲਾਂ ਕਿਹਾ ਕਰੀਅਰ ਦੀ ਟੈਨਸ਼ਨ ਹੋਵੇ, ਉਹ ਉੱਥੋਂ ਹੀ ਰਹਿੰਦਾ ਹੈ, ਉਹ ਸਟ੍ਰੈਸ ਕਦੇ ਖਤਮ ਨਹੀਂ ਹੋਊਗਾ। ਜੜ੍ਹ ਤੋਂ ਜਿਹੜੀ ਚੀਜ਼ ਹੈ ਤੁਸੀਂ ਉਹਨਾਂ ਤੋਂ ਕਦੀ ਉਹਨੂੰ ਕਦੀ ਤੁਸੀਂ ਪਿੰਨ ਪੁਆਇੰਟ ਨਹੀਂ ਕਰੋਗੇ ਤਾਂ ਉਹ ਖਤਮ ਨਹੀਂ ਹੋਊਗੀ, ਉਹ ਤੁਹਾਨੂੰ ਸਬਸਟਾਂਸ ਸਿਰਫ ਇੱਕ ਰਿਲੀਫ ਪ੍ਰੋਵਾਈਡ ਕਰੂਗਾ। ਕਈ ਰਿਸਰਚ ਇਹ ਵੀ ਦਿਖਾਉਂਦੀਆਂ ਨੇ ਕਿ ਰੈਗੂਲਰ ਸਬਸਟਾਂਸ ਜਿਹੜਾ ਹੈ ਐਂਗਜ਼ਾਇਟੀ ਡਿਪਰੈਸ਼ਨ ਤੇ ਸਟ੍ਰੈਸ ਨੂੰ ਹੋਰ ਵਧਾਉਂਦਾ ਹੈ, ਘਟਾਉਂਦਾ ਨਹੀਂ। ਇਸ ਲਈ ਅਸੀਂ ਕਈ ਵਾਰ ਸੈਲਫ ਮੈਡੀਕੇਸ਼ਨ ਟਰਮ ਵੀ ਯੂਜ਼ ਕਰਦੇ ਹਾਂ ਜਿੱਥੇ ਵਿਅਕਤੀ ਆਪਣੀ ਇਮੋਸ਼ਨਲ ਤਕਲੀਫ ਨੂੰ ਮੈਨੇਜ ਕਰਨ ਲਈ ਸਬਸਟਾਂਸ ਦਾ ਸਹਾਰਾ ਲੈਂਦਾ ਹੈ, ਪਰ ਹੈਲਦੀ ਮੈਥਡਸ ਲਈ ਜਿਵੇਂ ਐਕਸਰਸਾਈਜ਼ ਹੋ ਗਈ ਜਾਂ ਕਾਉਂਸਲਿੰਗ ਹੋ ਗਈ ਜਾਂ ਮੈਡੀਟੇਸ਼ਨ ਹੋ ਗਈ, ਉਹ ਜੇ ਕਰੀਏ ਤਾਂ ਲੰਬੇ ਸਮੇਂ ਲਈ ਜ਼ਿਆਦਾ ਇਫੈਕਟਿਵ ਹੁੰਦੀਆਂ ਨੇ।
2: मतलब अगर देखिए तो है एक तरह का यह मिथ ही है, क्योंकि असल च
1: हाँ
2: जी
1: जी
2: लॉन्ग टर्म एक्टिविटीज़ ने उस तो
1: हाँ
2: भजन
1: जी
2: लिए असं कह दें कि हाँ भाई स्ट्रेस ही रिड्यूस हो रहा है।
0: जी अदरीजा जी, तुसी बहुत सोहना बयान कर रहे हो। मेरा सवाल यह है कि जेकर असी जिवें तुसी दस्या वी साइकोलॉजिकल पॉइंट ऑफ व्यू तो गल करिए तां की स्टेजेस हुंदे ने जिन्हां विचों बंदा निकलदा जदों ओह नशे दा आदी हो जांदा है?
1: साइकोलॉजी ਦੇ ਨਜ਼ਰੀਏ ਤੋਂ ਜੇ ਆਪਾਂ ਐਡਿਕਸ਼ਨ ਬਾਰੇ ਗੱਲ ਕਰੀਏ ਤਾਂ ਉਹ ਇੱਕ ਇੱਕ ਦਿਨ 'ਚ ਡਿਵੈਲਪ ਨਹੀਂ ਹੁੰਦੀ, ਉਹ ਇੱਕ ਬਹੁਤ ਹੀ ਗ੍ਰੈਜੂਅਲ ਪ੍ਰੋਸੈਸ ਹੈ। ਸ਼ੁਰੂਆਤ ਕਈ ਵਾਰ ਕਰਿਓਸਿਟੀ ਜਿਵੇਂ ਤੁਸੀਂ ਕਿਹਾ ਐਕਸਪੈਰੀਮੈਂਟੇਸ਼ਨ ਨਾਲ ਹੁੰਦੀ ਹੈ, ਪਰ ਜਿੱਥੇ ਵਿਅਕਤੀ ਸਿਰਫ ਟਰਾਈ ਕਰਨਾ ਚਾਹੁੰਦਾ ਹੈ। ਇਸ ਤੋਂ ਬਾਅਦ ਜੇ ਉਹ ਰੈਗੂਲਰ ਯੂਜ਼ ਦੀ ਸਟੇਜ ਆ ਸਕਦੀ ਹੈ ਜਿੱਥੇ ਸਬਸਟਾਂਸਿਸ ਦਾ ਇਸਤੇਮਾਲ ਥੋੜਾ ਥੋੜਾ ਉਹਨਾਂ ਦੀ ਰੂਟੀਨ ਦਾ ਵੀ ਹਿੱਸਾ ਬਣਨ ਲੱਗ ਜਾਂਦਾ ਹੈ।
2: ਜੀ
1: ਅੱਗੇ ਚੱਲ ਕੇ ਵਿਅਕਤੀ ਇਮੋਸ਼ਨਲ ਜਾਂ ਫਿਰ ਸਟ੍ਰੈਸਫੁਲ ਸਿਚੁਏਸ਼ਨਸ ਵਿੱਚ ਵੀ ਸਬਸਟਾਂਸ ਤੇ ਨਿਰਭਰ ਹੁੰਦਾ ਹੈ ਤੇ ਡਿਪੈਂਡੈਂਸੀ ਵੀ ਡਿਵੈਲਪ ਹੋ ਸਕਦੀ ਹੈ ਜਿੱਥੇ ਬਿਨਾਂ ਸਬਸਟਾਂਸ ਤੇ ਡਿਸਕੰਫਰਟ ਜਾਂ ਕ੍ਰੇਵਿੰਗਸ ਮਹਿਸੂਸ ਹੁੰਦੀਆਂ ਨੇ। ਐਡਿਕਸ਼ਨ ਦੀ ਸਟੇਜ ਵਿੱਚ ਵਿਅਕਤੀ ਨੂੰ ਪਤਾ ਵੀ ਹੁੰਦਾ ਹੈ ਕਿ ਨੁਕਸਾਨ ਹੋ ਰਿਹਾ ਹੈ, ਕੰਟਰੋਲ ਕਰਨਾ ਵੀ ਮੁਸ਼ਕਿਲ ਹੈ, ਪਰ ਸਟਿਲ ਉਹ ਉਸ ਚੀਜ਼ ਨੂੰ ਕਰਦੇ ਰਹਿੰਦੇ ਨੇ।
2: ਜੀ, ਅਤੇ ਮੈਮ ਜਦ ਕਿ ਸਾਨੂੰ ਇੱਕ ਬਹੁਤ ਵਾਰ ਸੁਣਨ ਨੂੰ ਮਿਲਦਾ ਹੈ ਕਿ ਜਿਹੜੇ ਡੀ ਐਡਿਕਸ਼ਨ ਸੈਂਟਰਸ ਨੇ ਵੀ ਉਹਨਾਂ ਦੇ ਵਿੱਚ ਤੁਹਾਨੂੰ ਇੱਕ ਤਰ੍ਹਾਂ ਦਾ ਵੀ ਸਿੰਥੈਟਿਕ ਗੋਲੀਆਂ 'ਤੇ ਲਗਾ ਦਿੱਤਾ ਜਾਂਦਾ ਹੈ, ਜਾਂ ਕਹਿ ਦਈਏ ਕਿ ਕਿਸੇ ਤਰੀਕੇ ਨਾਲ ਵੀ ਅਲਟਰਨੇਟ ਸਬਸਟਾਂਸ ਦੇ ਦਿੰਦੇ ਹੈ, ਜਦ ਕਿ ਬੰਦਾ
1: ਹਾਂਜੀ
2: ਸਹੀ ਤਰੀਕੇ 'ਚ ਜਿਹੜੇ ਐਡਿਕਸ਼ਨ ਤੋਂ ਨਿਕਲ ਨਹੀਂ ਪਾਉਂਦਾ, ਅਤੇ ਕੀ ਜਦ ਉਹ ਸ਼ਿਕਾਰ ਹੋ ਚੁੱਕਾ ਹੁੰਦਾ ਉਹਦੇ ਬਾਹਰ ਨਿਕਲਣ ਦੇ ਰਾਹ ਬਚਦੇ ਵੀ ਨੇ, ਕਿ ਬਸ ਉਹਦੇ ਕੋਲ ਅਲਟਰਨੇਟ ਹੀ ਰਹਿ ਜਾਂਦਾ ਵੀ ਕੋਈ ਡਰੱਗ ਦੇ ਬਦਲੇ ਕੋਈ ਹੋਰ ਡਰੱਗ?
1: ਦੇਖੋ, ਕਾਉਂਸਲਿੰਗ, ਥੈਰੇਪੀ, ਸਪੋਰਟ ਗਰੁੱਪਸ ਹੋ ਗਏ ਜਾਂ ਕੋਈ ਮੈਡੀਕਲ ਟ੍ਰੀਟਮੈਂਟ ਹੋ ਗਈ,
2: ਜੀ
1: ਉਹ ਕਈ ਲੋਕਾਂ ਲਈ ਬਹੁਤ ਜ਼ਿਆਦਾ ਮਦਦਗਾਰ ਵੀ ਹੁੰਦੀ ਹੈ। ਇਸ ਦੇ ਵਿੱਚ ਪਰਿਵਾਰ ਦਾ ਵੀ ਰੋਲ ਹੈ ਬਹੁਤ ਜ਼ਿਆਦਾ ਇੰਪੋਰਟੈਂਟ, ਫੈਮਿਲੀ ਦਾ ਵੀ ਰੋਲ ਹੈ। ਜੇ ਫੈਮਿਲੀ ਉਸਨੂੰ ਕ੍ਰਿਟਿਸਿਜ਼ਮ ਨਾਲ ਨਾ ਦੇਖੀਏ ਤੇ ਬਹੁਤ ਹੀ ਪੇਸ਼ੈਂਸ ਤੇ ਅੰਡਰਸਟੈਂਡਿੰਗ ਨਾਲ ਡੀਲ ਕਰੇ ਤਾਂ ਉਹ ਵਿਅਕਤੀ ਬਹੁਤ ਆਰਾਮ ਨਾਲ ਐਡਿਕਸ਼ਨ ਤੋਂ ਬਾਹਰ ਆ ਸਕਦਾ ਹੈ। ਤੇ ਸੁਸਾਇਟੀ ਵੀ, ਸਮਾਜ ਦਾ ਵੀ ਇਹ ਫਰਜ਼ ਹੈ ਕਿ ਐਡਿਕਸ਼ਨ ਨਾਲ ਜੁੜੇ ਜਿਹੜੇ ਲੋਕ ਨੇ ਉਹਨਾਂ ਨੂੰ ਸਟਿਗਮਾ ਨਾ ਦਈਏ, ਉਹਨਾਂ ਦੇ ਵੱਲ ਇੱਕ ਨੈਗੇਟਿਵ ਪੁਆਇੰਟ ਆਫ ਵਿਊ ਨਾ ਰੱਖੀਏ।
2: ਜੀ
1: ਜਿੰਨਾ ਜ਼ਿਆਦਾ ਅਸੀਂ ਸਪੋਰਟ ਤੇ ਰੀਹੈਬਿਲਿਟੇਸ਼ਨ ਨੂੰ ਪ੍ਰਮੋਟ ਕਰਾਂਗੇ ਉਹਨਾਂ ਹੀ ਜ਼ਿਆਦਾ ਲੋਕ ਰਿਕਵਰੀ ਵੱਲ ਕਦਮ ਵਧਾਉਣਗੇ।
2: ਜੀ, ਅਤੇ ਮੈਮ ਤੁਹਾਡੇ ਅਕੋਰਡਿੰਗ ਉਹ ਕਿਹੜੀ ਸਟੇਜ ਹੈ ਵੀ ਜਿੱਥੋਂ ਜਿਹੜਾ ਇਨਸਾਨ ਹੈ, ਜਾਂ ਕਹਿ ਦਈਏ ਵੀ ਕਿਹੜਾ ਮਤਲਬ ਉਹਦਾ ਐਪੈਕਸ ਪੁਆਇੰਟ ਹੈ ਵੀ ਇੱਥੋਂ ਟਰਨ ਕਰ ਸਕਦਾ, ਜੇ ਇਸ ਤੋਂ ਬਾਅਦ ਹੋ ਗਿਆ ਤਾਂ ਇਸ ਤੋਂ ਮਤਲਬ ਮੁੜਨਾ ਬਹੁਤ ਔਖਾ ਹੈ?
1: ਐਡਿਕਸ਼ਨ ਨਾਲ ਜਿਹੜੇ ਸਟਰਗਲ ਕਰਦੇ ਨੇ ਨਾ, ਕਾਫੀ ਲੋਕ ਆਹੀ ਸੋਚਦੇ ਨੇ ਕਿ ਰਿਕਵਰੀ ਇੰਪੋਸੀਬਲ ਹੈ,
2: ਜੀ
1: ਪਰ ਐਡਿਕਸ਼ਨ ਦੀ ਸਟੇਜ 'ਚ ਤੁਸੀਂ ਪਹੁੰਚ ਕੇ ਉਸ ਤੋਂ ਵੀ ਵਾਪਸ ਮੁੜਨਾ ਬਹੁਤ ਈਜ਼ੀ ਹੈ। ਯੂ ਜਸਟ ਨੀਡ ਤੁਹਾਨੂੰ

0: ਇੱਕ ਵਿਲ ਪਾਵਰ ਹੋ ਗਈ ਆ, ਤੁਹਾਨੂੰ ਆਸ-ਪਾਸ ਦੇ ਲੋਕਾਂ ਦਾ ਸਪੋਰਟ ਚਾਹੀਦਾ ਹੁੰਦਾ ਹੈ, ਉਹ ਬਹੁਤ ਇੰਪੋਰਟੈਂਟ ਹੈ।
1: ਜੀ ਤੇ ਮੈਂ ਮਤਲਬ ਮੈਥਡਸ ਜੇ ਤੁਸੀਂ ਚਾਹੁੰਦਾ ਵਾ ਕਿ ਵਿਲ ਪਾਵਰ ਦੇ ਮਤਲਬ ਕਿਸ ਤਰੀਕੇ ਨਾਲ ਮਤਲਬ ਅਸੀਂ ਫਿਜ਼ੀਕਲ ਐਕਸਰਸਾਈਜ਼ ਹੋ ਗਈਆਂ ਜਾਂ ਅਸੀਂ ਮੈਂਟਲ ਸੋਰੀ ਮਾਫ ਕਰਨਾ ਮਤਲਬ ਕਿਸ ਤਰੀਕੇ ਦੀ ਥੈਰੇਪੀਜ਼ ਹੋ ਗਈਆਂ ਜਾਂ ਇਹੋ ਜਿਹੇ
0: ਹਾਂਜੀ,
1: ਕੁਝ ਜਿਹੜੇ ਵੇਜ਼ ਜ਼ਰੂਰ ਦੱਸੋ।
0: ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਕਿ ਕਾਉਂਸਲਿੰਗ ਹੋ ਗਈ, ਤੁਸੀਂ
1: ਜੀ
0: ਕਿਸੇ ਪ੍ਰੋਫੈਸ਼ਨਲ ਕੋਲ ਜਾਓ, ਉਹਨਾਂ ਦੀ ਹੈਲਪ ਲਓ, ਡੀ
1: ਜੀ
0: ਐਡਿਕਸ਼ਨ ਸੈਂਟਰਸ ਕੋਲ ਜਾਓ, ਕਿਸੇ ਟਰਸਟਡ ਇੰਡੀਵਿਜੂਅਲ ਨਾਲ, ਫੈਮਿਲੀ ਮੈਂਬਰ ਨਾਲ ਗੱਲ ਕਰੋ। ਸਪੋਰਟ ਗਰੁੱਪਸ ਵੀ ਹੁੰਦੇ ਨੇ ਕਾਫੀ ਕਾਫੀ ਥੈਰੇਪੀਜ਼ ਵੀ ਹੁੰਦੀਆਂ ਨੇ, ਮੈਡੀਕਲ ਟ੍ਰੀਟਮੈਂਟ ਵੀ ਬਹੁਤ ਨੇ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬੇਸਿਕਲੀ, ਯਾ ਰੀਹੈਬਿਲੀਟੇਸ਼ਨ ਸੈਂਟਰਸ ਵੀ ਹੋਗੇ, ਜਿਹੜੀਆਂ ਹੈਲਪ ਬਹੁਤ ਜ਼ਿਆਦਾ ਕਰਦੀਆਂ ਨੇ।
2: ਜੀ ਮੈਮ, ਜੇ ਇਸ ਵੇਲੇ ਕੋਈ ਸਾਨੂੰ ਅਜਿਹਾ ਵਿਅਕਤੀ ਸੁਣ ਰਿਹਾ ਹੋਵੇ ਜੋ ਨਸ਼ੇ ਦੀ ਲੱਤ ਨਾਲ ਜੂਝ ਰਿਹਾ ਹੈ, ਤਾਂ ਉਸਨੂੰ ਲੱਗਦਾ ਹੋਵੇ ਕਿ ਹੁਣ ਵਾਪਸੀ ਸੰਭਵ ਨਹੀਂ ਹੈ, ਤਾਂ ਤੁਸੀਂ ਉਸਨੂੰ ਕੀ ਸੰਦੇਸ਼ ਜਾਂ ਕੀ ਸਲਾਹ ਦੇਣਾ ਚਾਹੋਗੇ?
0: ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਤੁਸੀਂ ਇਕੱਲੇ ਨਹੀਂ ਹੋ, ਬਹੁਤ ਸਾਰੇ ਲੋਕ ਐਡਿਕਸ਼ਨ ਨਾਲ ਸਟਰਗਲ ਕਰਦੇ ਨੇ, ਤਾਂ ਬਹੁਤ ਸਾਰੇ ਲੋਕ ਇਸ ਤੋਂ ਰਿਕਵਰ ਵੀ ਕਰਦੇ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਸਿਚੁਏਸ਼ਨ ਥੋੜੀ ਕੰਟਰੋਲ ਤੋਂ ਬਾਹਰ ਹੋ ਗਈ ਹੈ, ਜਾਂ ਵੀਕਨੈਸ ਦੀ ਨਿਸ਼ਾਨੀ ਇਹ ਨਹੀਂ ਹੈ ਮਤਲਬ, ਬਲਕਿ ਮਦਦ ਦੀ ਲੋੜ ਦੀ ਨਿਸ਼ਾਨੀ ਹੁੰਦੀ ਹੈ। ਰਿਕਵਰੀ ਇੱਕ ਦਿਨ ਵਿੱਚ ਨਹੀਂ ਹੁੰਦੀ, ਪਰ ਹਰ ਛੋਟਾ ਕਦਮ ਬਹੁਤ ਇੰਪੋਰਟੈਂਟ ਹੈ। ਕਿਸੇ ਟਰਸਟਡ ਫੈਮਿਲੀ ਮੈਂਬਰ ਨਾਲ, ਦੋਸਤ ਨਾਲ, ਕਾਉਂਸਲਰ ਨਾਲ, ਜਾਂ ਫਿਰ ਕਿਸੇ ਹੈਲਥ ਕੇਅਰ ਪ੍ਰੋਫੈਸ਼ਨਲ ਨਾਲ ਵੀ ਤੁਸੀਂ ਗੱਲ ਕਰੋ, ਸ਼ੁਰੂ ਕਰੋ, ਉਸ ਚੀਜ਼ ਤੋਂ ਬਾਹਰ ਨਿਕਲ ਸਕਦੇ ਹੋ। ਆਪਣੇ ਆਪ ਤੇ ਉਮੀਦ ਨਾ ਛੱਡੋ, ਕਿਉਂਕਿ ਐਡਿਕਸ਼ਨ ਅੰਤ ਨਹੀਂ ਹੁੰਦਾ। ਸਹੀ ਸਪੋਰਟ, ਟ੍ਰੀਟਮੈਂਟ ਤੇ ਡਿਟਰਮੀਨੇਸ਼ਨ ਨਾਲ ਜ਼ਿੰਦਗੀ ਨੂੰ ਦੁਬਾਰਾ ਤੁਸੀਂ ਪੋਜ਼ਿਟਿਵ ਦਿਸ਼ਾ ਵਿੱਚ ਲੈ ਕੇ ਜਾ ਸਕਦੇ ਹੋ।
1: ਜੀ ਤੇ ਮੈਮ, ਇੱਕ ਐਂਡ ਦੇ ਵਿੱਚ ਤੁਸੀਂ ਕੋਈ ਮੈਸੇਜ ਜਿਹੜੇ ਸਾਡੇ ਸਾਰੇ ਸਰੋਤਿਆਂ ਨੂੰ, ਯੂਥ ਨੂੰ ਜਾਂ ਜਿਹੜੇ ਐਡਿਕਸ਼ਨ ਦੇ ਚੱਲ ਰਹੇ ਨੇ ਜਾਂ ਕਿਸੇ ਤਰੀਕੇ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜੋ ਤੁਸੀਂ ਅੰਤ ਦੇ ਵਿੱਚ ਉਹਨਾਂ ਨੂੰ ਮੈਸੇਜ, ਸਲਾਹ ਜਾਂ ਕੁਝ ਕਹਿਣਾ ਚਾਹੋਗੇ?
0: ਅੱਜ ਦਾ ਮੇਰੇ ਅਕੋਰਡਿੰਗ ਦਾ ਪ੍ਰੋਗਰਾਮ ਦਾ ਸਭ ਤੋਂ ਵੱਡਾ ਸੰਦੇਸ਼ ਆਹੀ ਸੀ ਕਿ ਐਡਿਕਸ਼ਨ ਨੂੰ ਸਿਰਫ ਇੱਕ ਬੁਰੀ ਆਦਤ ਜਾਂ ਫਿਰ ਕਰੈਕਟਰ ਦੀ ਕਮੀ ਵਜੋਂ ਨਾ ਦੇਖਿਆ ਜਾਵੇ ਤਾਂ ਵਧੀਆ ਹੈ। ਇੱਕ ਕੰਪਲੈਕਸ ਸਾਈਕੋਲੋਜੀਕਲ ਤੇ ਬੇਸਿਕਲੀ ਹੈਲਥ, ਫਿਜ਼ੀਓਲੋਜੀਕਲ ਹੈਲਥ ਕੰਸਰਨ ਹੈ। ਅਵੇਅਰਨੈਸ ਹੋ ਗਈ, ਐਂਪੈਥੀ ਤੇ ਫੈਮਿਲੀ ਸਪੋਰਟ ਦੇ ਟਾਈਮਲੀ ਹੈਲਪ ਨਾਲ ਰਿਕਵਰੀ ਸੰਭਵ ਹੁੰਦੀ ਹੈ। ਗਿਵ ਅਪ ਨਹੀਂ ਕਰਨਾ, ਜੇ ਅਸੀਂ ਕਿਸੇ ਨੂੰ ਵੀ ਜੱਜ ਕਰਨ ਦੇ ਬਜਾਏ ਉਸ ਦਾ ਸਾਥ ਦਈਏ ਤਾਂ ਅਸੀਂ ਕਾਫੀ ਜ਼ਿੰਦਗੀਆਂ ਨੂੰ ਬਦਲ ਸਕਦੇ ਹਾਂ।
1: ਜੀ
2: ਮੈਮ, ਤੁਸੀਂ ਬਹੁਤ ਹੀ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਾਡੇ ਸਾਹਮਣੇ ਨਸ਼ਿਆਂ ਅਤੇ ਉਹਦੀ ਐਡਿਕਸ਼ਨ ਦੀਆਂ ਸਮੱਸਿਆਵਾਂ ਨੂੰ ਰੱਖਿਆ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਸਾਡੇ ਸਰੋਤਿਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਸਰੋਤਿਓ, ਆਓ ਵੱਧਦੇ ਹਾਂ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਅਗਲੇ ਵਕਫੇ ਵੱਲ।
3: माननीय प्रधानमंत्री श्री नरेंद्र मोदी 20 जून को हुगली, पश्चिम बंगाल से प्रधानमंत्री किसान सम्मान निधि की 23वीं किश्त जारी करेंगे। इसके तहत 9 करोड़ 44 लाख से अधिक किसानों के खातों में 18,880 करोड़ रुपए से अधिक की सम्मान राशि सीधे हस्तांतरित की जाएगी। पीएम किसान की इस किश्त के साथ ही किसानों को हस्तांतरित कुल राशि 4,46,000 करोड़ रुपए से अधिक हो जाएगी, जो करोड़ों किसान परिवारों को आर्थिक संबल प्रदान कर रही है।
1: ਸ਼੍ਰੋਤਿਓ, ਇਸ ਦੇ ਨਾਲ ਹੀ ਮੈਨੂੰ ਤਰੁਣ ਨੂੰ
2: ਤੇ ਮੈਨੂੰ ਸਿਮਰਨ ਨੂੰ
1: ਪ੍ਰੋਗਰਾਮ ਵਿੱਚ ਖਤਮ ਕਰਨ ਦੀ ਦਿਓ ਇਜਾਜ਼ਤ। ਸੋਸ਼ਰੀਆ 2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏਅਰ ਪ੍ਰਸਾਰ ਭਾਰਤੀ ਐਪ 'ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸ਼੍ਰੋਤਿਓ, ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।
4: ਮੋਦੀ ਨੇ ਅੱਜ ਨਵੀਂ ਦਿੱਲੀ 'ਚ ਪੀਐਮ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡੀ। ਪੰਜਾਬ 'ਚ ਪ੍ਰੋਗਰਾਮ 6 ਥਾਵਾਂ 'ਤੇ ਕਰਵਾਇਆ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ਭਾਰਤ ਦਾ ਰੱਖਿਆ ਉਤਪਾਦਨ ਲਗਾਤਾਰ ਵੱਧ ਕੇ 1,78,000 ਕਰੋੜ ਰੁਪਏ ਤੋਂ ਵੱਧ ਹੋਇਆ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਦਹਿਸ਼ਤਗਰਦੀ ਦੇ ਮੁੱਦੇ ਉੱਤੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੰਮ ਵਾਲੀ ਥਾਂ 'ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਅਤੇ ਭਾਰਤ ਦੀ ਅਸ਼ਮਿਤਾ ਚਾਲੀਹਾ ਚੀਨ 'ਚ ਮਕਾਊ ਓਪਨ ਬੈਡਮਿੰਟਨ ਦੇ ਮਹਿਲਾ ਸਿੰਗਲਸ ਦੇ ਸੈਮੀਫਾਈਨਲ ਵਿੱਚ ਪਹੁੰਚੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਵਿਗਿਆਨ ਭਵਨ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਸਿੱਧੇ ਲਾਭ ਤਬਾਦਲੇ ਰਾਹੀਂ ਕਰੀਬ 2,400 ਕਰੋੜ ਰੁਪਏ ਦੀ ਰਾਸ਼ੀ ਤਕਸੀਮ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,
5: प्रधानमंत्री विकसित भारत रोजगार योजना के सहयोग से अब तक करीब 70 लाख जॉब सृजित हुई है। करीब 20 लाख युवा अपनी पहली नौकरी के 6 महीने पूरे भी कर चुके हैं। 2000 करोड़ रुपए से अधिक की राशि सीधे उनके बैंक खातों में पहुंची है। यह राशि केवल आर्थिक सहायता नहीं है, यह उनके परिश्रम का सम्मान है।
4: ਇਸ ਤੋਂ ਪਹਿਲਾਂ ਸ਼੍ਰੀ ਮੋਦੀ ਨੇ ਵਿਗਿਆਨ ਭਵਨ ਵਿਖੇ ਕੁਝ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ। ਇਹ ਪ੍ਰੋਗਰਾਮ ਦੇਸ਼ ਭਰ ਵਿੱਚ 200 ਸਾਵਾਂ ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ, ਜਿੱਥੇ ਰਾਸ਼ੀ ਦੀ ਵੰਡ ਕੀਤੀ ਗਈ। ਪੰਜਾਬ 'ਚ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ EPFO, ਜਲੰਧਰ, ਅੰਮ੍ਰਿਤਸਰ ਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਵਾਇਆ ਗਿਆ। ਇਸ ਮੌਕੇ 2 ਵੱਖ ਵੱਖ ਸ਼੍ਰੇਣੀਆਂ ਤਹਿਤ 16,417 ਮੁਲਾਜ਼ਮਾਂ ਤੇ 1,256 ਮਾਲਕਾਂ 'ਚ ਕਰੀਬ 9 ਕਰੋੜ ਤੋਂ ਵੱਧ ਰੁਪਏ ਦੀ ਰਕਮ ਵੰਡੀ ਗਈ। ਇਹ ਵੰਡ EPRO ਚੰਡੀਗੜ੍ਹ EPFO ਦਫ਼ਤਰ ਵਿਖੇ ਵੀ ਕੀਤੀ ਗਈ। ਇਹ ਵੰਡ ਇਸ ਯੋਜਨਾ ਨੂੰ ਲਾਗੂ ਕਰਨ ਵਿਚ ਮੀਲ ਪੱਥਰ ਹੈ, ਜੋ ਭਾਰਤ ਸਰਕਾਰ ਦੀ ਰੋਜ਼ਗਾਰ ਨੂੰ ਉਤਸ਼ਾਹ ਦੇਣ ਸਬੰਧੀ ਪ੍ਰਮੁੱਖ ਯੋਜਨਾ ਹੈ, ਜਿਸ ਦਾ ਉਦੇਸ਼ ਨੌਕਰੀਆਂ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਾਕਾਇਦਾ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਯੋਗਤਾ ਨੂੰ ਵਧਾਉਣਾ ਤੇ ਵੱਖ ਵੱਖ ਖੇਤਰਾਂ 'ਚ ਇਸ ਸਮਾਜਿਕ ਸੁਰੱਖਿਆ ਕਵਰੇਜ ਦਾ ਪਸਾਰ ਕਰਨਾ ਏ। ਇਸ ਯੋਜਨਾ ਦੇ ਪਹਿਲਾਂ ਹੀ ਦੇਸ਼ ਭਰ ਵਿਚ 15 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ 'ਚ ਮਦਦ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦਾ ਰੱਖਿਆ ਉਤਪਾਦਨ ਲਗਾਤਾਰ ਵੱਧ ਰਿਹਾ ਹੈ। ਸਾਲ 2014 'ਚ ਦੇਸ਼ ਦਾ ਰੱਖਿਆ ਉਤਪਾਦਨ 46,000 ਕਰੋੜ ਰੁਪਏ ਦਾ ਸੀ। ਪਿਛਲੇ ਵਿੱਤੀ ਸਾਲ 'ਚ ਵੱਧ ਕੇ 1,78,000 ਕਰੋੜ ਰੁਪਏ ਤੋਂ ਵੱਧ ਹੋ ਗਿਆ। ਰੱਖਿਆ ਮੰਤਰੀ ਅੱਜ ਨਾਗਪੁਰ ਦੇ ਅੰਬਾਚਰੀ ਸਥਿਤ ਯੰਤਰ ਇੰਡੀਆ ਲਿਮਟਿਡ ਵਿਖੇ 10,000 ਟਨ ਦੀ ਸਮਰੱਥਾ ਵਾਲੇ ਇੱਕ ਆਧੁਨਿਕ ਐਲੂਮੀਨੀਅਮ ਪ੍ਰੈਸ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
6: 2014 में हमारा डोमेस्टिक डिफेंस प्रोडक्शन मात्र 46,000 करोड़ था, लेकिन आज भारत फाइनेंशियल ईयर यानी 2025-26 का डाटा देखें तो वह अब बढ़कर रिकॉर्ड 1,78,000 करोड़ रुपए से अधिक का हो चुका है। इसके अलावा 2014 के समय भारत का जो डिफेंस एक्सपोर्ट था वह अप्रॉक्सिमेटली 1,000 करोड़ था। इस समय हम अप्रॉक्सिमेटली 40,000 करोड़ रुपए का हम आज एक्सपोर्ट कर रहे हैं। यह केवल आंकड़ों की वृद्धि नहीं है, बल्कि आप सबके सामर्थ्य की वृद्धि है।
4: ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਦਹਿਸ਼ਤਗਰਦੀ ਦੇ ਮੁੱਦੇ ਉਤੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਹੈ। ਭਾਰਤ ਨੇ ਕਿਹੈ ਕਿ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਪਨਾਹ ਤੇ ਸਿਖਲਾਈ ਦਿੰਦੈ ਅਤੇ ਉਨ੍ਹਾਂ ਨੂੰ ਆਪਣੇ ਹਿੱਤਾਂ ਲਈ ਵਰਤਦਾ ਏ। ਭਾਰਤ ਨੇ ਪਾਕਿਸਤਾਨ ਨੂੰ ਇਕ ਫਰੈਂਕਸਟਾਈਨ ਸਟੇਟ ਭਾਵ ਇਕ ਅਜਿਹਾ ਦੇਸ਼ ਦਸਿਆ ਜੋ ਖੁਦ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਦਾ ਤੇ ਬਾਅਦ ਵਿਚ ਉਸੇ ਦਾ ਸ਼ਿਕਾਰ ਬਣ ਜਾਂਦੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੀ ਸਕੱਤਰ ਅਨੁਪਮਾ ਸਿੰਘ ਨੇ ਇਹ ਗੱਲ ਕਹੀ। ਉਨ੍ਹਾਂ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਪਾਕਿਸਤਾਨ ਤੇ ਇਸਲਾਮਿਕ ਸਹਿਯੋਗ ਸੰਗਠਨ ਨੇ ਸੰਯੁਕਤ ਰਾਸ਼ਟਰ ਵਿਚ ਜੰਮੂ ਕਸ਼ਮੀਰ ਦਾ ਮੁੱਦਾ ਉਠਾਇਆ। ਅਨੁਪਮਾ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਅਸਲ ਮੁੱਦਾ ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਤੌਰ ਤੇ ਕਬਜ਼ੇ ਵਾਲੇ ਭਾਰਤੀ ਖੇਤਰਾਂ ਨੂੰ ਵਾਪਸ ਕਰਨ ਦਾ ਹੈ। ਅਨੁਪਮਾ ਸਿੰਘ ਨੇ ਇਸ ਸਮੇਂ ਦੌਰਾਨ ਸਿੰਧੂ ਜਲ ਸੰਧੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਲ 1960 ਵਿਚ ਹੋਈ ਇਹ ਸੰਧੀ ਅੱਜ ਦੇ ਹਾਲਾਤ ਦੇ ਮੁਤਾਬਕ ਨਹੀਂ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿਚ ਬੇਮਿਸਾਲ ਤਰੱਕੀ ਦੇਖੀ ਹੈ। ਆਕਾਸ਼ਵਾਣੀ ਖਬਰਾਂ ਇਸ ਮੌਕੇ 12 ਸਾਲ ਵਿਸ਼ਵਾਸ ਕੇ ਵਿਕਾਸ ਕੇ ਜਨ ਕਲਿਆਣ ਕੇ ਪੇਸ਼ ਕਰ ਰਿਹਾ ਹੈ। ਅੱਜ ਅਸੀਂ ਉੱਤਰ ਪੂਰਬ 'ਚ ਬਦਲਾਅ ਲਈ ਸਰਕਾਰ ਦੇ ਮਹੱਤਵਪੂਰਨ ਕਦਮਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ। ਪੇਸ਼ ਹੈ ਇੱਕ ਰਿਪੋਰਟ।
7: ਨਵੇਂ ਭਾਰਤ ਵਿਚ ਰਾਸ਼ਟਰ ਨਿਰਮਾਣ ਦੀ ਗੱਲ ਹੋਵੇ ਅਤੇ ਉੱਤਰ ਪੂਰਬੀ ਖੇਤਰ ਨੂੰ ਨਜ਼ਰਅੰਦਾਜ਼ ਕੀਤਾ ਜਾਵੇ, ਇਹ ਸੰਭਵ ਨਹੀਂ ਹੈ। ਇੱਕ ਸਮਾਂ ਸੀ ਜਦੋਂ ਉੱਤਰ ਪੂਰਬ ਨੂੰ ਹਿੰਸਾ ਅਤੇ ਨਾਕਾਬੰਦੀ ਲਈ ਜਾਣਿਆ ਜਾਂਦਾ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਇਸ ਦ੍ਰਿਸ਼ ਨੂੰ ਬਦਲ ਦਿੱਤਾ। ਪਿਛਲੇ 12 ਸਾਲਾਂ ਵਿਚ ਪ੍ਰਧਾਨ ਮੰਤਰੀ ਆਪ 83 ਤੋਂ ਵੱਧ ਵਾਰ ਉੱਤਰ ਪੂਰਬੀ ਰਾਜਾਂ ਦਾ ਦੌਰਾ ਕਰ ਚੁੱਕੇ ਨੇ। ਇਸ ਦੌਰਾਨ ਦੂਰ ਦੁਰਾਡੇ ਅਤੇ ਪਹਾੜੀ ਇਲਾਕਿਆਂ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਬਿਹਤਰ ਹੋਇਆ। ਇਸ ਨਾਲ ਸੈਰ ਸਪਾਟਾ ਉਤਸ਼ਾਹਿਤ ਹੋਇਆ ਅਤੇ ਸਥਾਨਕ ਲੋਕਾਂ ਲਈ ਆਮਦਨ ਦੇ ਨਵੇਂ ਮੌਕੇ ਪੈਦਾ ਹੋਏ ਨੇ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਉੱਤਰ ਪੂਰਬੀ ਖੇਤਰ 'ਚ 47,270 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਨੇ ਅਤੇ 46,290 ਕਿਲੋਮੀਟਰ ਤੋਂ ਵੱਧ ਦਿਹਾਤੀ ਸੜਕਾਂ ਬਣਾਈਆਂ ਗਈਆਂ ਨੇ। ਪਿਛਲੇ 12 ਸਾਲਾਂ ਵਿਚ 8 ਨਵੇਂ ਗ੍ਰੀਨਫੀਲਡ ਹਵਾਈ ਅੱਡੇ ਵਿਕਸਿਤ ਕੀਤੇ ਗਏ ਨੇ। 2014 ਵਿਚ ਉੱਤਰ ਪੂਰਬੀ ਰਾਜਾਂ ਵਿਚ 9 ਹਵਾਈ ਅੱਡੇ ਸਨ, ਜੋ ਹੁਣ ਵੱਧ ਕੇ 17 ਹੋ ਗਏ ਨੇ। ਉੱਤਰ ਪੂਰਬੀ ਖੇਤਰ 'ਚ 4,170 ਕਿਲੋਮੀਟਰ ਤੋਂ ਵੱਧ ਰੇਲਵੇ ਲਾਈਨਾਂ ਦਾ ਬਿਜਲੀਕਰਨ ਕੀਤਾ ਗਿਆ। ਅਰੁਣਾਚਲ ਪ੍ਰਦੇਸ਼, ਮੇਘਾਲਿਆ ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ ਅਤੇ ਮਿਜ਼ੋਰਮ ਵਿਚ ਰੇਲਵੇ ਦਾ 100% ਬਿਜਲੀਕਰਨ ਪੂਰਾ ਹੋ ਚੁੱਕਾ ਹੈ। ਇਸ ਦੌਰਾਨ ਉੱਤਰ ਪੂਰਬ ਦੇ ਵਿਕਾਸ ਨੂੰ ਤੇਜ਼ ਕਰਨ ਲਈ ਪੀਐਮ ਡਿਵਾਈਨ ਯੋਜਨਾ ਤਹਿਤ ਕੁੱਲ 6,600 ਕਰੋੜ ਰੁਪਏ ਅਲਾਟ ਕੀਤੇ ਗਏ ਨੇ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉੱਤਰ ਪੂਰਬ ਦੇ ਸਾਰੇ 8 ਰਾਜ, ਜਿਨ੍ਹਾਂ ਨੂੰ ਅਸ਼ਟ ਲਕਸ਼ਮੀ ਵੀ ਕਿਹਾ ਜਾਂਦਾ ਹੈ, ਵਿਕਾਸ ਦੀ ਨਵੀਂ ਕਹਾਣੀ ਲਿਖ ਰਹੇ ਨੇ। ਬੁਰੇ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
4: ਸਰਵਉੱਚ ਅਦਾਲਤ ਨੇ ਅੱਜ ਫੈਸਲਾ ਸੁਣਾਇਆ ਕਿ ਤੈਅ ਫੁੱਟਪਾਥ ਤੇ ਤੁਰਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਅਦਾਲਤ ਨੇ ਕਿਹਾ ਕਿ ਕਿਸੇ ਨਾਗਰਿਕ ਦਾ ਤੈਅ ਫੁੱਟਪਾਥ ਤੇ ਤੁਰਨ ਦਾ ਮੌਲਿਕ ਅਧਿਕਾਰ ਮੁੱਢਲ ਹੈ ਤੇ ਇਸ ਨੂੰ ਮੋਟਰ ਵਾਹਨਾਂ ਦੀ ਆਵਾਜਾਈ ਨਾਲੋਂ ਤਰਜੀਹ ਦਿੱਤੀ ਜਾਵੇਗੀ। ਅਦਾਲਤ ਨੇ ਇੱਕ ਮਹੱਤਵਪੂਰਨ ਫੈਸਲੇ ਵਿਚ ਕਿਹਾ ਕਿ ਇਹ ਧਾਰਾ 19 ਤਹਿਤ ਗਾਰੰਟੀ ਸ਼ੁਦਾ ਆਵਾਜਾਈ ਦੇ ਅਧਿਕਾਰ ਤੇ ਧਾਰਾ 21 ਜੀਵਨ ਤੇ ਆਜ਼ਾਦੀ ਦਾ ਅਧਿਕਾਰ ਸਮੇਤ ਹੋਰਨਾਂ ਮੌਲਿਕ ਅਧਿਕਾਰਾਂ ਦਾ ਹਿੱਸਾ ਹੈ। ਸ਼ਿਖਰਲੇ ਅਦਾਲਤ ਨੇ ਇਹ ਫੈਸਲਾ ਇੱਕ ਤੁਕਤਾਈ ਮੋਟਰ ਹਾਦਸੇ ਦੇ ਮੁਆਵਜ਼ੇ ਦੇ ਮਾਮਲੇ ਵਿਚ ਸੁਣਾਇਆ ਏ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੰਮ ਵਾਲੀਆਂ ਥਾਵਾਂ ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ। ਸਲਾਹ ਵਿਚ ਕਮਿਸ਼ਨ ਨੇ ਰਾਜ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਲਈ 18 ਉਪਾਵਾਂ ਦੀ ਸਿਫਾਰਿਸ਼ ਕੀਤੀ ਹੈ। ਸਲਾਹ ਵਿਚ ਸਰਕਾਰੀ, ਨਿੱਜੀ, ਸੰਗਠਿਤ ਤੇ ਅਸੰਗਠਿਤ ਖੇਤਰਾਂ 'ਚ ਹਰੇਕ ਕਾਰਜ ਸਥਾਨ ਨੂੰ ਐਕਟ ਦੇ ਉਪਬੰਧਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਸਲਾਹ ਵਿਚ ਔਰਤਾਂ ਲਈ ਇੱਕ ਸੁਰੱਖਿਅਤ ਸਮਾਵੇਸ਼ੀ ਤੇ ਲਿੰਗ ਮੁਕਤ ਕਾਰਜ ਸਥਾਨ ਚੁਗੇਟੇ ਨੂੰ ਉਤਸ਼ਾਹਿਤ ਕਰਨ ਦੀ ਮੰਗ ਵੀ ਕੀਤੀ ਗਈ ਹੈ। ਵਿਦੇਸ਼ ਮੰਤਰੀ ਡਾ. ਐਚ. ਜੈਸ਼ੰਕਰ ਨੇ ਕਿਹਾ ਕਿ ਦੇਸ਼ 'ਚ ਪਾਸਪੋਰਟ ਸੇਵਾਵਾਂ ਹੁਣ ਤੇਜ਼, ਸੁਰੱਖਿਅਤ ਤੇ ਸਾਰਿਆਂ ਲਈ ਆਸਾਨੀ ਨਾਲ ਉਪਲਬਧ ਹੋ ਗਈਆਂ ਨੇ। ਨਵੀਂ ਦਿੱਲੀ 'ਚ ਖੇਤਰੀ ਪਾਸਪੋਰਟ ਅਧਿਕਾਰੀਆਂ ਦੇ ਸਾਲਾਨਾ ਸੰਮੇਲਨ 'ਚ ਉਨ੍ਹਾਂ ਆਖਿਆ ਕਿ ਪਾਸਪੋਰਟ ਸੇਵਾਵਾਂ ਹੁਣ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚ ਰਹੀਆਂ ਨੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਬਦਲਾਅ ਡਿਜੀਟਲ ਸ਼ਾਸਨ ਦੀ ਸਫਲਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਨੇ ਦੇਸ਼ ਨੂੰ ਇੱਕ ਵਿਸ਼ਵ ਬੰਧੂ ਵਜੋਂ ਸਥਾਪਿਤ ਕੀਤਾ ਹੈ। ਇਸ ਕਾਰਨ ਭਾਰਤੀ ਪਾਸਪੋਰਟ ਨੂੰ ਦੁਨੀਆਂ ਵਿੱਚ ਸਨਮਾਨ ਤੇ ਵਿਸ਼ਵਾਸ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਦਿੱਲੀ ਹਾਈ ਕੋਰਟ ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਦੇ ਅੰਸ਼ਕ ਤੌਰ ਤੇ ਪਾਬੰਦੀ ਲਗਾਉਣ ਦੇ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾਇਆ। ਅਦਾਲਤ ਨੇ ਕਿਹੈ ਕਿ ਫੈਸਲਾ ਗੈਰ ਵਾਜਬ ਨਹੀਂ ਹੈ ਕਿਉਂਕਿ ਮੈਸੇਜਿੰਗ ਐਪਲੀਕੇਸ਼ਨ ਵੱਡੀ ਮਾਤਰਾ 'ਚ ਸਮੱਗਰੀ ਦੇ ਸਵੈਚਾਲਿਤ ਪ੍ਰਸਾਰ ਦੀ ਸਹੂਲਤ ਦੇ ਸਕਦੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੁਸ਼ਲ ਸਟੇਸ਼ਨ ਪ੍ਰਬੰਧਨ ਲਈ ਸਟੇਸ਼ਨ ਮਾਸਟਰਾਂ ਨੂੰ ਸਮਰੱਥ ਬਣਾਉਣ ਵਾਸਤੇ ਵਿਆਪਕ ਉਪਾਵਾਂ ਦੀ ਸਮੀਖਿਆ ਕੀਤੀ। ਰੇਲ ਮੰਤਰੀ ਨੇ ਕੱਲ੍ਹ ਨਵੀਂ ਦਿੱਲੀ 'ਚ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ ਅਤੇ ਇਸ ਬਾਰੇ ਵਿਆਪਕ ਚਰਚਾ ਕੀਤੀ ਗਈ। ਸੀਮਾ ਸੁਰੱਖਿਆ ਬਲ BSF ਨੇ ਅੱਜ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ ਇੱਕ AK-47 ਰਾਈਫਲ, 25 ਪਿਸਤੌਲਾਂ, 368 ਜ਼ਿੰਦਾ ਕਾਰਤੂਸ ਤੇ ਇੱਕ ਬੁਲੇਟ ਪਰੂਫ ਜੈਕਟ ਸਮੇਤ ਗ੍ਰਿਫ਼ਤਾਰ ਕੀਤਾ ਹੈ। BSF ਨੇ ਪੰਜਾਬ ਪੁਲਿਸ ਨਾਲ ਤਾਲਮੇਲ ਕਰਕੇ ਸੂਬੇ 'ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਇਹ ਕਾਰਵਾਈ ਕੀਤੀ। BSF ਦੇ ਸੂਤਰਾਂ ਨੇ ਆਕਾਸ਼ਵਾਣੀ ਨੂੰ ਦਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਬੁਲੇਟ ਪਰੂਫ ਜੈਕਟ ਬਰਾਮਦ ਕੀਤੀ ਗਈ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫ਼ਤਾਰ ਮੁਲਜ਼ਮ ਆਸਟ੍ਰੇਲੀਆ ਸਥਿਤ ਇੱਕ ਸਹਿਯੋਗੀ ਦੇ ਨਿਰਦੇਸ਼ਾਂ ਤੇ ਕੰਮ ਕਰ ਰਿਹਾ ਸੀ, ਜਿਸ ਨੇ ਕਥਿਤ ਤੌਰ ਤੇ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਰਾਹੀਂ ਮੁਲਜ਼ਮਾਂ ਨਾਲ ਹਥਿਆਰ ਸੁੱਟਣ ਦੀ ਥਾਂ ਸਾਂਝੀ ਕੀਤੀ ਸੀ। ਭਾਰਤ ਦੀ ਅਸ਼ਮਿਤਾ ਚਾਲੀਹਾ ਚੀਨ ਵਿਚ ਮਕਾਓ ਓਪਨ ਬੈਡਮਿੰਟਨ ਦੇ ਮਹਿਲਾ ਸਿੰਗਲਸ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਪੀਐਮ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡੀ। ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਦਹਿਸ਼ਤਗਰਦੀ ਦੇ ਮੁੱਦੇ ਤੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਅਤੇ ਭਾਰਤ ਦੀ ਅਸ਼ਮਿਤਾ ਚਾਲੀਹਾ ਚੀਨ 'ਚ ਮਕਾਓ ਓਪਨ ਬੈਡਮਿੰਟਨ ਦੇ ਮਹਿਲਾ ਸਿੰਗਲਸ ਦੇ ਸੈਮੀਫਾਈਨਲ 'ਚ ਪਹੁੰਚੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਨਮਸਕਾਰ।

0: ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸਾਡੇ ਨਾਲ ਪਹਿਲੇ ਕੋਲਰ ਜੁੜ ਚੁੱਕੇ ਨੇ, ਆਓ ਉਹਨਾਂ ਦੀ ਫਰਮਾਇਸ਼ ਸੁਣਦੇ ਹਾਂ। ਹੈਲੋ
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਹੈਲੋ
1: ਸਤਿ ਸ਼੍ਰੀ ਅਕਾਲ ਜੀ।
0: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਹਾਂਜੀ,
1: ਮੈਂ ਸੁਰਿੰਦਰ ਸਿੰਘ ਲਾਡੀ ਬੋਲ ਰਿਹਾ, ਪਿੰਡ ਸੋਲਰ ਤੋਂ।
0: ਜੀ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਕਿਹੜਾ ਗੀਤ ਸੁਣਨਾ ਚਾਹੋਗੇ?
1: ਚਾਦਰ ਫਿਲਮ ਚਾਦਰ ਸੁਣਾ ਦਿਓ ਜੀ, ਹਰਜੀਤ ਹਰਮਨ ਦਾ।
0: ਜੀ ਤੁਹਾਡੀ ਫਰਮਾਇਸ਼ 'ਤੇ ਚਾਦਰ ਗੀਤ ਸੁਣਾਇਆ ਜਾ ਰਿਹਾ ਜੀ। ਜੀ ਧੰਨਵਾਦ
1: ਧੰਨਵਾਦ ਜੀ।

0: ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸਾਡੇ ਨਾਲ ਅਗਲੇ ਕੁੱਲਰ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ
1: ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ ਅਤੇ ਕਿੱਥੋਂ ਬੋਲਦੇ ਹੋ?
1: ਸਰ, ਮੈਂ ਪਿੰਡ ਚੌਰ ਵਾਲਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਗਗਨ ਬੋਲਦਾ ਜੀ।
0: ਜੀ
1: ਤੁਹਾਡਾ ਪੱਕਾ ਪੁਰਾਣਾ ਸਰੋਤਾ ਜੀ
0: ਜੀ
1: ਰੇਡੀਓ ਦਾ।
0: ਧੰਨਵਾਦ ਜੀ। ਆਪਣੀ ਫਰਮਾਇਸ਼ ਦੱਸੋ, ਕਿਹੜਾ ਗੀਤ ਸੁਣਨਾ ਚਾਹੋਗੇ?
1: ਸਰ ਜੀ, ਰਵਿੰਦਰ ਗਰੇਵਾਲ ਦਾ ਗੀਤ ਹੈ ਜੀ, ਜਗਰਾਵਾਂ।
0: ਜੀ, ਤੁਹਾਡੀ ਫਰਮਾਇਸ਼ 'ਤੇ ਗੀਤ ਲਗਾ ਰਹੇ ਜਗਰਾਵਾਂ। ਜੀ, ਧੰਨਵਾਦ ਜੀ।
1: ਪੂਰਾ ਪੂਰਾ

ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਿੱਚ ਸ਼ਾਮਲ ਪਾਬੰਦੀਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਦੋ ਕਾਰਕੁਨ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਗ੍ਰਿਫਤਾਰ ਅਤੇ BSF ਨੇ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ ਇੱਕ AK-47 ਰਾਈਫਲ ਤੇ ਅਸਲੇ ਸਮੇਤ ਕਾਬੂ ਕੀਤਾ। ਇਹ ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਤੇ ਹੁਣ ਫਿਰ ਤੋਂ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਆਨੰਦ ਤੁਸੀਂ ਮਾਣੋਗੇ ਇਸ ਗੀਤ ਨਾਲ।

0: ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸਾਡੇ ਨਾਲ ਅਗਲੇ ਕੋਲਰ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼।
1: ਜੀ ਆਵੇ ਜੋ ਗਈ ਆ ਜੀ।
0: ਹੈਲੋ,
1: ਹਾਂਜੀ ਸਤਿ ਸ੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ।
1: ਬੂਟਾ ਸਿੰਘ ਬੋਲਦਾ, ਸੁੰਦਰ ਸਿੰਘ
0: ਜੀ
1: ਵਾਲੇ ਤੋਂ।
0: ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਕਿਹੜਾ ਕੀ ਸੁਣਨਾ ਚਾਹੋਗੇ?
1: ਜੋਗੀਆ ਗੁਰਦਾਸ ਮਾਨ ਦਾ ਜੀ।
0: ਜੀ, ਤੁਹਾਡੀ ਫਰਮਾਇਸ਼ 'ਤੇ ਗੀਤ ਜੋਗੀਆ ਵੀ ਜੋਗੀਆ ਲਗਾ ਦਿੱਤਾ ਜੀ, ਧੰਨਵਾਦ ਜੀ।

0: ਤੁਸੀਂ ਆਨੰਦ ਮਾਣ ਰਹੀ ਸੀ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸਾਡੇ ਨਾਲ ਅਗਲੇ ਕੁੱਲਰ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ
1: ਹੈਲੋ,
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਅਸ਼ੋਕ ਕੁਮਾਰ ਬੋਲ ਰਿਹਾ ਘੁੰਮਣ ਕਲੋਨੀ ਦਾ ਜੀ।
0: ਜੀ ਅਸ਼ੋਕ ਕੁਮਾਰ ਜੀ, ਤੁਹਾਡਾ ਸਵਾਗਤ ਹੈ ਜੀ।
1: ਲੈਲਾ
0: ਕਿਹੜਾ ਗੀਤ
1: ਮਜਨੂੰ
0: ਸੁਣਨਾ
1: ਦਾ
0: ਚਾਹੋਗੇ?
1: ਸਰ, ਲੈਲਾ ਮਜਨੂੰ ਦਾ ਜੀ।
0: ਜੀ ਲਗਾ ਰਹੇ ਤੁਹਾਡੀ ਫਰਮਾਇਸ਼ 'ਤੇ
1: ਬਹੁਤ
0: ਗੀਤ।
1: ਬਹੁਤ ਸ਼ੁਕਰੀਆ ਜੀ ਤੁਹਾਡਾ।
0: ਜੀ ਧੰਨਵਾਦ ਜੀ। ਜੀ

0: ਇਸ ਦੇ ਨਾਲ ਹੀ ਮੈਨੂੰ ਤੇਜਿੰਦਰ ਸਿੰਘ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 8:15 ਵੱਜ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਅੰਬਰ ਦਾ। ਇਸ ਪ੍ਰੋਗਰਾਮ ਵਿੱਚ ਗੱਲਬਾਤ ਕੀਤੀ ਹੈ ਰਣਦੀਪ ਪੰਧੇਰ ਜੀ ਦੁਆਰਾ ਮੁਹੰਮਦ ਸ਼ਫੀਕ ਖਾਨ ਨਾਲ। ਆਓ ਸੁਣਦੇ ਹਾਂ ਇਸ ਵਿਸ਼ੇਸ਼ ਗੱਲਬਾਤ ਦਾ ਪ੍ਰਸਾਰਣ।
1: ਯੁੱਗ ਐਲ ਕੇ ਘਰ ਮਾਂ ਬੜੀਆਂ ਨਵੀਆਂ ਨਵੀਆਂ ਸੂਰਤਾਂ ਨਜ਼ਰ ਆ ਰਹੀਆਂ।
2: ਖਬਰੇ ਨਵੇਂ ਕਿਰਾਏਦਾਰ ਹੋਣੇ ਆ।
1: ਲੈ ਹੁਣ ਮਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਬਈ ਕੌਣ ਕੌਣ ਹੈ?
2: ਪਰ ਪੁਲਿਸ ਨੂੰ ਨਵੇਂ ਕਿਰਾਏਦਾਰਾਂ ਬਾਰੇ ਦੱਸਣਾ ਜ਼ਰੂਰੀ ਹੈ।
1: ਜ਼ਿਲ੍ਹਾ ਪਟਿਆਲਾ, ਚੰਡੀਗੜ੍ਹ ਤੇ ਹਰਿਆਣਾ ਦੇ ਨਜ਼ਦੀਕ ਇੰਡਸਟਰੀ ਹੋਣ ਕਰਕੇ ਦੂਜੇ ਰਾਜਾਂ ਤੇ ਬਾਹਰਲੇ ਜ਼ਿਲ੍ਹਿਆਂ ਤੋਂ ਬਹੁਤ ਸਾਰੇ ਲੋਕ ਨੌਕਰੀ ਕੰਮਕਾਰ ਕਰਨ ਲਈ ਇੱਥੇ ਆਉਂਦੇ ਨੇ। ਇਸ ਤੋਂ ਇਲਾਵਾ ਵਿਦਿਅਕ ਅਦਾਰਿਆਂ, ਸੰਸਥਾਵਾਂ ਵਿੱਚ ਪੜ੍ਹਾਈ ਲਈ ਵਿਦਿਆਰਥੀ, ਸਿੱਖਿਆਰਥੀ, ਵੱਖ-ਵੱਖ ਕਿੱਤਿਆਂ, ਕਾਰੋਬਾਰਾਂ ਨਾਲ ਸੰਬੰਧਿਤ ਵਿਅਕਤੀ ਬਤੌਰ ਪੇਇੰਗ ਗੈਸਟ ਤੇ ਕਾਲ ਸੈਂਟਰਾਂ ਵਿੱਚ ਸਰਵਿਸ ਕਰ ਰਹੇ ਕਰਮਚਾਰੀ ਵੀ ਕਿਰਾਏ ਤੇ ਰਹਿ ਰਹੇ ਨੇ। ਇਹਨਾਂ ਵਿੱਚੋਂ ਕਈ ਸ਼ਰਾਰਤੀ ਅਨਸਰ ਵਾਰਦਾਤਾਂ ਕਰਨ ਤੋਂ ਬਾਅਦ ਵਾਪਸ ਚਲੇ ਜਾਂਦੇ ਨੇ। ਉਹਨਾਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ। ਮਕਾਨ ਮਾਲਕਾਂ ਵੱਲੋਂ ਇਹਨਾਂ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਕੋਲ ਨਹੀਂ ਕਰਵਾਈ ਜਾਂਦੀ, ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ। ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਪਟਿਆਲਾ ਦੀਆਂ ਮਿਊਂਸੀਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਜੋ ਵੀ ਵਿਅਕਤੀ ਆਪਣੇ ਘਰ ਵਿੱਚ ਕਿਰਾਏਦਾਰ, ਨੌਕਰ, ਪੇਇੰਗ ਗੈਸਟ ਰੱਖੇਗਾ ਤਾਂ ਉਹ ਉਸਦਾ ਪੂਰਾ ਵੇਰਵਾ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਦਰਜ ਕਰਾਉਣਾ ਯਕੀਨੀ ਬਣਾਏਗਾ।
3: ਅੰਬਰ, ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪੰਧੇਰ। ਇਸ ਪ੍ਰੋਗਰਾਮ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਕੋਲ ਜ਼ਿੰਦਗੀ ਦਾ ਲੰਮਾ ਅਨੁਭਵ ਹੁੰਦਾ ਅਤੇ ਇਹ ਅਨੁਭਵ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਲਈ ਰਾਹ ਦਸੇਰਾ ਬਣਦਾ, ਕਿਉਂਕਿ ਜਿਹੜੀਆਂ ਜ਼ਿੰਦਗੀ ਦੀਆਂ ਸਮੱਸਿਆਵਾਂ ਜਾਂ ਜਿਨ੍ਹਾਂ ਚੀਜ਼ਾਂ ਨਾਲ ਹਲੇ ਅਸੀਂ ਦੋ ਚਾਰ ਕਰਨਾ ਸਿੱਖ ਰਹੇ ਹੁੰਦੇ ਹਾਂ, ਉਹਨਾਂ ਸਾਰੀਆਂ ਸਥਿਤੀਆਂ ਦੇ ਵਿੱਚੋਂ ਉਹ ਆਪਣੇ ਅਨੁਭਵ ਨਾਲ ਬਾਹਰ ਨਿਕਲ ਚੁੱਕੇ ਹੁੰਦੇ ਨੇ ਅਤੇ ਸਾਡੇ ਵਰਗਿਆਂ ਦੇ ਲਈ ਰਾਹ ਦਸੇਰਾ ਬਣਦੇ ਨੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਤੌਰ ਮਹਿਮਾਨ ਜਿਹੜੇ ਸ਼ਖਸੀਅਤ ਜੁੜੇ ਨੇ ਉਹ ਨੇ ਜੀ ਮੁਹੰਮਦ ਸ਼ਫੀਕ ਖਾਨ। ਇਹ ਬਤੌਰ ਸੁਪਰਡੈਂਟ ਇਨਕਮ ਟੈਕਸ ਵਿਭਾਗ ਤੋਂ ਰਿਟਾਇਰ ਨੇ, ਅਥਲੀਟ ਨੇ, ਲੇਖਕ ਨੇ, ਹੋਰ ਬਹੁਤ ਕੁਝ ਨੇ। ਇਹਨਾਂ ਦੀ ਜ਼ਿੰਦਗੀ ਬਾਰੇ ਇਹਨਾਂ ਦੀ ਹੀ ਜ਼ੁਬਾਨੀ ਸੁਣਦੇ ਹਾਂ। ਸਰ, ਅਸੀਂ ਤੁਹਾਨੂੰ ਇਸ ਪ੍ਰੋਗਰਾਮ 'ਚ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਆਪਣੇ ਬਚਪਨ ਬਾਰੇ ਦੱਸੋ, ਤੁਹਾਡਾ ਜਨਮ ਕਦੋਂ ਅਤੇ ਕਿੱਥੇ ਹੁੰਦਾ?
4: ਮੇਰਾ ਜਨਮ ਜੀ ਜਨਵਰੀ 1950 'ਚ ਮਲੇਰਕੋਟਲੇ ਹੋਇਆ ਸੀ ਜੀ।
3: ਜੀ,
4: ਅਤੇ ਬਸ ਉੱਥੇ ਹੀ ਮੈਂ ਮਲੇਰਕੋਟਲੀ ਰਿਹਾ ਅਤੇ ਸਾਰੀ ਉਮਰ ਮਲੇਰਕੋਟਲੀ ਕੱਢੀ ਹੈ ਮੈਨੇ ਜੀ। ਸ਼ੁਰੂ ਤੋਂ ਲੈ ਕੇ ਹੁਣ ਤੱਕ ਮਲੇਰਕੋਟਲੀ ਰਹੇ।

0: ਵੰਡ ਤੋਂ 3 ਸਾਲ ਬਾਅਦ ਤੁਹਾਡਾ ਜਨਮ ਹੁੰਦਾ ਹੈ,
1: ਜੀ
0: ਅਤੇ ਜੋ ਤੁਸੀਂ ਸੋਜੀ ਸੰਭਾਲੀ
1: ਜੀ
0: ਉਸ ਵੇਲੇ ਕੁਝ ਕੁ ਜਿਹੜੇ ਉਹ ਚਿੰਨ੍ਹ ਦਿਸਦੇ ਸੀ ਵੰਡ ਦੇ?
1: ਨਹੀਂ, ਮੈਨੂੰ ਤਾਂ ਨਹੀਂ ਕੁਛ ਦਿਖਿਆ, ਕਿਉਂਕਿ ਸਾਡੇ ਮਲੇਰਕੋਟਲੇ 'ਚ ਕੋਈ ਵੰਡ ਦਾ ਕੋਈ ਅਹਿਸਾਸ ਨਹੀਂ ਸੀ। ਮਲੇਰਕੋਟਲਾ ਬਿਲਕੁਲ ਮਹਿਫੂਜ਼ ਰਿਹਾ,
0: ਜੀ
1: ਬਲਕਿ ਆਲੇ ਦੁਆਲੇ ਦੇ ਸ਼ਹਿਰਾਂ 'ਚ ਵੀ ਜਿਹੜੇ ਬੰਦੇ ਮਲੇਰਕੋਟਲੇ 'ਚ ਆ ਜਾਂਦੇ ਸੀ ਉਹ ਮਹਿਫੂਜ਼ ਰਹਿਣ, ਕਿਉਂਕਿ ਗੁਰੂਆਂ ਦੀ ਇਹਨੂੰ ਉਹ ਸੀ ਮਲੇਰਕੋਟਲੇ ਨੂੰ ਖਾਸ ਕਰ ਹਾਰਾ ਨਾਰਾ ਥਾ, ਅਤੇ ਇਸ
0: ਜੀ
1: ਲਈ ਉੱਥੇ ਕੋਈ ਐਸੀ ਚੀਜ਼ ਨਹੀਂ ਹੋਈ ਸੀ। ਬਾਕੀ ਆਲੇ ਦੁਆਲੇ ਸ਼ਹਿਰਾਂ 'ਚ ਜੋ ਵੀ ਕੁਛ ਹੋਇਆ ਤਾਂ ਹੋਇਆ ਥਾ, ਮਲੇਰਕੋਟਲੇ 'ਚ ਨਹੀਂ ਕੁਛ ਵੀ ਹੋਇਆ।
0: ਜੀ ਅਤੇ ਪਰਿਵਾਰ ਦੇ ਵਿੱਚ ਕੌਣ ਕੌਣ ਸੀ?
1: ਪਰਿਵਾਰ 'ਚ ਜੀ ਅਸੀਂ 6 ਭੈਣ ਭਰਾ ਸੀ ਜੀ, ਮੈਂ ਸਭ ਤੋਂ ਵੱਡਾ ਜੀ,
0: ਜੀ
1: ਮੇਰੇ ਤੋਂ ਛੋਟੀਆਂ 2 ਸਿਸਟਰ ਜੀ, ਉਸ ਤੋਂ ਬਾਅਦ 3 ਭਰਾ ਜੀ।
0: ਉਸ ਸਮੇਂ ਦੇ ਵਿੱਚ ਪੜ੍ਹਾਈ ਲਿਖਾਈ ਦਾ ਕਿਹੋ ਜਿਹਾ ਦੌਰ ਸੀ?
1: ਬਸ ਪੜ੍ਹਾਈ ਲਿਖਾਈ ਦਾ ਤਾਂ ਸੁਣ ਲਓ ਕਿ ਇੱਕ ਝੋਲਾ ਜਿਹਾ ਹੁੰਦਾ ਤਾ ਘਰ ਜੀ, ਸਿੱਤਾ ਹੋਇਆ ਕੱਪੜੇ ਦਾ ਥੈਲਾ ਜਿਹਾ ਜਿਹਨੂੰ ਕਹਿ ਦਈਏ ਆਪਾਂ,
0: ਜੀ
1: ਉਹਦੇ 'ਚ ਇੱਕ ਕਾਇਦਾ ਹੁੰਦਾ ਤਾ ਅਤੇ ਕਲਮ ਹੁੰਦੀ ਸੀ, ਸਿਆਹੀ ਦੀ ਦਵਾਤ ਹੁੰਦੀ ਸੀ
0: ਜੀ
1: ਜਿਹੜੀ ਅਸੀਂ ਐਂ ਮਤਲਬ 'ਚ ਸੁੱਕੀ ਜਿਹੀ ਇੱਕ ਮਿਲਦੀ ਹੁੰਦੀ ਸੀ ਉਹ ਸਿਆਹੀ, ਉਹਨੂੰ ਪਾਣੀ ਪਾ ਕੇ ਘੋਲ ਕੇ ਫਿਰ ਪੈਨ ਉਹਦੇ ਨਾਲ ਕਲਮ ਨਾਲ ਉਹਨੂੰ ਘੋਲਦੇ ਹੁੰਦੇ ਅਤੇ
0: ਜਿਹੜੀਆਂ
1: ਕੱਚੀ
0: ਉਹ
1: ਇੱਕ
0: ਕਾਲੀਆਂ
1: ਪੱਤੀ
0: ਜੀਆਂ ਬੱਟੀਆਂ
1: ਕਾਲੀਆਂ ਜੀਆਂ ਹੁੰਦੀਆਂ ਸੀ ਜੀ
0: ਜੀ
1: ਅਤੇ ਬਸ ਫਿਰ ਇੱਕ ਫੱਟੀ ਹੁੰਦੀ ਸੀ ਜੀ, ਫੱਟੀ ਨੂੰ ਗਾਚੀ ਨਾਲ ਦੋਨੇ ਪਾਸੇ ਲਾ ਕੇ ਰੋਜ਼ਾਨਾ ਲੈ ਕੇ ਜਾਂਦੇ ਹੁੰਦੇ ਸੀ,
0: ਜੀ
1: ਇੱਕ ਪਾਸੇ ਗਿਣਤੀ ਲਿਖੀ ਜਾਂਦੀ ਸੀ ਇੱਕ ਪਾਸੇ ਉਰਦੂ ਲਿਖਿਆ ਜਾਂਦਾ ਤਾ, ਉਹ ਸਾਡੀ ਸਾਰਾ ਦਿਨ ਦੀ ਉਹ ਬਸ ਹੁੰਦਾ ਤਾ ਇੱਕ ਕਾਇਦਾ ਅਤੇ
0: ਜੀ
1: ਇੱਕ ਫੱਟੀ ਬਸ ਉਹ
0: ਅੱਛਾ,
1: ਹੁੰਦਾ।
0: ਜਿਵੇਂ ਜਿਹੜੇ ਅੱਜ ਦੇ ਬੱਚੇ ਨੇ ਉਹਨਾਂ ਦਾ ਹੁੰਦਾ ਏਮ ਇਨ ਲਾਈਫ, ਅਸੀਂ ਇਹ ਬਣਨਾ, ਤੁਹਾਡਾ ਉਹ ਏਮ ਕਦੋਂ ਬਣਿਆ ਜ਼ਿੰਦਗੀ ਦਾ ਕੋਈ?
1: ਸਾਡਾ ਕੋਈ ਏਮ ਨਹੀਂ ਹੁੰਦਾ ਥਾ ਜੀ, ਬਸ ਤਾਂ ਠੀਕ ਹੈ ਚਲੇ ਗਏ ਪੜ੍ਹਿਆ ਆ ਗਏ, ਅਤੇ ਉਸ ਟਾਈਮ ਤਾਂ ਬੜਾ ਉਹ ਇੱਕ ਮਜ਼ਾ ਜਿਹਾ ਹੁੰਦਾ ਥਾ, ਕੋਈ ਪੜ੍ਹਾਈ ਦਾ ਕੋਈ ਟੈਨਸ਼ਨ ਨਹੀਂ ਹੁੰਦੀ ਸੀ ਵੀ ਆਪਣੇ ਪਾਸ ਹੋਣਾ ਜ਼ਰੂਰੀ ਹੈ ਕਿਵੇਂ ਨਾ, ਅਤੇ ਪਾਸ ਹੋ ਗਿਆ ਹੋ ਗਿਆ, ਨਹੀਂ ਹੋਏ ਤਾਂ ਨਾ ਵੀ ਕੋਈ ਗੱਲ ਨਹੀਂ,
0: ਕੋਈ
1: ਪਾਸ
0: ਪ੍ਰੈਸ਼ਰ ਨਹੀਂ ਸੀ?
1: ਹੁਣ ਨਾ ਕੋਈ ਪ੍ਰੈਸ਼ਰ ਨਹੀਂ ਹੁੰਦਾ ਤਾ, ਫਿਰ ਵੀ ਬਹੁਤ ਹੁੰਦੇ ਥੇ ਮਾਸਟਰ ਬੜੇ ਫੇਲ ਕਰ ਦਿੰਦੇ ਹੁੰਦੇ ਥੇ, ਅਤੇ ਜੇ ਨਾਲ ਦੇ ਯਾਰ ਦੋਸਤ ਵੀ ਫੇਲ ਹੋ ਗਏ ਫਿਰ ਤਾਂ ਕੋਈ ਦੁਖੀ ਨਹੀਂ ਹੁੰਦਾ ਹੁੰਦਾ ਥਾ, ਜੇ ਕੋਈ ਨਾਲ ਦਾ ਦੋਸਤ ਪਾਸ ਹੋ ਗਿਆ ਆ ਫੇਲ ਹੋ ਗਿਆ ਫਿਰ ਥੋੜ੍ਹਾ ਜਿਹਾ ਹੁੰਦਾ ਹੁੰਦਾ ਦੁੱਖ।
0: ਅੱਛਾ, ਹੁਣ ਇਹ ਦੁੱਖ ਉਹਨਾਂ ਦੇ ਪਾਸ ਹੋਣ ਦਾ ਹੁੰਦਾ ਸੀ?
1: ਹਾਂ ਵੀ ਮਤਲਬ ਅਸੀਂ ਰਹਿ ਗਏ ਇਕੱਲੇ ਉਹ ਪਾਸ ਹੋ ਗਿਆ, ਇਹ ਹੁੰਦਾ ਜ਼ਰੂਰ ਹੁੰਦਾ ਥਾ। ਬਾਕੀ 3rd ਡਿਵੀਜ਼ਨ 'ਚ ਪਾਸ ਹੁੰਦੇ ਹਾਂ ਅਤੇ ਪਾਸ ਹੋਣੀ ਬਹੁਤ ਬੜੀ ਬਾਤ ਹੁੰਦੀ ਸੀ, 2nd ਵਾਲਿਆਂ ਤਾਂ ਕਹਿੰਦੇ ਦੇਖਣ ਦੇ ਹੁੰਦੇ ਲੋਕ ਉਹ 2nd ਪਾਸ ਹੋਏ 2nd ਡਿਵੀਜ਼ਨ 'ਚ, 1st ਦਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਥਾ, ਫਿਰ
0: ਜੀ
1: ਪੜ੍ਹਾਈ ਨੂੰ ਕੋਈ ਇੰਨਾ ਘਰ ਦੇ ਵੀ ਨਹੀਂ ਕੋਈ ਮੰਨਦੇ ਹੁੰਦੇ ਥੇ ਵੀ ਇਹ ਬੱਚਾ ਪਾਸ ਨਹੀਂ ਹੋਇਆ ਫੇਲ ਹੋ ਗਿਆ, ਬਲਕਿ ਕਹਿੰਦੇ ਚਲੋ ਵਧੀਆ ਫੇਲ ਹੋ ਗਿਆ ਦੁਬਾਰਾ ਕਿਤਾਬਾਂ ਨਹੀਂ ਲੈਣੀਆਂ ਪੈਣਗੀਆਂ, ਕੋਈ ਹੋਰ ਕਿਸੇ ਨੂੰ ਕੋਈ ਮਿਠਾਈ ਨਹੀਂ ਖਿਲਾਉਣੀ ਪੈਣੀ, ਠੀਕ ਹੈ ਕੋਈ ਅਸੀਂ ਦਿਮਾਗ 'ਤੇ ਵਜ੍ਹਾ ਨਹੀਂ ਹੁੰਦਾ ਥਾ।
0: ਅੱਛਾ, ਉਸ ਚੀਜ਼ ਨੂੰ ਵੀ ਸੈਲੀਬ੍ਰੇਟ ਕਰਦੇ ਸੀ?
1: ਸੈਲੀਬ੍ਰੇਟ ਕਰਦੇ ਸੀ ਵੀ ਠੀਕ ਹੈ ਮੁੰਡਾ ਕੋਈ ਨਹੀਂ ਮਤਲਬ ਹੈ ਅਜੇ ਕੱਚ ਨਹੀਂ ਰਹੂਗਾ ਕੋਈ, ਇਹ ਪੱਕਾ ਹੋ ਕੇ ਪੜ੍ਹ ਪੜ੍ਹ ਕੇ 2-3 ਸਾਲ ਬਾਅਦ ਅਗਰ ਕਲਾਸ ਪਾਸ ਕਰਦਾ ਤਾਂ ਕੋਈ ਗੱਲ ਨਹੀਂ ਠੀਕ ਹੈ ਇਹਦੇ 'ਚ, ਅਜੇ ਕੱਚ ਨਹੀਂ ਰਹੂਗਾ ਕੋਈ, ਐਂ ਸਮਝਦੇ ਤੇ ਇਸ ਤਰ੍ਹਾਂ ਦੀ ਸੋਚ ਹੁੰਦੀ ਸੀ, ਅਸੀਂ ਆਪ ਮਹਿਸੂਸ ਕਰੀ ਹੋਈ ਹੈ
0: ਜੀ।
1: ਦੇਖੀ ਹੋਈ ਹੈ।
0: ਅਤੇ ਸ਼ਫੀਕ ਸਾਹਿਬ, ਤੁਹਾਡੇ ਵੇਲਿਆਂ ਦੇ ਵਿੱਚ ਨੌਕਰੀ ਨੂੰ ਕੀ ਸਮਝਿਆ ਜਾਂਦਾ ਸੀ? ਜਿਵੇਂ ਇੱਕ ਤਾਂ ਹੁੰਦਾ ਨਾ ਅੱਜ ਕੱਲ੍ਹ ਤਾਂ ਕਹਿੰਦੇ ਕਿ ਹਾਂ ਬੜੀ ਖੁਸ਼ੀ ਦੀ ਗੱਲ ਹੈ ਸਰਕਾਰੀ ਨੌਕਰੀ ਮਿਲ ਗਈ, ਅਤੇ ਜਦੋਂ ਅਸੀਂ ਬਜ਼ੁਰਗਾਂ ਦੀ ਗੱਲ ਸੁਣਦੇ ਹਾਂ ਉਹ ਕਹਿੰਦੇ ਨੌਕਰ ਹੋਣਾ ਕੋਈ ਬਹੁਤੀ ਚੰਗੀ ਗੱਲ ਨਹੀਂ ਸੀ ਮੰਨੀ ਜਾਂਦੀ।
1: ਨਾ ਜੀ ਨਾ, ਨੌਕਰੀ ਤਾਂ ਕਹਿੰਦੇ ਸੀ ਵੀ ਐਵੇਂ ਕੀ ਪੰਗਾ ਲੈ ਲਿਆ, ਆਪਣੇ ਆਜ਼ਾਦ ਰਹੋ ਆਪਣਾ ਠੀਕ ਹੈ, ਕੋਈ ਜ਼ਿਆਦਾ ਬੰਦੇ ਦੇ ਕੋਲ ਉਹ ਨਹੀਂ ਹੁੰਦਾ ਥਾ ਵੀ ਮੈਨੇ ਆਹ ਕੁਛ ਕਰਨਾ, ਬਸ ਇੱਕ ਰੋਟੀ ਦਾ ਹੁੰਦਾ ਥਾ ਵੀ 2 ਟਾਈਮ ਖਾਣੀ ਹੈ ਬਸ ਠੀਕ ਹੈ ਦੈਟਸ ਆਲ, ਕੋਈ ਮਤਲਬ ਇਹ ਨਹੀਂ ਹੁੰਦਾ ਥਾ ਵੀ ਆਪਣੇ ਬਹੁਤ ਬੜੇ ਬੰਦਾ ਬਣਨਾ ਜਾਂ ਬਹੁਤ ਬੜੀ ਨੌਕਰੀ ਹਾਸਲ ਕਰਨੀ ਹੈ, ਇਹ ਨਹੀਂ ਦਿਮਾਗ 'ਚ ਹੁੰਦਾ ਥਾ ਕਿਸੇ ਦੇ,
0: ਮਤਲਬ ਕੋਈ
1: ਬਲਕਿ
0: ਪੂੰਜੀਵਾਦ ਜਾਂ ਪਦਾਰਥਵਾਦੀ ਦੌਰ
1: ਨਾ ਇਹ
0: ਨਹੀਂ
1: ਨਹੀਂ
0: ਸੀ,
1: ਸੀ ਬਸ ਵੀ 2 ਟਾਈਮ ਦੀ ਰੋਟੀ ਮਿਲਦੀ ਹੈ ਠੀਕ ਹੈ, ਜਿਹੜੇ ਅਸੀਂ ਦੇਖਦੇ ਹੁੰਦੇ ਸੀ ਜਿਹੜੇ ਕੋਈ ਤੁਹਾਨੂੰ ਅਮੀਰ ਘਰ ਕਹਿੰਦੇ ਹੁੰਦੇ ਸੀ ਉਹਨਾਂ ਦਾ ਬਸ ਇਹ ਫਰਕ ਹੁੰਦਾ ਥਾ ਤੁਹਾਡਾ ਘਰ ਉਹਨਾਂ ਦਾ ਬੜਾ ਹੁੰਦਾ ਥਾ ਅਤੇ ਗਰੀਬਾਂ ਦੇ ਛੋਟੇ ਘਰ ਹੁੰਦੇ ਥੇ, ਬਾਕੀ ਰੋਟੀ ਦਾ 2 ਟਾਈਮ ਉਹੀ ਜੀ ਹੁੰਦੀ ਸੀ ਸਭ ਦੇ, ਬਸ ਰੋਟੀ ਖਾਣੀ ਹੈ 2 ਟਾਈਮ, ਇਹੀ ਇੱਕ ਮਸਲਾ ਹੁੰਦਾ ਥਾ ਹੋਰ ਕੁਛ ਨਹੀਂ ਹੁੰਦਾ ਥਾ
0: ਜੀ,
1: ਕਿਉਂਕਿ ਕੋਈ ਐਸੀ ਅਸੈਸਰੀਜ਼ ਦੀ ਲੋੜ ਨਹੀਂ ਹੁੰਦੀ ਸੀ, ਕੋਈ ਐਸਾ ਚੀਜ਼ਾਂ ਨਹੀਂ ਹੁੰਦੀਆਂ ਸੀਆਂ ਵੀ ਜਿਹੜਾ ਲੈ ਕੇ ਆਉਣਾ, ਜਿਵੇਂ ਹੁਣ ਅੱਜ ਕੱਲ੍ਹ ਤਾਂ TV ਹੋ ਫਰਿੱਜ ਹੋ ਕਾਰ ਉਹ ਜਦ ਤਾਂ ਆਉਂਦਾ ਵੀ ਰੋਟੀ ਖਾਣੀ ਹੈ, ਅਮੀਰ ਆਦਮੀ ਦਾ ਬੜਾ ਘਰ ਹੈ ਕੋਠੀ ਉਹ ਹੈ ਅਤੇ ਗਰੀਬ ਆਦਮੀ ਦਾ ਛੋਟਾ ਘਰ ਹੈ ਬਸ
0: ਜੀ। ਅਤੇ ਫਿਰ ਤੁਸੀਂ ਨੌਕਰੀ ਦੇ ਵਿੱਚ ਕਿਵੇਂ ਆਏ?
1: ਨੌਕਰੀ ਜਾਣ ਦੀ ਵੀ ਬੜੀ ਦਿਲਚਸਪ ਹੈ ਜੀ, ਮੈਨੇ ਇਹ ਨੌਕਰੀ 'ਚ ਆਉਣ ਤੋਂ ਪਹਿਲਾਂ ਜਿਹੜੀ ਸਭ ਤੋਂ ਮੇਰੀ ਲਾਸਟ ਨੌਕਰੀ ਹੈ ਇਨਕਮ ਟੈਕਸ ਦੀ, ਇਹ ਤੋਂ ਪਹਿਲਾਂ ਮੈਨੇ ਮੇਰੇ ਕੋਲ ਸਾਰਾ ਰਿਕਾਰਡ ਹੈ, ਮੇਰੇ ਕੋਲ 17 ਨੌਕਰੀ ਮੈਂ ਇਸ ਤੋਂ ਪਹਿਲਾਂ ਕਰ ਚੁੱਕਾ ਥਾ।
0: ਅੱਛਾ,
1: ਹਾਂ ਜੀ, ਮੈਂ ਸਭ ਤੋਂ ਪਹਿਲੀ ਨੌਕਰੀ ਕਰੀ ਸੀ 45 ਰੁਪਏ ਮਹੀਨੇ ਦੀ
0: ਜੀ,
1: ਅਤੇ 10ਵੀਂ ਤੋਂ ਫੌਰਨ ਬਾਅਦ ਮੈਂ ਨੌਕਰੀ ਕਰਨ ਲੱਗ ਗਿਆ ਜੀ ਬਸ, ਅਤੇ ਉਸ ਤੋਂ ਬਾਅਦ ਮੈਂ ਇੱਕ ਦੂਜੀ ਜਗ੍ਹਾ ਮੈਨੂੰ 55 ਰੁਪਏ 'ਚ ਮਿਲ ਗਈ, ਮੇਰੀ ਤਰਕੀਬ ਮੰਗਣ ਲੱਗੀ, ਮੈਂ ਕਿਸੇ ਹੋਰ ਕੋਲ ਜਾ ਲੱਗਿਆ 55 ਰੁਪਏ 'ਚ। ਫਿਰ ਇਹ ਨੌਕਰੀ ਜਾਣ ਦੀ ਵੀ ਬੜੀ ਦਿਲਚਸਪ ਕਹਾਣੀ ਹੈ ਕਿ ਮੈਂ ਮਤਲਬ

0: ਉੱਥੇ ਇੱਕ ਆਪਣਾ ਲਾਲਾ ਭਗਵਾਨ ਦਾਸ ਹੁੰਦੇ ਥੇ, ਬਿਜਲੀ ਬੋਰਡ ਦਾ ਨਾ ਉਹਨਾਂ ਕੋਲ ਹੁੰਦਾ ਤਾ ਠੇਕਾ, ਮਤਲਬ ਜਿਹੜੀ ਉਹਨਾਂ ਕੋਲ ਥਾ ਜਿਹੜਾ, ਜਦ ਇਹ ਆਪਣਾ PSEB ਨਹੀਂ ਬਣਿਆ ਸੀ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ
1: ਜੀ,
0: ਅਤੇ ਇਹ ਆ ਗਏ ਕੁਛ 70 ਦੀ ਗੱਲ ਹੈ, ਮੇਰੇ ਖਿਆਲ 71 ਦੀ ਕੁਛ ਇਸ ਤਰ੍ਹਾਂ ਦੀ ਗੱਲ ਹੈ ਨਾ, 72-73 ਦੀ। ਅਤੇ ਇਹ ਜਦੋਂ ਬੋਰਡ ਬਣ ਗਿਆ, ਮੈਂ ਵੀ ਬਿਜਲੀ ਬੋਰਡ 'ਚ ਸਾਂ, ਮੈਂ ਉੱਥੋਂ ਛੱਡ ਕੇ, ਅਸੀਂ ਮੈਨੂੰ ਜਿਵੇਂ ਆਦਤ ਸੀ ਜਿੱਥੇ ਮੈਨੂੰ ਵਾਧੇ ਮਿਲਦੇ ਉੱਥੋਂ ਚਲੇ ਜਾਂਦਾ ਸੀ ਮੈਂ ਇਹਨਾਂ ਕੋਲੋਂ। ਮੈਨੂੰ ਲਾਲਾ ਭਗਵਾਨ ਦਾਸ ਕੋਲੋਂ ਮੈਨੂੰ ਇੱਕ ਹੋਰ ਫੈਕਟਰੀ 'ਚ ਮੈਨੂੰ ਵੱਧ ਪੈਸੇ ਮਿਲ ਗਏ ਐਜ ਕੈਸ਼ੀਅਰ, ਮੈਂ ਉੱਥੇ ਚਲਿਆ ਗਿਆ। ਅਤੇ ਉਹ ਤੋਂ ਕੀ ਹੋਇਆ, ਤਾਂ ਕੋਈ 2-4 ਮਹੀਨਿਆਂ ਬਾਅਦ ਬੋਰਡ ਨੇ ਉਹਨਾਂ ਨੂੰ ਲੈ ਲਿਆ, ਆਪਣੇ ਅੰਡਰ ਕਰ ਲਿਆ। ਉਹ ਸਾਰੇ ਬੰਦੇ ਮੇਰੇ ਨਾਲ ਦੇ ਯਾਰ ਦੋਸਤ ਪੱਕੇ ਮੁਲਾਜ਼ਮ ਹੋ ਗਏ ਸਟੇਟ ਗੌਰਮੈਂਟ ਦੇ। ਉਹ ਮੈਨੂੰ ਕਹਿੰਦੇ ਯਾਰ ਸ਼ਫੀਕ ਤੂੰ ਤਾਂ ਬੜਾ ਅਣਲੱਕੀ ਰਿਹਾ, ਦੇਖ ਜੇ ਤੂੰ ਨਾ ਛੱਡੀ ਹੁੰਦੀ ਨਾ ਨੌਕਰੀ, ਤੂੰ ਵੀ ਅੱਜ ਪੱਕਾ ਹੁੰਦਾ
1: ਜੀ।
0: ਉਹ ਮੈਂ ਕਿਹਾ ਠੀਕ ਆ ਭਾਈ, ਇਹ ਤਾਂ ਹੁਣ ਕਿਸਮਤ ਦੀ ਗੱਲ ਹੈ। ਅਤੇ ਜਿੱਥੇ ਮੈਂ ਜਾ ਕੇ ਲੱਗਿਆ ਹੋਇਆ ਸੀ, ਉੱਥੇ ਮੈਂ ਦੇਖਦਾ ਸੀ ਕਿ ਉੱਥੇ ਉਹ ਥਾ ਆਪਣਾ ਸੈਂਟਰੀ ਫੁਲ ਕਾਸਟਿੰਗ ਨੌ ਥਾ ਉਹ, ਹਾਂਜੀ, ਅਤੇ ਉਹਦਾ ਫਾਰਮ ਦਾ ਚਿੱਲੇ ਰੋਲ ਬਣਦੇ ਹੁੰਦੇ ਸੀ, ਉੱਥੇ ਸਾਰਿਆਂ ਦਾ ਆਉਣਾ ਜਾਣਾ ਰਹਿੰਦਾ, ਸਭ ਤਰ੍ਹਾਂ ਦੇ ਮਹਿਕਮੇ ਦੇ ਬੰਦਿਆਂ ਦਾ
1: ਜੀ,
0: ਇੰਡਸਟਰੀ ਡਿਪਾਰਟਮੈਂਟ ਦੇ ਬੰਦੇ, ਇਨਕਮ ਟੈਕਸ ਦੇ, ਉਹ ਜਿਹੜੇ ਹੋਰ ਡਿਪਾਰਟਮੈਂਟਾਂ ਦੇ ਬੰਦਿਆਂ ਨਾਲੋਂ ਜਿਹੜੇ ਇਨਕਮ ਟੈਕਸ ਦਾ ਜ਼ਿਆਦਾ ਇੰਸਪੈਕਟਰਾਂ ਦਾ ਥਾ ਨਾ, ਕੋਈ ਇਸ ਤਰ੍ਹਾਂ ਕੋਈ ਉੱਥੇ, ਤਾਂ ਉਹਨੂੰ ਜ਼ਿਆਦਾ ਰਿਗਾਰਡ ਜਿਹਾ ਮਿਲਦਾ ਥਾ। ਉਹ ਮੈਂ ਮੇਰੇ ਦਿਲ 'ਚ ਆਇਆ ਆਉਂਦੀ ਸੀ ਯਾਰ, ਮੈਂ ਕਿਹਾ ਇਹ ਬੰਦੇ ਨੂੰ ਜ਼ਿਆਦਾ ਰਿਕਾਰਡ ਮਿਲਦਾ, ਅਤੇ ਕਿਉਂ ਨਾ ਯਾਰ ਰੱਬ ਇਹੋ ਜਿਹਾ, ਮੈਂ ਕਿ ਵੀ ਜੀ ਕੋਈ ਅਗਰ ਨੌਕਰੀ ਦੇਵੇ ਤਾਂ ਉਹ ਅੱਜ ਜਾਂਦਾ ਜ਼ਿੰਦਗੀ ਦਾ ਮਤਲਬ ਤਾਂ ਹੈ, ਰੱਬ ਦੀ ਕਰਨੀ ਦੇਖੋ ਕਿ ਮੈਨੂੰ ਜੀ ਉਹ ਉੱਥੇ ਹੁੰਦੇ ਹੋਏ ਮੈਨੂੰ ਇਨਕਮ ਟੈਕਸ ਨੌਕਰੀ ਮਿਲ ਗਈ, ਮੈਨੂੰ ਫਿਰ ਉਹੀ ਇੰਸਪੈਕਟਰ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਵੀ ਮਿਲਿਆ। ਇਹ ਦੇਖੋ ਮੇਰੀ ਲਾਈਫ ਦੀ ਕੈਸੀ ਉਹ ਹੈ।
1: ਅੱਛਾ, ਜਿਹੜੇ ਤੁਹਾਡੇ ਕੋਲ ਆਏ ਸੀ ਉੱਥੇ?
0: ਹਾਂ, ਫਿਰ ਉਹਨਾਂ ਨਾਲ ਮੈਂ ਜੋਬ, ਉਹਨਾਂ ਦੇ ਅੰਦਰ ਕੰਮ ਵੀ ਕਰਿਆ, ਮਲੇਰ ਕੋਲ ਵੀ ਕਰਿਆ
1: ਜੀ।
0: ਅਤੇ ਮੈਂ ਸੋਚਿਆ, ਮੈਂ ਕਿਹਾ ਰੱਬ ਨੇ ਮੈਨੂੰ ਇਨਕਮ ਟੈਕਸ ਦੇਣੀ ਸੀ, ਮੈਨੂੰ ਬਿਜਲੀ ਬੋਰਡ ਦਾ ਨਾਲ ਉਹਦਾ ਮੈਨੂੰ ਅੱਛੀ ਲੱਗਦੀ ਸੀ ਵੀ ਇਹ ਮਹਿਕਮਾ ਬਹੁਤ ਜ਼ਬਰਦਸਤ ਹੈ, ਸਭ ਤੋਂ ਵਧੀਆ ਮਹਿਕਮਾ ਹੈ, ਸੈਂਟਰ ਦਾ ਹੈ, ਸੈਂਟਰ ਗੌਰਮੈਂਟ ਦੀ ਨੌਕਰੀ ਹੈ। ਜੇ ਮੈਂ ਕਿਤੇ ਬਿਜਲੀ ਬੋਰਡ ਲੱਗ ਚੁੱਕਿਆ ਹੁੰਦਾ, ਬਸ ਫਿਰ ਮੈਂ ਕੀ ਟਰਾਈ ਕਰਨੀ ਸੀ ਦੁਬਾਰਾ, ਵੀ ਠੀਕ ਹੈ ਨੌਕਰੀ ਮਿਲ ਗਈ ਪੱਕੀ, ਹੁਣ ਬਸ ਇੱਧਰ ਉੱਧਰ ਦੇਖਦਾ ਨਹੀਂ ਬੰਦਾ ਫਿਰ ਤਾਂ ਦੁਬਾਰਾ ਕੁਛ। ਹੁਣ ਵੀ ਜਾ ਕਿਤੇ ਮੈਂ ਬਿੱਲ ਭਰਾਉਣ ਜਾਂਦਾ ਜਾਂ ਕੋਈ ਬਿਜਲੀ ਬੋਰਡ ਦੀ ਗੱਲ ਹੁੰਦੀ ਹੈ, ਉਹ ਮੈਂ ਕਿਹਾ ਬੰਦਾ ਮੈਂ ਵੀ ਹੋ ਸਕਦਾ ਇੱਥੇ ਰਿਟਾਇਰ ਹੋਇਆ ਹੁੰਦਾ ਜੇ ਨਾ ਮੈਂ
1: ਜੀ
0: ਲੜ ਲੱਗਿਆ ਹੁੰਦਾ।
1: ਤਾਂ ਮਤਲਬ ਇਹ ਕਿ ਕੁਦਰਤ ਜੋ ਕਰਦੀ ਹੈ
0: ਕਰਦੀ ਹੈ, ਬਿਹਤਰ ਕਰਦੀ ਹੈ। ਹਾਂ, ਅਤੇ ਇਹ ਤਾਂ ਮੈਨੇ ਇਹੋ ਜਿਹੀਆਂ ਗੱਲਾਂ ਜੀ ਆਪਣੀਆਂ ਮਤਲਬ ਇਤਫਾਕ ਉਹਦੇ 'ਚ ਲਿਖ ਕੇ ਲਿਖਿਆ ਹੋਇਆ, ਇੱਕ ਮੇਰੇ ਪੇਪਰਾਂ 'ਚ ਵੀ ਅਖਬਾਰਾਂ 'ਚ ਛਪੀਆਂ ਹੋਈਆਂ ਨੇ ਇਹ ਗੱਲਾਂ
1: ਜੀ।
0: ਹੋਰ ਤੋਂ ਵਧੀਆ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਮਤਲਬ ਜਿਹਦੇ ਮੈਂ ਜਿਹਦਾ ਥਾਂ ਮੈਂ ਸਰਵਿਸ ਕਰਦਾ ਥਾ, ਉੱਥੇ ਮੈਂ ਕੈਸ਼ੀਅਰ ਥਾ, ਡੇ ਬੁੱਕ ਕੈਸ਼ ਬੁੱਕ ਮੇਰੇ ਹੱਥ ਦੀਆਂ ਲਿਖੀਆਂ ਹੋਈਆਂ ਸੀਆਂ। ਉਹ ਤੋਂ ਬਾਅਦ ਜਦ ਮਹਿਕਮੇ 'ਚ ਇੱਕ ਵਾਰੀ ਉਹਨਾਂ ਦਾ ਰੇਡ ਹੋਇਆ, ਉਹ ਰੇਡ 'ਚ ਜਾਂ ਉਹਨਾਂ ਦੀਆਂ ਉਹ ਅਸੀਂ ਲੈ ਕੇ ਆਉਂਦੇ ਹਾਂ ਚੱਕ ਕੇ ਸਾਰਾ ਕੁਛ, ਉਹਨਾਂ ਦਾ ਕਾਗਜ਼ ਪੱਤਰ ਕਿਤਾਬਾਂ, ਉਹ ਮੇਰੇ ਹੱਥ ਦੀ ਲਿਖੀਆਂ ਕਿਤਾਬਾਂ ਮੇਰੇ ਮਹਿਕਮੇ 'ਚ ਆਈਆਂ। ਐਸੇ ਐਸੇ ਇਤਫਾਕ ਕਿਸੇ ਨਾਲ ਹੋ ਸਕਦੇ ਨੇ ਕਿਤੇ, ਤੁਸੀਂ ਦੇਖੋ, ਮੈਂ ਬੜਾ ਲੱਕੀ ਸਮਝਦਾ ਤੁਸੀਂ ਕੈਸੇ ਕਿਸ ਨਾਲ
1: ਜੀ। ਸਰ, ਤੁਸੀਂ ਆਪਣੀ ਨੌਕਰੀ ਦੇ ਦੌਰਾਨ
0: ਜੀ
1: ਤੁਸੀਂ ਕਾਫੀ ਘੁੰਮ ਚੁੱਕੇ ਹੋ
0: ਜੀ,
1: ਤਕਰੀਬਨ 4.25 ਲੱਖ ਕਿਲੋਮੀਟਰ
0: ਜੀ,
1: ਇਹ ਬਹੁਤ ਜ਼ਿਆਦਾ ਹੁੰਦਾ
0: ਜੀ।
1: ਇਸ ਬਾਬ ਕਿਸ ਤਰ੍ਹਾਂ ਬਣੇ?
0: ਇਸ ਬਾਬੇ ਬਣੇ, ਮੈਂ ਸਾਰਾ ਕ੍ਰੈਡਿਟ ਆਪਣੇ ਡਿਪਾਰਟਮੈਂਟ ਹੁੰਦਾ ਨਾ ਇਨਕਮ ਟੈਕਸ ਨੂੰ। ਜੇ ਮੈਂ ਕਿਤੇ ਇਨਕਮ ਟੈਕਸ ਨਾ ਆਇਆ ਹੁੰਦਾ, ਕਿਸੇ ਹੋਰ ਮਹਿਕਮੇ ਆਇਆ ਹੁੰਦਾ ਜਿੱਥੇ ਰੈਗੂਲਰ ਸਪੋਰਟਸ ਨਾ ਹੁੰਦੀਆਂ, ਤਾਂ ਮੈਂ ਵੀ ਆਪਣੀ ਸਪੋਰਟ ਛੱਡ ਚੁੱਕਿਆ ਹੁੰਦਾ, ਬਸ ਨੌਕਰੀ ਕਰਦਾ, ਘਰ ਆਉਂਦਾ, ਬਸ ਠੀਕ ਹੈ। ਇਹ ਮਹਿਕਮੇ ਜਦ ਮੈਂ ਗਿਆ ਪਹਿਲੇ ਸਾਲ ਹੀ 1974 'ਚ, ਜਦ ਮੈਂ ਜੂਨ 'ਚ ਜੁਆਇਨ ਕਰਿਆ, ਅਕਤੂਬਰ 'ਚ ਆ ਕੇ ਸਾਡੇ ਦਫ਼ਤਰ 'ਚ ਉਹ ਬੈਨਰ ਜਿਹਾ ਲੱਗੇ ਹੋਏ ਕਿ ਜੀ ਸਬ ਜੋਨ ਸਪੋਰਟਸ ਮੀਟ, ਸੈਂਟਰਲ ਰੈਵਨਿਊ ਸਪੋਰਟਸ ਮੀਟ ਹੋ ਰਹੀ ਹੈ। ਉਹ ਮੈਂ ਕਿਹਾ ਅੱਛਾ, ਅਤੇ ਮੈਂ ਪਹਿਲਾਂ ਫੁੱਟਬਾਲ ਖੇਡਦਾ ਹੁੰਦਾ ਥਾ, ਤਾਂ ਮੈਂ ਉਹਦੇ 'ਚ ਆਪਣਾ ਫੁੱਟਬਾਲ ਖੇਡਿਆ, ਫਿਰ ਉਹ 'ਚ ਖੇਡਿਆ, ਫਿਰ ਹਰ ਸਾਡੇ ਸਬ ਜੋਨ ਹੁੰਦੀ ਸੀ, ਫਿਰ ਨੌਰਥ ਜੋਨ ਹੁੰਦੀ ਸੀ, ਫਿਰ ਆਲ ਇੰਡੀਆ ਹੁੰਦੀ ਸੀ। ਅਤੇ ਉਹਦੇ ਚੱਕਰ 'ਚ ਮੈਨੂੰ ਫਿਰ ਸਰਕਾਰੀ ਖਰਚੇ ਦੇ ਉੱਪਰ ਘੁੰਮਣ ਦਾ ਮੌਕਾ ਮਿਲਦਾ ਥਾ, ਸਰਕਾਰੀ ਖਰਚੇ ਪਰ ਨਾਲੇ DAT ਮਿਲਣਾ, ਨਾਲੇ ਆਪਣਾ ਵਧੀਆ ਛੁੱਟੀਆਂ ਕੱਢਣੀਆਂ, ਨਾਲੇ ਘੁੰਮ ਕੇ ਖੇਡ ਕੇ ਆਉਣਾ। ਉਹ ਮੈਨੂੰ ਫਿਰ ਇਹ ਸ਼ੌਕ ਹੋ ਗਿਆ, ਫਿਰ ਜਿੱਥੇ ਇੱਥੇ ਤਾਂ ਮੈਂ ਮਿਹਨਤ ਬਹੁਤ ਕਰੀ ਇਹਦੇ 'ਚ ਆ ਕੇ
1: ਜੀ।
0: ਅਤੇ ਪਹਿਲਾਂ ਮੈਂ ਫੁੱਟਬਾਲ ਖੇਡਿਆ 3-4 ਸਾਲ, ਮੈਂ ਸਾਨੂੰ 78-79 ਤੱਕ ਫੁੱਟਬਾਲ ਖੇਡਿਆ। ਇੱਕ ਵਾਰੀ ਕੀ ਹੋਇਆ, ਐਸਾ ਚਾਂਸ ਹੋਇਆ ਕਿ ਮੈਨੂੰ ਇਹ ਲੱਗਿਆ ਕਿ ਕਿਉਂਕਿ ਇਹ ਟੀਮ ਇਵੈਂਟ ਹੈ, ਇਹਦੇ ਜਾ ਕੇ ਥੋੜ੍ਹੀ ਜਿਹੀ ਬੰਦਾ ਨੋਇੰਗਲੀ ਪਾਰਸ਼ੈਲਿਟੀ ਵੀ ਹੋ ਜਾਂਦੀ ਹੈ
1: ਜੀ।
0: ਮੈਨੂੰ ਇਹ ਲੱਗਿਆ ਵੀ ਮੈਨੂੰ ਰੱਖਿਆ ਜਾ ਸਕਦਾ ਸੀ, ਮੇਰੇ ਤੋਂ ਇੱਕ ਇਨਫੀਰੀਅਰ ਪਲੇਅਰ ਸੀ, ਉਹਨੂੰ ਰੱਖ ਲਿਆ, ਸਿਲੈਕਟ ਕਰ ਲਿਆ ਇਹਨਾਂ ਨੇ। ਮੈਂ ਸੋਚਿਆ ਵੀ ਬੰਦਾ ਕਿਉਂ ਨਾ ਕੋਈ ਐਸੀ ਹੋਵੇ ਕਿ ਈਵੈਂਟ ਹੋਵੇ ਜਿਹਦੇ 'ਚ ਬੰਦਾ ਕਿਸੇ ਨੂੰ ਘਰ ਹੀ ਨਾ ਸਕੇ ਪਿੱਛੇ। ਉਹਦੇ ਵਾਸਤੇ ਫਿਰ ਮੈਨੂੰ ਅਥਲੈਟਿਕ ਚੁਣਿਆ ਵਾਂਗਾ। ਅਥਲੈਟਿਕ 'ਚ ਇਹ ਹੁੰਦੀ ਹੈ ਕਿ ਜਦ ਤੁਸੀਂ ਸਿਲੈਕਸ਼ਨ ਹੁੰਦੀ ਹੈ, ਤੁਸੀਂ ਫਰਜ਼ ਕਰੋ ਸਭ ਤੋਂ ਅੱਗੇ ਨਿਕਲ ਗਿਆ ਸਿਲੈਕਸ਼ਨ, ਤੁਹਾਨੂੰ ਫਿਰ ਪਿੱਛੇ ਤਾਂ ਕਰ ਨਹੀਂ ਸਕਦਾ। ਟੀਮ ਇਵੈਂਟ 'ਚ ਬੰਦਾ ਕਰ ਸਕਦਾ ਕਿ ਨਹੀਂ ਜੀ ਇਹ ਵਧੀਆ ਖੇਡਿਆ, ਉਹ ਨਹੀਂ ਵਧੀਆ ਖੇਡਿਆ ਆਇਆ। ਮੈਂ ਫਿਰ ਅਥਲੈਟਿਕ ਚੁਣ ਲਿੱਤੀ ਸੀ, ਬਸ ਫਿਰ ਉਹਦੇ 'ਚ ਮੈਂ ਮਿਹਨਤ ਪੂਰੀ ਕਰਨੀ, ਫਿਰ ਮੈਨੇ ਬਹੁਤ ਕੋਸ਼ਿਸ਼ ਕਰਨੀ, ਫਿਰ ਮੈਂ ਸਾਰੇ ਜਾਣਾ ਜਿੱਥੇ ਵੀ ਜਾਣਾ, ਉਹ ਤਾਂ ਸਾਨੂੰ ਮਹਿਕਮਾ ਸਾਰੇ ਸਾਡੇ ਫਿਰ ਸੈਂਟਰ ਦਾ ਮਹਿਕਮਾ ਥਾ, ਇਸ ਲਈ ਪੂਰੇ ਇੰਡੀਆ ਸਾਡੇ ਹੁੰਦੇ ਹੁੰਦੇ ਤੇ ਹਰ ਸਾਲ ਕਿਤੇ ਕਿਸੇ ਸਟੇਟ 'ਚ ਹੋ ਰਿਹਾ, ਕਿਤੇ ਕਿਸੇ ਸਟੇਟ 'ਚ ਹੋ ਰਿਹਾ ਨੈਸ਼ਨਲ
1: ਜੀ।
0: ਅਤੇ ਫਿਰ ਉਹ ਫਿਰ ਉੱਥੇ ਤਾਂ ਮੈਂ ਮਹਿਕਮੇ ਦੇ ਖਰਚੇ ਦੇਖਦਾ ਰਿਹਾ, ਜਿੱਥੇ ਜਿੱਥੇ ਸਾਡੀਆਂ ਗੇਮਾਂ ਹੁੰਦੀਆਂ ਸੀ ਫਿਰ ਜਿਹੜੇ ਕੋਈ ਰਹਿ ਜਾਂਦੇ ਸੀ ਨਾ ਆਲੇ ਦੁਆਲੇ ਦੇ ਕੋਈ ਨੇੜੇ ਦੇਖਣ ਵਾਲੀ ਚੀਜ਼ਾਂ ਹੁੰਦੀਆਂ ਸੀਗੀਆਂ ਉਸ ਟਾਈਮ 'ਚ, ਮੈਂ ਫਿਰ ਉਹ ਨੋਟ ਕਰਕੇ ਲੈ ਕੇ ਜਾਂਦਾ ਹੁੰਦਾ ਸਾਂ। ਇੱਕ
1: ਜੀ
0: ਹਿੰਦੀ ਦਾ ਪਰਯਟਨ ਵਿਸ਼ੇਸ਼ਕ ਆਉਂਦਾ ਹੁੰਦਾ ਸਾ ਮੈਗਜ਼ੀਨ, ਉਹਦੇ 'ਚ ਆਉਂਦਾ ਹੁੰਦਾ ਤਾਂ ਕਿਹੜੀ ਚੀਜ਼ਾਂ ਕਿੱਥੇ ਕਿੱਥੇ ਕੀ ਕੀ ਦੇਖਣ ਵਾਲਾ ਹੈ,
1: ਜੀ
0: ਉਹ ਮੈਂ ਫਿਰ ਉਧਰਲੇ ਏਰੀਏ 'ਚ ਦੇ ਉਹ ਨੋਟ ਕਰਕੇ ਰਹਿ ਜਾਂਦੀ ਹਾਂ। ਫਿਰ ਮੈਂ ਉਹ ਆਪਣੇ ਕਿਰਾਏ 'ਤੇ ਜਾ ਕੇ ਦੇਖ ਕੇ ਆਉਂਦਾ, ਥੋੜ੍ਹਾ ਜਿਹਾ ਟਾਈਮ ਕੱਢ ਗਿਆ ਕਿਸੇ ਟਾਈਮ ਵੀ ਨੇੜੇ ਤੇੜੇ ਹੋ ਜਾਓ ਤਾਂ ਕਿ ਮੈਂ ਆਇਆ ਹੋਇਆ।
1: ਹਾਂਜੀ
0: ਅਤੇ ਮੈਂ ਇਸ ਤਰ੍ਹਾਂ ਦੇਖਦਾ ਰਿਹਾ ਜਿਹੜਾ ਕੁਛ ਮੈਂ ਮਹਿਕਮੇ ਦੇ ਉਹਦੇ 'ਤੇ ਦੇਖ ਲਿੱਤਾ ਦੇਖ ਲਿੱਤਾ, ਬਾਕੀ ਦਾ ਫਿਰ ਮੈਨੇ ਆਪਣੇ ਖਰਚੇ 'ਤੇ ਦੇਖਿਆ, ਮੈਨੂੰ ਇਹੋ ਜਿਹਾ ਸ਼ੌਕ ਪੈ ਗਿਆ। ਫਿਰ ਮੈਨੇ ਸਾਰਾ ਇੰਡੀਆ ਕਵਰ ਕਰ ਲਿਆ ਟੋਟਲੀ।
1: ਜੀ ਕਿਹੜੀਆਂ ਕਿਹੜੀਆਂ ਸਟੇਟਸ ਤੁਸੀਂ ਘੁੰਮ ਚੁੱਕੇ ਹੋ?
0: ਤੁਸੀਂ ਇਹ ਕਹੋ ਵੀ ਕਿਹੜੀ ਸਟੇਟ ਨਹੀਂ ਘੁੰਮਿਆ, ਮੈਂ ਤਾਂ ਦੋ ਲੋਕ ਕਾਲੇ ਪਾਣੀ ਸਜ਼ਾ ਵਾਲਿਆਂ ਨੂੰ ਭੇਜਦੇ ਜਿੱਥੇ ਇਹਨਾਂ ਨੂੰ ਸਜ਼ਾ ਹੁੰਦੀ ਸੀ, ਮੈਂ ਤਾਂ ਉਹ ਵੀ ਜਾ ਕੇ ਦੇਖ ਕੇ ਆਇਆ ਅੰਡੇਮਾਨ
1: ਅੰਡੇਮਾਨ
0: ਨਿਕੋਬਾਰ
1: ਜੀ
0: ਸ਼ਿਪ 'ਚ ਵੀ ਮੈਨੇ ਸਭ ਤਰ੍ਹਾਂ ਦੀ ਕਨਵੀਨਸ ਸਫ਼ਰ ਕਰਿਆ। ਮੇਰਾ ਇੱਕ ਸ਼ੁਰੂ ਤੋਂ ਇੱਕ ਮੂਡ ਰਿਹਾ ਕਿ ਮੈਂ ਰਿਕਾਰਡ ਬਣਾਉਣ ਦਾ, ਕਿ ਹਰ ਮਾਮਲੇ 'ਚ ਰਿਕਾਰਡ ਬਣਾਉਣਾ। ਹੁਣ ਹਰ ਤਰ੍ਹਾਂ ਦੀ ਕਨਵੀਨਸ ਮੈਨੇ ਕਰਿਆ,
1: ਜੀ
0: ਛੋਟੇ ਏਅਰਪਲੇਨ ਤੋਂ ਲੈ ਕੇ ਬੜੇ ਤੋਂ ਬੜੇ ਤੱਕ, ਰੇਲਾਂ ਦੀਆਂ ਡਬਲ ਡੈਕਰ ਟ੍ਰੇਨਾਂ 'ਚ ਵੀ, ਸਭ ਤਰ੍ਹਾਂ ਦੀ ਰਾਜਧਾਨੀਆਂ ਸ਼ਤਾਬਦੀਆਂ, ਯਾਨੀ ਕਿ ਸ਼ਿਪ 'ਚ ਵੀ, ਮਤਲਬ ਇਹ ਮੈਂ ਉੱਥੇ ਗਿਆ, ਉੱਥੇ ਵੀ ਮੈਂ ਸਫ਼ਰ ਕਰਿਆ।
1: ਜੀ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵਧੀਆ ਤੁਹਾਡਾ ਅਨੁਭਵ ਸ਼ਫੀਕ ਜੀ ਕਿਹੜੀ ਸਟੇਟ ਦੇ ਵਿੱਚ ਰਿਹਾ?
0: ਸਭ ਤੋਂ ਵਧੀਆ ਅਨੁਭਵ ਜੇ ਤਾਂ ਆਪਾਂ ਕੋਈ ਖੂਬਸੂਰਤੀ ਦੇ ਪੁਆਇੰਟ ਆਫ ਵਿਊ ਨਾਲ ਦੇਖੀ ਹੈ, ਖੂਬਸੂਰਤ ਸਟੇਟ ਕਿਹੜੀ ਹੈ, ਉਹ ਤਾਂ ਮੈਨੂੰ ਕਸ਼ਮੀਰ ਲੱਗੀ। ਉੱਥੇ ਦੇ ਲੋਕ ਵੀ ਖੂਬਸੂਰਤ, ਉੱਥੇ ਦਾ ਕਸ਼ਮੀਰ ਵੀ ਬਸ। ਅਤੇ ਜਿਹੜੇ ਇਹ ਕੋਈ ਦੇਖੀਏ ਡਿਸਪਲਿਨਡ ਲੋਕ ਦੇਖੀਏ, ਉਹ ਮੈਨੂੰ ਸਾਊਥ 'ਚ ਲੱਗੇ ਨੇ, ਜਿਸ ਤਰ੍ਹਾਂ ਤਾਮਿਲਨਾਡੂ ਕਹਿ ਦਈਏ, ਪਹਿਲਾਂ ਕੇਰਲਾ ਕਹਿ ਦਈਏ, ਉਧਰਲੀ ਸਟੇਟਾਂ 'ਚ ਥੋੜ੍ਹੇ ਲੋਕ ਇਹ ਮਤਲਬ ਡਿਸਿਪਲਿਨਡ ਲੱਗੇ ਨੇ ਆਪਣੇ ਨਾਲੋਂ ਇੱਧਰ
1: ਜੀ।
0: ਅਤੇ ਇਹ ਚੀਜ਼ ਮੈਨੇ ਆਪਣੀ ਮੈਨੇ ਮਹਿਸੂਸ ਕੀਤੀ ਹੈ
1: ਜੀ। ਤੁਸੀਂ ਗੱਲ ਕਰ ਰਹੇ ਸੀ ਤੁਸੀਂ ਪਾਕਿਸਤਾਨ ਗਏ ਹੋ 8 ਵਾਰ
0: ਜੀ,
1: ਅਤੇ ਉਹ ਸਬੱਬ ਕਿਵੇਂ ਬਣਿਆ?
0: ਉਹ ਸਬੱਬ ਤਾਂ ਪਹਿਲਾਂ ਪਹਿਲਾਂ ਤਾਂ ਆਪਣੇ ਪੇਰੈਂਟਸ ਨਾਲ ਗਿਆ ਮੈਂ, ਸਨ ਬਾਹਰ ਤੋਂ ਗਿਆ ਮੈਂ, ਯਾਨੀ ਕਿ 12 ਸਾਲ ਦੀ ਉਮਰ 'ਚ ਪਹਿਲੀ ਵਾਰੀ ਗਿਆ ਮੈਂ
1: ਜੀ।
0: ਅਤੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਹੀ 1-2 ਵਾਰੀ, ਫਿਰ ਮੈਂ ਮੈਰਿਜ ਤੋਂ ਬਾਅਦ ਵੀ ਗਿਆ, ਅਨਮੈਰਿਡ ਵੀ ਗਿਆ ਮੈਂ ਉੱਥੇ, ਅਤੇ ਮੈਂ 8 ਵਾਰ ਗਿਆ। ਸਾਡੇ ਉੱਥੇ ਮਾਮਾ ਜੀ ਸੀ, ਉਹਨਾਂ ਨੂੰ ਮਿਲਣ ਜਾਂਦੇ ਸੀ, ਮੇਰੀ ਫੁੱਫੀਆਂ ਉੱਥੇ ਸੀ, ਨਾਭੇ ਤੋਂ ਉੱਧਰ ਚਲੇ ਗਏ ਸੀ ਉਹ,
1: ਜੀ
0: ਅਤੇ ਉਹਨਾਂ ਨੂੰ ਮਿਲਣ ਜਾਂਦੇ ਹੁੰਦੇ ਸੀ ਅਸੀਂ। ਅਤੇ ਇਹ ਮੈਂ ਤਾਂ ਕਰਕੇ ਬਸ ਫਿਰ ਹਾਰ ਵੇ, ਫਿਰ ਮੈਨੂੰ ਐਂ ਥਾ ਵੀ ਇਹ ਇੱਥੇ ਆਏ ਹੋਏ ਹਾਂ ਅਤੇ ਪਾਕਿਸਤਾਨ ਵੀ ਦੇਖ ਲਓ ਸਾਰਾ, ਫਿਰ ਮੈਂ ਦੇਖ ਲਓ ਸਾਰਾ ਪਾਕਿਸਤਾਨ ਜਿੱਥੇ ਸਾਡੇ ਰੈਲੇਟਿਵ ਥੇ ਉਹ ਤਾਂ ਜਾਂਦੀ ਜਾਂਦੇ ਥੇ, ਮੇਨਲੀ ਲਾਹੌਰ ਥੇ ਰੈਲੇਟਿਵ ਜਾਂ ਝੰਗ ਥੇ
1: ਜੀ
0: ਲੈਲਪੁਰ ਥੇ, ਇਸ ਤਰ੍ਹਾਂ ਉਹ ਤਾਂ ਅਸੀਂ ਜਾਣੀ ਜਾਣਾ ਹੁੰਦਾ ਥਾ। ਉਹ ਤੋਂ ਬਾਅਦ ਫਿਰ ਮੈਂ ਟਾਈਮ ਕੱਢ ਕੇ ਫਿਰ ਮੈਂ ਆਪਣਾ ਇੱਧਰ ਉੱਧਰਲੇ ਸਾਰੇ ਦੇਖਦਾ ਥਾ, ਕਿਉਂਕਿ ਜਦ ਜਾਂਦੇ ਥੇ ਇੱਕ ਵਾਰੀ ਤਾਂ 3 ਮਹੀਨੇ ਦਾ ਵੀਜ਼ਾ ਲੈ ਕੇ ਜਾਂਦੇ ਹੁੰਦੇ ਥੇ, 3 ਮਹੀਨੇ ਰਹਿ ਕੇ ਆਉਂਦੇ ਹੁੰਦੇ ਥੇ, ਅਤੇ ਉਹ 3 ਮਹੀਨਿਆਂ 'ਚ ਬਸ ਫਿਰ ਮੈਂ ਇੱਧਰ ਉੱਧਰ ਜਾਣਾ ਦੇਖਣਾ ਕਰਨਾ। ਫਿਰ ਮੈਨੇ ਸਾਰੀਆਂ ਪਾਕਿਸਤਾਨ ਦੀਆਂ 5-5 ਸਟੇਟਾਂ ਨੂੰ ਉੱਥੇ, ਉਹਨਾਂ ਦੀਆਂ ਕੈਪੀਟਲਸ, ਉੱਥੇ ਦੀਆਂ ਮਸ਼ਹੂਰ ਜਿਹੜੀਆਂ ਜਿਹੀਆਂ ਸਟੇਸ਼ਨ, ਕੋਈ ਦੇਖਣ ਵਾਲੀਆਂ, ਕੋਈ ਹਿਸਟੋਰੀਕਲ, ਕੋਈ ਚੀਜ਼ਾਂ ਨੇ ਐਸੀਆਂ, ਉਹ ਦੇਖੀਆਂ ਮੈਨੇ ਸਾਰੀਆਂ
1: ਜੀ। ਅੱਛਾ ਅੱਜ ਕੱਲ੍ਹ ਤਾਂ ਅਸੀਂ ਕਿਤੇ ਸਵੇਰੇ ਜਾਣਾ ਹੋਵੇ ਤਾਂ ਹੁੰਦਾ ਕਿ ਸ਼ਾਮ ਤੱਕ ਘਰ ਵਾਪਸ ਆ ਜਾਈਏ, ਅਤੇ ਉਹਨਾਂ ਵੇਲਿਆਂ ਦੇ ਵਿੱਚ 3-3 ਮਹੀਨੇ ਰਿਸ਼ਤੇਦਾਰ ਉਂਝ ਵੀ ਆਮ ਹੀ ਰਹਿੰਦੇ ਹੁੰਦੇ ਸੀ,
0: ਆਮ ਰਹਿੰਦੇ ਸੀ, ਕੋਈ ਉਹ ਨਹੀਂ ਹੁੰਦਾ ਥਾ ਉਸ ਟਾਈਮ, ਬਸ ਠੀਕ ਹੈ ਆ ਗਏ, ਆਪਣਾ ਕੋਈ ਇਹੋ ਜਿਹਾ ਵਜ਼ਨ ਨਹੀਂ ਮਹਿਸੂਸ ਕਰਦੇ ਥੇ, ਕੋਈ ਉਹ ਨਹੀਂ ਥਾ ਵੀ ਹਾਲ ਵੀ ਆ ਗਿਆ ਇਹਨਾਂ ਨੂੰ, ਹੁਣ ਆਪਣੇ ਬਸ ਆਪਣਾ ਜੈਸੇ ਘਰ 'ਚ ਰੋਟੀ ਖਾ ਲਈ ਠੀਕ ਹੈ, ਆਪਣਾ ਘੁੰਮ ਲਏ ਬੈਠ ਲਏ, ਗੱਲਾਂ ਮਾਰ ਲਈਆਂ ਪੁਰਾਣੀਆਂ 'ਚ ਗੱਲਾਂ ਛੇੜ ਲਈਆਂ, ਅਤੇ ਐਂ ਟਾਈਮ ਨਿਕਲਦਾ ਥਾ ਬਸ ਇਸ ਤਰ੍ਹਾਂ
1: ਜੀ। ਮਤਲਬ ਕੋਈ ਖਾਸ
0: ਕੋਈ ਟਾਈਮ ਬਹੁਤ ਹੁੰਦਾ ਥਾ ਨਾ, ਕੋਈ ਅਜਿਹਾ ਹੁੰਦਾ ਨਹੀਂ ਥਾ, ਅੱਜ ਕੱਲ੍ਹ ਮੰਗੋ ਨਹੀਂ ਥਾ ਵੀ ਮਤਲਬ ਵੀ ਟਾਈਮ ਬਹੁਤ ਘੱਟ ਆ ਜਾਣਾ,
1: ਦਿਖਾਵਾ ਨਹੀਂ ਸੀ
0: ਦਿਖਾਵਾ ਨਹੀਂ ਸੀ, ਮੈਂ ਜਿੱਥੇ ਚਲੇ ਗਿਆ ਬੈਠੇ ਨੂੰ ਆਪਣੇ ਇੱਥੇ ਆਪਣੇ ਆਪ ਨੂੰ ਆਪਣੇ ਘਰਾਂ 'ਚ ਵੀ ਇਵੈਂਟ ਹੀ ਹੁੰਦਾ ਥਾ, ਈਵਨ ਕਿ ਬਸ ਬੈਠ ਕੇ ਗੱਪਾਂ ਛੱਪਾਂ ਹੋ ਰਹੀਆਂ ਬਸ, ਕੋਈ ਪਤਾ ਨਹੀਂ ਸ਼ਾਮ ਪੈ ਗਈ, ਸ਼ਾਮ ਦਾ ਟਾਈਮ ਰੋਟੀ ਦਾ ਹੋ ਗਿਆ ਖਾ ਲਓ ਬਸ ਠੀਕ ਹੈ, ਇਹੀ ਟਾਈਮ ਹੁੰਦਾ ਥਾ ਬਸ, ਵੀ ਹੋਰ ਤਾਂ ਸਾਰੇ ਗੱਪਾਂ ਮਾਰਨੀਆਂ ਨੂੰ ਕੋਈ ਇਹ ਨਹੀਂ ਥਾ ਕੁਛ
1: ਜੀ। ਅੱਛਾ ਜਿਹੜਾ ਤੁਸੀਂ ਇਹ ਦੁਨੀਆ ਦਾ ਭ੍ਰਮਣ ਕੀਤਾ, ਫਿਰ ਤੁਸੀਂ ਆਪਣੇ ਇਸ ਸਫ਼ਰ ਨੂੰ ਇੱਕ ਕਿਤਾਬੀ ਰੂਪ ਵੀ ਦਿੱਤਾ
0: ਜੀ
1: ਜੀ, ਕਿਹੜੀ ਕਿਤਾਬ ਹੈ ਉਹ ਤੁਹਾਡੀ?
0: ਉਹ ਜੀ ਸ਼ਹਿਰ ਦਾ ਸ਼ਹਿਰ ਨਾਂ ਹੈ ਉਹਦਾ
1: ਜੀ,
0: ਉਹ ਤਾਂ ਬਹੁਤ ਬਾਅਦ 'ਚ ਆ ਕੇ ਮੈਨੇ ਇਹਨੂੰ ਮਤਲਬ ਲਿਖੀ ਇਹ, ਮੈਨੂੰ ਕੋਈ ਐਸਾ ਲਿਖਣ ਦਾ ਸ਼ੌਕ ਤਾਂ, ਮੈਨੂੰ ਡਾਇਰੀ ਲਿਖਣ ਦਾ ਸ਼ੌਕ ਤਾਂ ਹੁੰਦਾ ਥਾ, ਛੋਟੀ ਡਾਇਰੀ ਮੈਂ ਰੱਖਦਾ ਹੁੰਦਾ ਆਪਣੇ ਕੋਲ, ਜਿੱਥੇ ਵੀ ਕਿਤੇ ਜਾਂਦਾ ਤਾਂ ਉੱਥੇ ਮੇਨ ਉੱਥੇ ਦਾ ਹਿੰਟ ਜਿਹਾ ਲਿਖ ਲੈਂਦਾ ਹੁੰਦਾ ਥਾ। ਅਤੇ ਸਮਝੋ 74 ਤੋਂ ਮੈਂ ਸਫ਼ਰ ਕਰਨੇ ਸ਼ੁਰੂ ਕਰੇ ਨਾ, ਅਤੇ ਜਾ ਕੇ ਮੈਨੇ 2016-17 'ਚ ਮੈਨੂੰ ਉਹ ਵੀ ਮੇਰੇ ਯਾਰ ਦੋਸਤਾਂ ਦੇ ਕਹਿ ਤੇ ਵੀ ਤੇਰੇ ਕੋਲ ਇੰਨਾ ਮੈਟਰ ਹੈ, ਇੰਨਾ ਵਾਦ ਹੈ ਵੀ ਤੂੰ ਇਹਨੂੰ ਇੱਕ ਕਿਤਾਬ ਦੀ ਸ਼ਕਲ ਦੇ ਦੇ ਤਾ
1: ਜੀ।
0: ਉਹ ਫਿਰ ਮੈਨੇ ਜੇ ਸਾਰੀਆਂ ਪੁਰਾਣੀਆਂ ਡੇਰੀਆਂ ਇਕੱਠੀਆਂ ਕਰੀਆਂ, ਉਹਨਾਂ ਅਰੇਂਜ ਕਰਕੇ ਉਹਨਾਂ ਦਾ ਫਿਰ ਮੈਨੇ ਸਾਰਾ ਡਿਟੇਲਸ ਆਪਣਾ ਉਹ ਲਿਖਤਾ ਵੀ, ਜੋ ਜੋ ਮੈਂ ਦੇਖਿਆ, ਕਿੱਥੇ ਕੀ ਦੇਖਿਆ, ਕੀ ਮੇਰੇ ਨਾਲ ਬੀਤਿਆ, ਕੀ ਮੇਰੇ ਨਾਲ ਉਹ ਹੋਇਆ, ਉਹ ਸਾਰਾ ਇੰਨਾ ਇੰਟਰਸਟਿੰਗ ਆ, ਕਿਉਂਕਿ ਉਹ ਸੱਚਾਈ ਹੈ, ਉਹ ਆਪਣੀ ਅੱਖਾਂ ਦੇਖੀ ਗੱਲ ਹੈ, ਉਹ ਕਿਸੇ ਜਿਵੇਂ ਆਪਾਂ ਕਹਿ ਦਈਏ ਅਦੀਬ ਨੂੰ ਜਾਂ ਰਾਈਟਰ ਨੂੰ ਉਹ ਜਿਹੜੀਆਂ ਬਣਾ ਕੇ ਲਿਖ ਦਿੰਦੇ ਨੇ ਆਪਣਾ ਇਮੈਜਨਰੀ ਹੁੰਦੀਆਂ ਨੇ ਬੈਠ ਕੇ ਉਹ ਵਧਾ ਕੇ, ਉਹਦੇ 'ਚ ਉਹ ਚੀਜ਼ ਨਹੀਂ ਹੈ, ਉਹਦਾ 2 ਪੁਆਇੰਟ ਗੱਲ ਹੈ, 40 ਸਾਲ ਦਾ ਉਹਦੇ 'ਚ ਜ਼ਿਕਰ ਹੈ, ਅਤੇ ਉਹ ਇੰਨੀ ਪਾਪੂਲਰ ਹੋਈ ਕਿਤਾਬ ਕਿ ਮੈਨੂੰ 2 ਵਾਰੀ ਛਪਾਉਣੀ ਪਈ, ਮੇਰੀ ਕਿਤਾਬ ਨੂੰ ਪ੍ਰਾਈਜ਼ ਵੀ ਮਿਲਿਆ ਭਾਸ਼ਾ ਵਿਭਾਗ ਪਟਿਆਲੇ ਤੋਂ ਤੁਹਾਡੇ ਇੱਥੋਂ,
1: ਜੀ
0: ਮੈਂ ਬੜੀ ਲੱਕੀ ਸਮਝਦਾ ਆਪਣੇ ਆਪ ਨੂੰ, ਮੇਰੀ ਪਹਿਲੀ ਕਿਤਾਬ, ਪਹਿਲੀ ਨਹੀਂ ਮੇਰੇ ਅਵਾਰਡ।

0: ਮੈਨੂੰ
1: ਫਰਨਾਮਾ
0: ਮੈਂ
1: ਤੁਹਾਡਾ ਜਿਹੜਾ
0: ਸਫ਼ਰਨਾਮਾ ਮੇਰਾ ਉਹਨੂੰ ਪਹਿਲੇ ਨਹੀਂ ਅਵਾਰਡ ਮਿਲ ਗਿਆ। ਲੋਕਾਂ
1: ਜੀ
0: ਨੇ ਦਸ 15 ਕਿਤਾਬਾਂ ਲਿਖਣ ਤਾਂ ਜਾ ਕੇ ਕਿਤੇ ਸਾਨੂੰ ਮਿਲਦਾ ਨਹੀਂ ਮਿਲਦਾ,
1: ਜੀ
0: ਮੈਂ ਇਸ ਮਾਮਲੇ 'ਚ ਲੱਕੀ ਰਿਹਾ ਬਹੁਤ।
1: ਜੀ। ਅੱਛਾ, ਤੁਹਾਡੇ ਨਾਲ ਜਦੋਂ ਹੁਣ ਵੀ ਗੱਲ ਕਰਦੇ ਹਾਂ, ਇੱਕ ਨਾ ਚੜ੍ਹਦੀ ਕਲਾ ਵਾਲੀਆਂ ਜਿਹੜੀਆਂ ਬਹੁਤ ਪੋਜ਼ਿਟਿਵ ਵਾਈਬਸ ਉਹ ਮਹਿਸੂਸ ਹੋ ਰਹੀਆਂ ਨੇ, ਤੁਹਾਡੇ ਲੋਕਾਂ ਕੋਲ ਜ਼ਿੰਦਗੀ ਦਾ ਅਜਿਹੀ ਕਿਹੜੀ ਗਿੱਦੜ ਸਿੰਘੀ ਸੀ ਜਿਹੜੀ ਤੁਹਾਨੂੰ ਹੁਣ ਵੀ ਮਤਲਬ ਉਹ ਇੰਨੇ ਜੋਸ਼ ਨਾਲ ਜਿਹਨੇ ਭਰਿਆ ਹੋਇਆ?
0: ਬਸ ਉਹੀ ਮੈਂ ਕਹਿ ਸਕਦਾ ਕਿ ਮੈਂ ਸਪੋਰਟਸ 'ਚ ਬਹਿ ਗਿਆ, ਉਹਦੇ 'ਚ ਬੰਦੇ ਨੂੰ ਸਪੋਰਟਸ ਕਰਨ ਲਈ, ਆਪਣੇ ਨੂੰ ਕੰਪੀਟੀਸ਼ਨ ਜਾਣ ਲਈ, ਆਪਣੇ ਨੂੰ ਸੈਰ ਸਪਾਟਾ ਕਰਨ ਲਈ ਆਪਣੇ ਨੂੰ ਫਿੱਟ ਰੱਖਣਾ ਪੈਂਦਾ, ਪ੍ਰੈਕਟਿਸ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਉਹ ਵਜ੍ਹਾ ਠੀਕ ਹੈ, ਉਹਦੇ ਨਾਲ ਆਪਣੇ ਨੂੰ ਫਿੱਟ ਵੀ ਰੱਖਿਆ ਅਤੇ ਉਹਦਾ ਮੈਂ ਬੜਾ ਇੰਜੋਏ ਕਰਿਆ ਲਾਈਫ ਦਾ, ਮੈਂ ਘੁੰਮਿਆ ਫਿਰਿਆ ਇਹੀ ਉਹਦੇ 'ਤੇ।
1: ਤੁਸੀਂ ਜ਼ਿੰਦਗੀ ਨੂੰ ਮਾਣਿਆ?
0: ਮਾਣਿਆ ਪੂਰਾ, ਮੈਨੇ ਪੂਰਾ ਇੰਜੋਏ ਕਰਿਆ। ਮੇਰੀ ਆਦਤ ਇਹ ਠੀਕ ਹੈ, ਜਿਵੇਂ ਜਿੱਥੇ ਜਾਂਦਾ ਤਾਂ ਮੈਂ ਜਿਹੜੀ ਸਟੇਟ 'ਚ ਉੱਥੇ ਦਾ ਮੈਨੇ ਸਾਰਾ ਕੁਝ ਦੇਖਣਾ, ਉੱਥੇ ਦਾ ਮੈਨੇ ਡਿਸ਼ ਵੀ ਉੱਥੇ ਦੀਆਂ ਖਾਣੀਆਂ ਲੈਣੀਆਂ ਨੇ। ਇਹ ਨਹੀਂ ਕਿ ਉੱਥੇ ਜਾ ਕੇ ਮੈਂ ਆਪਣੀ ਤੰਦੂਰੀ ਰੋਟੀ ਦੇਖਦਾ ਫਿਰਾਂ ਜਾਂ ਸਰ੍ਹੋਂ ਦਾ ਸਾਗ ਦੇਖਾਂ ਵੀ ਪੰਜਾਬੀ ਖਾਣਾ ਨਾ, ਜੋ ਉੱਥੇ ਦੀ ਹੈ ਇਡਲੀ ਡੋਸਾ ਜੋ ਜਿੱਥੇ ਜਿਹੜੀ ਸਟੇਟ 'ਚ ਜੋ ਕੁਝ ਚੱਲਦਾ ਉੱਥੇ ਦੇ ਫਰੂਟ, ਉੱਥੇ ਦੀਆਂ ਡਿਸ਼ਾਂ ਹੀ ਖਾਣੀਆਂ ਮੈਨੇ। ਉੱਥੇ ਦੀ ਕੋਈ ਹੈਂਡੀਕ੍ਰਾਫਟਸ ਲੈਣੀ, ਕੋਈ ਖਾਸ ਚੀਜ਼ਾਂ ਹੁੰਦੀਆਂ ਹਨ ਅਤੇ ਉੱਥੇ ਦੀ ਮੈਨੇ ਹਰ ਫਿਲਮ ਦੇਖਣੀ, ਚਾਹੇ ਇੱਕ ਲਫ਼ਜ਼ ਨਾਲ ਮੇਰੇ ਪੱਲੇ ਪੈਂਦਾ ਹੋਵੇ, ਜਿਵੇਂ ਮਲਿਆਲਮ ਤਾਮਲ ਉਹ ਇਹੋ ਜਿਹੀਆਂ ਜਵਾਨਾਂ ਦੀਆਂ ਫਿਲਮਾਂ ਦੇਖਣੀਆਂ, ਉਹ ਵੀ ਜ਼ਿਆਦਾ ਤੱਕ ਦੇਖ ਲਈਏ। ਉੱਥੇ ਦੀਆਂ ਸਵਾਰੀਆਂ 'ਚ ਸਫ਼ਰ ਕਰਨਾ, ਉੱਥੇ ਦਾ ਮੇਰਾ ਇਹ ਹੁੰਦਾ ਥਾ ਕਿ ਮੈਂ ਇੱਥੇ ਦਾ ਸਾਰਾ ਕੁਛ ਉਹ ਕਰਾਂ, ਇੰਜੋਏ।
1: ਜ਼ਿੰਦਗੀ ਲਈ ਘੁੰਮਣਾ ਕਿੰਨਾ ਕੁ ਜ਼ਰੂਰੀ ਹੈ?
0: ਬਹੁਤ ਜ਼ਰੂਰੀ ਹੈ ਜੀ, ਅਤੇ ਤੁਸੀਂ ਲਾਈਫ ਕਰਨਾ ਇੰਜੋਏ ਕਰਨਾ ਲਾਈਫ ਨੂੰ, ਤਾਂ ਤੁਸੀਂ ਜਿੰਨਾ ਕੁ ਤੁਹਾਨੂੰ ਚਾਂਸ ਮਿਲਿਆ ਘੁੰਮਣਾ ਚਾਹੀਦਾ, ਦੇਖਣਾ ਚਾਹੀਦਾ। ਈਵਨ ਜਿਹੜੇ ਜਦੋਂ ਜਦ ਤੱਕ ਤਾਂ ਜਦੋਂ ਆ ਮੋਬਾਈਲ ਨਹੀਂ ਹੁੰਦੇ ਸੀ ਜਾਂ ਆਪਾਂ ਇਸ ਤਰ੍ਹਾਂ ਨਹੀਂ ਦੇਖ ਸਕਦੇ ਸੀ, ਅਤੇ ਹੁਣ ਲੋਕ ਬੈਠੇ ਘਰ ਆਪਾਂ ਸਭ ਕੁਝ ਦੇਖ ਸਕਦੇ ਹਾਂ, ਹਰ ਸਿਟੀ ਦਾ, ਹਰ ਕੰਟਰੀ ਦਾ, ਜੋ ਵੀ ਕੁਛ। ਲੇਕਿਨ ਮੈਨੂੰ ਮੇਰੀ ਆਪਣੀ ਰੀਡਿੰਗ ਇਹ ਹੈ ਕਿ ਜੋ ਤੁਸੀਂ ਜਾ ਕੇ ਆਪਣੀ ਦੇਖਦੇ ਹੋ ਨਾ, ਫਿਜ਼ੀਕਲੀ ਜਾ ਕੇ ਦੇਖਦੇ ਹੋ, ਉਹ ਬਹੁਤ ਡਿਫਰੈਂਸ ਹੈ ਉਹਦੇ 'ਚ, ਬੜਾ ਆਪਣਾ ਉਹਦੇ 'ਚ
1: ਪ੍ਰੈਕਟੀਕਲੀ ਜੋ ਅਨੁਭਵ ਹੁੰਦੇ
0: ਉਹਦੇ 'ਚ ਬੜਾ ਇੰਜੋਏ ਕਰਦਾ ਲਾਈਫ ਨੂੰ ਬੰਦਾ
1: ਜੀ। ਕਿਉਂਕਿ ਤੁਸੀਂ ਜੋ ਇੱਕ ਔਨ ਕੈਮਰਾ ਦੇਖ ਲੈਣਾ ਅਤੇ ਇੱਕ ਜੋ ਤੁਸੀਂ ਉੱਥੇ ਖੜ ਕੇ ਮਹਿਸੂਸ ਕਰਨਾ, ਉਹ 'ਚ ਬਹੁਤ ਵੱਖਰੀ
0: ਮੈਂ ਫਰਕ ਹੈ ਜੀ। ਕਿਤਾਬਾਂ 'ਚ ਈਵਨ ਤੁਹਾਨੂੰ ਮੈਂ ਇੱਕ ਹੋਰ ਆਪਣੇ ਦੱਸਦਾ ਬਹੁਤ ਦਿਲਚਸਪ, ਅਤੇ ਆ ਜਿਹੜਾ ਆਪਣਾ ਮੈਪ ਰੇਲਵੇ ਮੈਪ ਉਹ ਰੱਖਦੇ ਹੁੰਦੇ ਸੀ
1: ਜੀ,
0: ਰੇਲਵੇ ਮੈਪ ਹੈ ਸਰਕਾਰੀ, ਉਹ ਹੈ ਛਪਿਆ ਹੋਇਆ ਹੈ, ਉਹਦੇ 'ਤੇ ਵੀ ਇੱਕ ਚੀਜ਼ ਮੈਨੂੰ ਐਸੀ ਦਿਖੀ ਕਿ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਮੈਪ ਤਾਂ ਦਿਖਾ ਰਿਹਾ ਕਿ ਕੰਟੀਨਿਊ ਹੈ, ਲਾਈਨ ਵਿਛੀ ਹੋਈ ਹੈ, ਟ੍ਰੇਨ ਜਾ ਰਹੀ ਹੈ। ਲੇਕਿਨ ਉੱਥੇ ਮੈਂ ਜਾ ਕੇ ਦੇਖਿਆ, ਉੱਥੇ ਤਾਂ ਕਹਿੰਦੇ ਜੀ ਤੁਹਾਨੂੰ ਤੁਰ ਕੇ ਹੁਣ ਬਾਈ ਰੋਡ ਜਾਣਾ ਪੈਣਾ, ਫਿਰ ਅੱਗੇ ਜਾ ਕੇ ਸਟੇਸ਼ਨ ਤੁਹਾਨੂੰ ਮਿਲਣਾ ਪੈਣਾ।
1: ਅੱਛਾ,
0: ਉਹ ਆ ਕੇ ਮੈਂ ਇੱਥੇ ਫਿਰ ਉਹਨੇ 'ਚ ਮੀਡੀਆ 'ਚ ਵੀ ਦਿੱਤਾ, ਉਹਦੇ 'ਚ ਕਰਿਆ ਮੈਨੇ ਦੱਸਿਆ ਵੀ ਇਹ ਕਰਕੇ ਆਏ ਹੈ, ਜਿਹੜੀ ਐਸੀਆਂ ਗੱਲਾਂ ਵੀ ਮੈਨੇ ਨੋਟ ਕਰੀਆਂ ਨੇ ਜਿਹੜੀਆਂ ਕੁਛ ਉਹ ਜਾ ਕੇ ਦੇਖ ਕੇ ਪਤਾ ਲੱਗਦਾ ਬੰਦੇ ਨੂੰ।
1: ਮਤਲਬ ਗੂਗਲ ਮੈਪਸ ਜਿਹੜੇ ਨੇ ਉਹ ਜੇ ਅਸੀਂ ਕਹਿੰਦੇ ਕਿ ਹੁਣ ਗਲਤ
0: ਨਹੀਂ, ਜਿਹੜਾ ਛਪੇ ਹੋਏ ਮੈਪ ਹੁੰਦੇ ਪਹਿਲਾਂ ਤਾਂ ਉਹ ਰੱਖਦੇ ਹੁੰਦੇ ਸੀ, ਗੂਗਲ ਤਾਂ ਹੁਣ ਹੋ ਜਾਣਾ ਜਦ ਤਾਂ ਉਹ ਕਿਤਾਬ 'ਚੋਂ ਲੈ ਕੇ ਜਾਂਦੇ।
1: ਨਹੀਂ ਨਹੀਂ, ਮਤਲਬ ਜਿਵੇਂ ਹੁਣ ਅਸੀਂ ਕਹਿੰਦੇ ਕਿ ਗੂਗਲ ਮੈਪ ਵੀ ਗਲਤ ਹੋ ਜਾਂਦਾ,
0: ਹੋ ਜਾਂਦਾ ਜੀ,
1: ਤਾਂ ਸ਼ੁਰੂ ਤੋਂ ਜਿਹੜੀਆਂ ਗਲਤੀਆਂ ਹੋ
0: ਜਾਂਦੀਆਂ ਨੇ। ਜਾਂ ਹੋਰ ਵੀ ਜਿਹੜਾ ਈਵਨ ਸਰੀਤਾ 'ਚ ਪ੍ਰੇਟਨ ਵਿਸ਼ੇਸ਼ੰਗ ਜਿਹੜਾ ਮੈਂ ਨੋਟ ਕਰਦਾ ਥਾ ਕਿ ਉੱਥੇ ਆਹ ਚੀਜ਼ ਦੇਖਣ ਵਾਲੀ, ਉਹਦੀ ਆਹ ਚੀਜ਼ ਇਸ ਤਰ੍ਹਾਂ ਦੀ, ਇਸ ਤਰ੍ਹਾਂ ਦੀ ਆ, ਉਹ ਜਾ ਕੇ ਮੈਂ ਦੇਖਦੀ, ਉਹ 'ਚ ਥੋੜ੍ਹਾ ਜਿਹਾ ਮੈਨੂੰ ਫਰਕ ਵੀ ਕਈ ਜਗ੍ਹਾ ਲੱਗੇ ਆ ਕਿ ਲਿਖਿਆ ਹੋਇਆ ਕੁਛ ਹੁੰਦਾ ਤਾਂ ਹੁੰਦਾ ਕੁਛ, ਥੋੜ੍ਹਾ ਜਿਹਾ ਫਰਕ ਵੀ ਹੁੰਦਾ ਤਾ
1: ਜੀ,
0: ਕੁਛ ਫਰਕ ਮੈਂ ਮਹਿਸੂਸ ਕਰਿਆ ਕੁਛ ਚੀਜ਼ਾਂ 'ਚ
1: ਜੀ। ਤੁਸੀਂ ਕਿਸੇ ਐਵੇਂ ਦੀ ਜਗ੍ਹਾ 'ਤੇ ਗਏ ਹੋ ਜਿੱਥੇ ਜਾਣ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਤੁਸੀਂ ਕਲਪਨਾ ਕੁਝ ਹੋਰ ਕੀਤੀ ਹੋਵੇ, ਪਰ ਉੱਥੇ ਗਏ ਅਤੇ ਫਿਰ ਤੁਹਾਨੂੰ ਲੱਗਿਆ ਵੀ ਨਹੀਂ ਇਹ ਉੱਡੀ ਗੱਲਬਾਤ ਨਿਕਲੀ ਨਹੀਂ?
0: ਹਾਂ, ਬਹੁਤ ਚੀਜ਼ਾਂ ਐਸੀਆਂ ਹਨ ਜਿਹੜੀਆਂ ਆਪਾਂ ਇਹਦੇ 'ਚ ਲਿਖਿਆ ਹੁੰਦਾ ਕਿ ਯਾਰ ਦੇਖੋ ਮੈਂ ਇਸ ਤਰ੍ਹਾਂ ਮੇਰੇ ਮੁਤਾਬਕ ਨਹੀਂ, ਉਹ ਮੈਨੂੰ ਨਹੀਂ ਜਚੀਆਂ ਕੁਛ, ਬਹੁਤ ਚੀਜ਼ਾਂ ਐਸੀਆਂ ਹਨ, ਕੁਛ ਉਹ ਤੋਂ ਬਦਲ ਗਈਆਂ ਨੇ, ਕੁਛ ਉਹ ਤੋਂ ਘੱਟ ਲੱਗੀਆਂ ਨੇ ਇਹਦਾ 'ਚ, ਕਿਉਂਕਿ ਜਿਹੜਾ ਆਪਾਂ ਕਿਤਾਬਾਂ 'ਚ ਪੜ੍ਹ ਕੇ ਦੇਖ ਕੇ ਲੈ ਕੇ ਜਾਂਦੇ ਹਾਂ, ਉਹ ਰਾਈਟਰ ਦੇ ਉੱਪਰ ਹੁੰਦਾ ਕਿ ਕਿਹੜੇ ਰਾਈਟਰ ਨੇ ਜ਼ਿਆਦਾ ਵਧਾ ਕੇ ਕੁਛ ਲਿਖਿਆ ਹੁੰਦਾ, ਕਿਸੇ ਰਾਈਟਰ ਨੇ ਕੁਛ ਘੱਟ ਕਰਨਾ, ਇਹ ਫਰਕ ਹੁੰਦਾ ਇਹ ਬਸ ਥੋੜ੍ਹਾ ਜਿਹਾ
1: ਜੀ। ਆਮ ਤੌਰ 'ਤੇ ਬਹੁਤੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਸ ਮੁਕਾਮ 'ਤੇ ਆ ਕੇ, ਤੁਸੀਂ ਤਕਰੀਬਨ 75 ਸਾਲ ਦੇ ਹੋ
0: ਜੀ
1: ਜੀ, ਤਾਂ ਇੱਥੇ ਆ ਕੇ ਨਾ ਬਹੁਤੇ ਲੋਕਾਂ ਦਾ ਹੁੰਦਾ ਕਿ ਸਾਡੀ ਜ਼ਿੰਦਗੀ 'ਚ ਕੋਈ ਕਾਸ਼ ਰਹਿ ਗਈ, ਅਸੀਂ ਕੁਛ ਕਰ ਨਹੀਂ ਸਕੇ, ਤੁਸੀਂ ਕਦੇ ਐਵੇਂ ਦਾ ਕੁਝ ਮਹਿਸੂਸ ਕਰਦੇ ਹੋ?
0: ਨਹੀਂ, ਮੈਂ ਤਾਂ ਨਹੀਂ ਕਰਿਆ, ਮੈਂ ਤਾਂ ਤਕਰੀਬਨ ਇਹ ਸੋਚਦਾ ਵੀ ਸਭ ਕਰ ਲਿਆ, ਜੇ ਕੋਈ ਨਵੀਂ ਚੀਜ਼ ਦਾ ਪਤਾ ਲੱਗਦਾ ਜੀ ਮੈਂ ਘਰ ਗੁਜ਼ਰਦਾ, ਉਹ ਫਸ ਕਰੋ ਅਗਰ ਕੋਈ ਹੋਰ ਨਵੀਂ ਚੀਜ਼ ਦਾ ਪਤਾ ਲੱਗਦਾ ਵੀ ਆਹ ਜੀ ਯਾਰ ਉਹ ਦੇਖਣੀ ਆ, ਆਹ ਰਹਿ ਗਿਆ, ਫਿਰ ਮੈਂ ਉਹ ਪੂਰਾ ਕਰ ਲੈਣਾ ਬਸ, ਉਹ ਤਕਰੀਬਨ ਮੈਂ ਆਪਣਾ ਸਾਰਾ ਕੁਛ ਮੁਕੰਮਲ ਕਰਿਆ ਹੋਇਆ ਵੀ ਜਿੱਥੇ ਜਾਣਾ ਤਾਂ ਸਾਰਾ ਕੁਛ ਦੇਖ ਲੈਣਾ, ਫਿਰ ਕੁਛ ਛੱਡਣਾ ਨਹੀਂ। ਮੈਂ ਈਵਨ ਜਦ ਇੱਕ ਵਾਰੀ ਨਿਕਲਦਾ ਘਰੋਂ ਤਾਂ ਮੈਂ ਮਹੀਨਾ ਮਹੀਨਾ ਤੱਕ ਵੀ ਬਾਹਰ ਰਿਹਾ, ਇੱਕ ਸਟੇਸ਼ਨ ਦੂਏ ਸਟੇਸ਼ਨ ਦੂਏ ਦਾ ਉਦੋਂ ਚਲੇ ਗਿਆ। ਇੱਕ ਦੋ ਵਾਰੀ ਐਸਾ ਵੀ ਹੋਇਆ ਕਿ ਉੱਥੋਂ ਜਿਵੇਂ ਵਾਪਸ ਆ ਰਹੇ ਹਾਂ ਇਹਨਾਂ ਨੂੰ ਮਲੇਰਕੋਟਲੇ ਨੂੰ ਬਾਏ ਬਾਏ ਕਰਤਾ, ਸਟੇਸ਼ਨ ਨੂੰ ਲੰਘ ਗਏ ਲੁਧਿਆਣੇ, ਲੁਧਿਆਣੇ ਤੋਂ ਫਿਰ ਗੱਡੀ ਫੜਨੀ ਸੀ ਕਿਸੇ ਹੋਰ ਪਾਸੇ ਨੂੰ। ਇੱਕ ਦੋ ਵਾਰੀ ਐਸਾ ਵੀ ਹੋਇਆ ਕਿ ਮੈਂ ਸਟੇਸ਼ਨ 'ਤੇ ਉਤਰਿਆ ਨਹੀਂ, ਇੱਧਰੋਂ ਲੰਘ ਗਿਆ, ਉੱਧਰੋਂ ਧੂਰੀ ਕਰਨੀ ਆਇਆ ਮਲੇਰਕੋਟਲੇ ਨੂੰ ਕ੍ਰੋਸ ਕਰਕੇ, ਉੱਧਰ ਲੁਧਿਆਣੇ ਜਾ ਕੇ ਮੈਂ ਟ੍ਰੇਨ ਚੇਂਜ ਕਰਨੀ ਸੀ।
1: ਅਤੇ ਫਿਰ ਪਰਿਵਾਰ ਦੇ ਰੁੱਸੇ
0: ਅਤੇ ਉਹ ਸਾਰੇ ਫੈਮਿਲੀ ਨੂੰ ਲੈ ਕੇ ਜਾਂਦਾ ਸਾਂ। ਹੁਣ ਤੁਸੀਂ ਪਰਿਵਾਰ ਨਾਲ ਵੀ ਮੈਨੇ ਆਹ 7 ਸਿਸਟਰ ਜਿਹੜੀਆਂ ਆਪਣੀਆਂ ਕਹਿ ਦਈਏ ਆਪਾਂ, ਹਾਂਜੀ ਮਨੀਪੁਰ ਆ ਆਪਣਾ ਉਹ ਆ, ਸਾਰੀਆਂ ਸਟੇਟਾਂ ਜਿਹੜੀਆਂ ਇੱਧਰ ਹਿੱਲ ਸਟੇਸ਼ਨ ਜਿਹਨੂੰ ਕਹਿੰਦੇ ਆ, ਕਿਹੜਾ ਜਾਂਦੇ ਉਹ ਦੇਖਣ ਵਾਸਤੇ, ਉਹ ਸਾਰੀਆਂ ਮੇਰੇ ਪਰਿਵਾਰ ਨੇ ਦੇਖੀਆਂ ਹਨ, ਕੇਰਲਾ ਤਾਮਿਲਨਾਡੂ ਸਾਰਾ ਕੁਝ ਦੇਖਿਆ ਸਾਰਾ, ਮੇਰੇ
1: ਜੀ
0: ਪਰਿਵਾਰ ਨੇ ਵੀ ਸਾਰਾ ਇੰਡੀਆ ਦੇਖਿਆ।
1: ਜੀ
0: ਹਾਂਜੀ
1: ਮਤਲਬ
0: ਹੁਣ
1: ਤੁਹਾਨੂੰ
0: ਮੈਂ ਇਕੱਲੇ ਜਾਂਦਾ ਹੁਣ।
1: ਮਤਲਬ ਤੁਹਾਨੂੰ ਇਹ ਸੀਗਾ ਕਿ ਨਾਲ ਪਰਿਵਾਰ ਨੂੰ ਵੀ ਘੁਮਾਵਾਂ?
0: ਹਾਂ ਪਰਿਵਾਰ ਬਾਰੇ ਘੁੰਮੇ ਵੀ ਨੇ, ਘੁਮਾਇਆ ਵੀ ਉਹਨਾਂ ਨੂੰ, ਕਿਉਂਕਿ
1: ਜੀ
0: ਮਹਿਕਮੇ ਤੋਂ ਸਾਨੂੰ ਖਰਚਾ ਮਿਲਦਾ ਸੀ, ਸ਼ਤਾਬਦੀਆਂ ਜਾਂਦੇ ਸੀ, ਰਾਜਧਾਨੀਆਂ ਦਾ ਮਿਲਦਾ ਸੀ, ਸਾਨੂੰ ਇੰਟਾਈਟਲਡ ਸੀ ਨਾ,
1: ਜੀ
0: ਅਤੇ ਉਹਦੇ 'ਚ ਇੰਜੋਏ ਕਰਦੇ ਸੀ, ਜਾਂਦੇ ਸੀ, ਪੂਰਾ ਦੇਖਦੇ ਸੀ।
1: ਜੀ
0: ਹੁਣ ਇਹ ਆ ਵੀ ਹੁਣ ਉਹ ਕੁਛ ਉਹਨਾਂ ਨੂੰ ਇੰਨਾ ਦਿਲਚਸਪੀ ਵੀ ਨਹੀਂ ਹੈ, ਸ਼ਾਦੀਆਂ ਹੋ ਗਈਆਂ ਬੱਚਿਆਂ ਦੀਆਂ ਕੁਛ, ਅਤੇ ਕੁਛ ਉਹ ਐਂ ਵੀ ਹੁਣ ਆਪਣੇ ਕੋਲੋਂ ਖਰਚ ਕਰਨਾ, ਅਤੇ ਉਹ ਥੋੜ੍ਹਾ ਜਿਹਾ ਹੁਣ ਉਹ ਨਹੀਂ ਇੰਨਾ ਚਾਹੁੰਦੇ, ਅਤੇ ਹੁਣ ਮੈਂ ਇਕੱਲੇ ਜਾਂਦਾ ਹੈਗਾ। ਹੁਣ ਮੈਂ ਸਲੀਪਰ ਕਲਾਸਾਂ ਜਾਂਦਾ ਜਦ ਮੈਂ ਰਾਜਧਾਨੀਆਂ ਜਾਂਦਾ, ਕਿਉਂਕਿ ਮਹਿਕਮੇ ਤੋਂ ਮਿਲਦਾ ਤਾ ਖਰਚਾ।
1: ਜੀ ਅੱਛਾ, ਪਰਿਵਾਰ ਕਿੰਨਾ ਕੁ ਜ਼ਰੂਰੀ ਰਿਹਾ ਜਾਂ ਕਿੰਨਾ ਕੁ ਜ਼ਰੂਰੀ ਹੈ?
0: ਪਰਿਵਾਰ ਬਹੁਤ ਜ਼ਰੂਰੀ ਹੈ ਜੀ, ਪਰਿਵਾਰ ਤੋਂ ਬਗੈਰ ਤਾਂ ਬੰਦਾ ਕੁਛ ਨਹੀਂ ਹੈਗਾ।
1: ਜੀ
0: ਜਦ ਆਪਾਂ ਬਾਹਰ ਜਾਂਦੇ ਹਾਂ ਫਿਰ ਪਰਿਵਾਰ ਯਾਦ ਆਉਂਦਾ, ਫਿਰ ਮੁੜ ਕੇ ਵਾਪਸ ਆਉਂਦੇ ਹਾਂ ਜਦੀ ਪਰਿਵਾਰ ਦੇ ਮਿਲਣ ਦੀ ਖਾਤਰ।
1: ਉਹ ਕਹਿੰਦੇ ਨੇ ਵੀ ਜਿੰਨਾ ਮਰਜ਼ੀ ਉੱਡ ਲਈਏ ਇੱਕ ਘਰ ਹੋਣਾ ਚਾਹੀਦਾ।
0: ਬਿਲਕੁਲ,
1: ਜੀ
0: ਬਾਹਰ ਜਿੰਨਾ ਮਰਜ਼ੀ ਐਸ਼ ਕਰੀਏ, ਜਿੰਨਾ ਮਰਜ਼ੀ ਚਾਹੇ ਹੋਟਲਾਂ 'ਚ 5-star ਹੋਟਲਾਂ 'ਚ ਰਹਿਣ ਦੇ ਕਰਦੇ ਸੀ, ਲੇਕਿਨ ਮੁੜ ਕੇ ਆ ਕੇ ਜੋ ਕਹਿੰਦੇ ਹੁੰਦੇ ਨੇ ਸੁੱਖ ਸੱਜੂ ਦੇ ਚੁਬਾਰੇ, ਉਹ ਬਖਨਾ ਬੁਖਾਰੇ, ਉਹ ਘਰ ਆ ਕੇ ਜੋ ਸੁੱਖ ਮਿਲਦਾ ਫਿਰ ਉਹ ਘਰ ਦਾ ਹੀ ਹੁੰਦਾ ਹੈਗਾ।
1: ਜੀ ਅੱਛਾ ਸਰ, ਤੁਹਾਨੂੰ ਬਹੁਤ ਸਾਰੇ ਸਨਮਾਨ ਮਿਲੇ ਹੋਏ ਨੇ
0: ਜੀ,
1: ਜੀ ਇਹ ਥੋੜ੍ਹਾ ਜ਼ਿਕਰ ਕਰੋਗੇ ਕਿਹੜੇ ਕਿਹੜੇ ਸਨਮਾਨ ਤੁਹਾਨੂੰ ਮਿਲ ਚੁੱਕੇ ਨੇ?
0: ਸਨਮਾਨ ਮੈਨੂੰ ਬਹੁਤ ਮਿਲ ਚੁੱਕਿਆ ਨੂੰ, ਹੁਣ ਜਵਾਨੀ ਮੈਨੂੰ ਕੁਛ ਹੈ ਯਾਦ ਵੀ ਹੈ ਨਹੀਂ, ਮਤਲਬ ਮੈਨੂੰ ਕਈ ਤਰ੍ਹਾਂ ਦੀ ਐਨਜੀਓਜ਼ ਨੇ ਸਨਮਾਨ ਕਰਿਆ ਹੋਇਆ ਜੀ, ਅਤੇ ਮੈਨੂੰ ਆਪਣੇ ਮਤਲਬ ਸਿੱਖਿਆ ਦੀ ਆਪਾਂ ਚੀਫ ਮਿਨਿਸਟਰਾਂ ਕੋਲੋਂ ਮਿਲੇ ਨੇ, ਗਵਰਨਰਾਂ ਕੋਲੋਂ ਮਿਲੇ ਨੇ ਸਨਮਾਨ, ਸਾਨੂੰ ਹਜ਼ਾਰਾਂ ਦੀ ਤਾਦਾਦ 'ਚ ਮੈਂ ਬੜੇ ਬੜੇ ਸਟੇਡੀਅਮਾਂ 'ਚ ਵੀ ਦੇਖਿਆ ਹੋਇਆ, ਜਿਵੇਂ ਆਪਣੇ JL ਨਹਿਰੂ ਸਟੇਡੀਅਮ ਦਿੱਲੀ ਦਾ ਹੋ ਗਿਆ, ਹਾਂਜੀ ਕੋਲਕਾਤਾ ਦਾ ਆਪਣਾ ਹੋ ਗਿਆ, ਉਹ ਸਾਲਟ ਲੇਕ, ਹੋਰ ਇਸ ਤਰ੍ਹਾਂ ਦੇ ਬਹੁਤ ਬੜੇ ਬੜੇ ਸ਼ਹਿਰਾਂ 'ਚ ਬੜੇ ਬੜੇ ਸਟੇਡੀਅਮ 'ਚ ਹਜ਼ਾਰਾਂ ਦੀ ਗਿਣਤੀ 'ਚ ਮੈਨੂੰ ਸਨਮਾਨ ਮਿਲੇ ਨੇ, ਅਤੇ ਫਿਰ ਮੈਨੂੰ ਮੋਰ ਓਵਰ ਹੁਣ ਅੱਜ ਕੱਲ੍ਹ ਵੀ ਮੈਨੂੰ ਆਪਣਾ ਮੇਰੇ ਸ਼ਹਿਰ 'ਤੇ DC ਸਾਹਿਬ ਕੋਲੋਂ, SDM ਸਾਹਿਬ ਕੋਲੋਂ, ਜਿਹੜਾ ਆਪਣਾ ਇੰਡੀਪੈਂਡੈਂਸ ਡੇ ਨੂੰ, ਰਿਪਬਲਿਕ ਡੇ ਨੂੰ ਫੰਕਸ਼ਨ ਹੁੰਦਾ ਹੈ, ਉਹਨਾਂ 'ਚ ਮੈਨੂੰ ਓਨਰ ਕਰਾਇਆ ਜਾਂਦਾ ਹੈਗਾ
1: ਜੀ,
0: ਅਤੇ ਹੋਰ ਮੈਨੂੰ ਕਈ NGO 'ਚ ਮੈਨੂੰ ਸਨਮਾਨਿਤ ਕਰਦੇ ਨੇ, ਫਿਰ ਮੈਨੂੰ ਪਿੱਛੇ ਜੇ ਮੇਰੇ ਸਕੂਲ ਨੇ ਮੈਨੂੰ ਕਰਿਆ, ਉਹਨਾਂ ਦਾ 100 ਸਾਲ ਦਾ ਥਾ, ਇਸਲਾਮੀਆ ਸਕੂਲ ਨੇ 2024 'ਚ ਉਹਨਾਂ ਦਾ 100 ਸਾਲ ਪੂਰਾ ਹੋ ਗਿਆ ਥਾ,
1: ਜੀ
0: ਉਹਨਾਂ ਨੇ ਫਿਰ ਆਪਣੇ ਸਕੂਲ ਦੇ ਐਸੇ ਖਾਸ ਉਹ ਦੇਖੇ ਸਟੂਡੈਂਟ ਜਿਨ੍ਹਾਂ ਨੇ ਕਿਸੇ ਖਾਸ ਲਾਈਨ 'ਚ ਆਪਣਾ ਕੁਛ ਨਵਾਂ ਨਾਮ ਕੱਟਿਆ, ਉਹਦੇ 'ਚ ਮੈਨੂੰ ਜਿਵੇਂ ਮੈਂ ਸਪੋਰਟਸ ਕਰਿਆ, ਮੇਰੇ ਇੱਕ ਦੋਸਤ ਨੇ ਉਹਨਾਂ ਨੇ ਅਦਬ 'ਚ ਕਰਿਆ, ਮਤਲਬ ਇਹ 'ਚ ਲਿਟਰੇਚਰ 'ਚ, ਅਤੇ ਹੋਰ ਇਸ ਤਰ੍ਹਾਂ ਜਿਹਨਾਂ ਨੇ ਕੋਈ ਬਹੁਤ ਐਸਾ ਅਲੱਗ ਤਰ੍ਹਾਂ ਉਹ ਕਰਿਆ, ਉਹਨਾਂ ਨੂੰ ਉਹਨਾਂ ਨੇ ਸਨਮਾਨਿਤ ਕਰਿਆ ਥਾ, ਅਤੇ ਉਹਦੇ 'ਚ ਮੈਨੂੰ ਵੀ ਕਰਿਆ ਗਿਆ, ਮੈਂ ਬੜੇ ਆਪਣੇ ਨੂੰ ਲੱਕੀ ਸਮਝਦਾ,
1: ਅਤੇ
0: ਮੈਨੂੰ ਸਭ ਤੋਂ ਜ਼ਿਆਦਾ ਸਨਮਾਨ ਜਿਹੜਾ ਮੈਨੂੰ ਮਹਿਸੂਸ ਹੋਇਆ, ਜ਼ਿਆਦਾ ਇੱਜ਼ਤ ਆਪਣੀ ਲੱਗਦੀ ਹੈ, ਉਹ ਮੈਨੂੰ ਆਪਣੇ ਸ਼ਹਿਰ 'ਚ ਆਪਣੇ ਲੋਕਾਂ 'ਚ ਜ਼ਿਆਦਾ ਲੱਗੀ ਹੈ, ਚਾਹੇ ਬਾਹਰ ਮੈਨੂੰ ਬਹੁਤ ਬੜੇ ਲੋਕਾਂ ਕੋਲੋਂ ਜਾਂ ਬਹੁਤ ਬੜੀ ਗੈਦਰਿੰਗ 'ਚ ਮਿਲੀ ਹੈ, ਉਹਦਾ ਮੈਨੂੰ ਇੰਨਾ ਨਹੀਂ, ਜਿੰਨਾ ਮੈਨੂੰ ਆਪਣੇ ਲੋਕਾਂ 'ਚ ਘੱਟ ਗਿਣਤੀ 'ਚ ਵੀ ਚਾਹੇ ਬੰਦੇ ਤੇ ਉੱਥੇ ਹਾਜ਼ਰ, ਉਹਦੇ 'ਚ ਮੈਨੂੰ ਜ਼ਿਆਦਾ ਆਪਣੇ ਬੰਦਿਆਂ 'ਚ ਮਹਿਸੂਸ ਹੁੰਦਾ
1: ਜੀ।
0: ਹੁਣ ਜਿਵੇਂ ਬਾਹਰ ਮੈਨੇ ਬਹੁਤ ਬੜੀ ਬੜੀਆਂ ਮੈਨੇ ਮੈਰਾਥਨਸ ਕਰੀਆਂ, 42 ਕਿਲੋਮੀਟਰ ਦੀਆਂ, ਬੰਬੇ ਹੋਰ ਐਸੇ ਬੜੇ ਬੜੇ ਸ਼ਹਿਰਾਂ 'ਚ, ਇੱਕ ਵਾਰੀ ਸਾਡੇ ਮਲੇਰਕੋਟ ਲਈ ਇੱਕ ਹੋਈ ਸੀ 3-4 ਕਿਲੋਮੀਟਰ ਦੀ ਮੈਰਾਥਨ ਸੀ, ਉਹਦੇ ਜਾ ਕੇ ਮੈਨੇ ਸਭ ਤੋਂ ਜ਼ਿਆਦਾ ਇੰਜੋਏ ਕਰਿਆ, ਕਿਉਂਕਿ ਉਹਦੇ 'ਚ ਮੈਂ ਜਦ ਦੌੜ ਰਿਹਾ ਤਾਂ ਆਪਣੇ ਸ਼ਹਿਰ 'ਚ ਗਲੀਆਂ ਮੁਹੱਲਿਆਂ 'ਚ ਮੇਰੇ ਵਾਕਫ ਬੰਦੇ ਖੜ੍ਹੇ ਸੀ, ਮੈਨੂੰ ਦੇਖਦੇ ਸੀ, ਉਹ ਹੈਰਾਨ ਹੁੰਦੇ ਸੀ ਵੀ ਹੈ ਇਹ ਬੰਦਾ ਇਹ ਲਾਈਨ 'ਚ ਵੀ ਹੈ, ਉਹ ਮੈਂ ਜ਼ਿਆਦਾ ਉਹ 'ਚ ਮੈਨੂੰ ਉਹਦੀਆਂ ਯਾਦਾਂ ਮੈਨੂੰ ਅੱਛੀਆਂ ਲੱਗਦੀਆਂ ਹੈਗੀਆਂ
1: ਜੀ। ਅੱਛਾ ਸ਼ਫੀਕ ਸਾਹਿਬ, ਤੁਸੀਂ ਜਦੋਂ ਅੱਜ ਦੇ ਯੂਥ ਨੂੰ ਦੇਖਦੇ ਹੋ ਤਾਂ ਤੁਹਾਨੂੰ ਕੁਝ ਲੱਗਦਾ ਹੈ ਕਿ ਇਹਨਾਂ 'ਚ ਤੁਹਾਡੀ ਜਨਰੇਸ਼ਨ ਨਾਲੋਂ ਕਿਹੜੀ ਗੱਲ ਦਾ ਬਦਲਾਅ ਹੈ, ਜਾਂ ਤੁਹਾਨੂੰ ਕੁਝ ਅਜਿਹਾ ਲੱਗਦਾ ਕਿ ਹਾਂ ਇਸ ਚੀਜ਼ ਦਾ ਸੁਧਾਰ ਤੁਹਾਡੇ 'ਚ ਹੋਣਾ ਚਾਹੀਦਾ?
0: ਅੱਜ ਕੱਲ੍ਹ ਯੂਥ 'ਚ ਮੈਨੂੰ ਮੇਨ ਤਾਂ ਇਹਦਾ ਮੈਂ ਉਹ ਕਹਿ ਸਕਦਾ ਕਾਰਨ ਆਪਣਾ ਮੋਬਾਈਲ ਹੀ ਹੈ, ਕਿ ਲੋਕ 'ਚ ਜ਼ਿਆਦਾ ਲੋਕ ਉਲਝੇ ਰਹਿੰਦੇ ਹੈਗੇ, ਇੱਕ ਹੁਣ ਸਾਡੀ ਮੇਰੀ ਫੈਮਿਲੀ 'ਚ ਵੀ ਸਾਰੇ ਪਾਸੇ ਫੈਮਿਲੀ ਮੈਂਬਰ, ਮੇਰੀ ਬੇਟੀ ਇੱਕ ਅਨਮੈਰਿਡ, ਉਹ ਮੇਰੀ ਮਿਸਿਜ, ਮੈਂ 3 ਅਸੀਂ ਕਈ ਵਾਰੀ ਬੈਠੇ ਹੁੰਦੇ ਹਾਂ ਆਪਣਾ ਆਪਣਾ ਮੋਬਾਈਲ ਲਈ ਬੈਠੇ ਹੁੰਦੇ ਹਾਂ, ਜਿਹੜੀ ਆਹ ਬਿਮਾਰੀਆਂ ਨਾ ਇਹ ਚੀਜ਼ ਮੈਨੂੰ ਜਿਹੜਾ ਥੋੜ੍ਹੀ ਜਿਹੀ ਖਲਦੀ ਹੈ, ਬੰਦੇ ਦਾ ਬੱਚਿਆਂ ਦਾ ਇਹਦੇ 'ਚ ਜ਼ਿਆਦਾ ਟਾਈਮ ਖਰਚ ਹੁੰਦਾ
1: ਜੀ,
0: ਅਤੇ ਦੂਜੇ ਪਾਸੇ ਜਿਹੜਾ ਘੱਟ ਹੁੰਦਾ ਹੈਗਾ
1: ਜੀ। ਮਤਲਬ ਮੋਬਾਈਲ ਜਿਹੜਾ ਹੈ, ਮੰਨਦੇ ਹੋ ਕਿ ਇਹਨੇ ਰਿਸ਼ਤਿਆਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਪਾਇਆ?
0: ਥੋੜ੍ਹਾ ਨਹੀਂ, ਬਹੁਤ ਫਰਕ ਪਾਇਆ ਜੀ, ਇਹ ਮੋਬਾਈਲ ਨੇ ਤਾਂ ਬਸ, ਅੱਗੇ ਬੈਠ ਕੇ ਗੱਪ ਸ਼ੱਪ ਹੁੰਦੀ ਸੀ, ਆਪਸਦਾਰੀ 'ਚ ਗੱਲਾਂ ਹੁੰਦੀਆਂ ਤੀਆਂ, ਰਿਸ਼ਤੇਦਾਰ ਇਕੱਠੇ ਹੋ ਕੇ ਬੈਠਦੇ ਤੇ ਜੀ ਗੱਲਾਂ ਬਾਤਾਂ ਹੁੰਦੀਆਂ ਤੀਆਂ, ਬੜਾ ਵਧੀਆ ਟਾਈਮ ਪਾਸ ਹੁੰਦਾ ਹੁੰਦਾ ਤਾਂ, ਹੁਣ ਤਾਂ ਬਸ ਇੰਨਾ ਜ਼ਿਆਦਾ ਨਹੀਂ ਟਾਈਮ ਦਿੱਤਾ ਜਾਂਦਾ ਕਿਸੇ ਕੋਲ, ਹੁਣ ਆਪਣਾ ਆਪਣਾ ਬੰਦਾ ਮੋਬਾਈਲ 'ਚ ਜ਼ਿਆਦਾ ਇੰਟਰਸਟ ਰੱਖਦਾ ਹੈਗਾ, ਮੈਂ ਤਾਂ ਇਹ ਨੋਟ ਕਰਿਆ
1: ਜੀ। ਹੁਣ ਤੁਹਾਡੀਆਂ ਭਵਿੱਖ ਦੀਆਂ ਯੋਜਨਾਵਾਂ ਕੀ ਨੇ?
0: ਬਸ ਮੇਰੀਆਂ ਯੋਜਨਾ ਤਾਂ ਇਵੇਂ ਹਨ ਵੀ ਮੈਨੂੰ ਕਿਤੇ ਵੀ ਮੇਰੀਆਂ ਕਿਤੇ ਨਾ ਕਿਤੇ ਮੈਨੂੰ ਮੇਰੀ ਜਿੱਥੇ ਹੁੰਦੀਆਂ ਨੇ ਕੋਈ ਕੰਪੀਟੀਸ਼ਨ ਹੁੰਦੇ ਹੈਗੇ, ਬਸ ਉਹ ਮੈਂ ਨੋਟ ਕਰਦਾ ਰਹਿਣਾ, ਮੇਰੇ ਕੋਲ ਇੱਕ ਡਾਇਰੀ ਲਾਈ ਹੋਈ ਹੈ, ਉਹਦੇ 'ਚ ਮੈਂ ਲਿਖਦਾ ਰਹਿਣਾ ਵੀ ਆਹ ਡੇਟ ਨੂੰ ਫਲਾਣੇ ਸਟੇਸ਼ਨ 'ਤੇ, ਆਹ ਅਜੇ ਵੀ ਮੈਂ ਕਰਦਾ
1: ਜੀ ਹੁਣੇ ਰੀਸੈਂਟਲੀ।

0: ਇਵੈਂਟ 'ਚ ਕੀਤਾ ਪਾਰਟਿਸਪੇਟ?
1: ਰੀਸੈਂਟਲੀ ਆ ਹੁਣ ਪਿੱਛੇ ਜਿਹੇ ਗਏ ਥੇ ਜੀ ਆਪਣਾ, ਹੁਣ ਅੱਜ ਕੱਲ੍ਹ ਉਹ ਦੂਏ ਦਾ ਜਿਹੜੇ ਸਾਡੇ ਹੁੰਦੇ ਨਾ ਮੇਨ ਸਟੇਟ ਲੈਵਲ ਦੇ ਨੈਸ਼ਨਲ ਲੈਵਲ ਦੇ, ਉਹ ਥੋੜ੍ਹੀ ਗਰਮੀ ਜਾ ਕੇ ਬੰਦ ਹੋ ਜਾਂਦੇ ਨੇ, ਉਹ ਤਾਂ ਹੁੰਦੇ ਨੇ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਚੱਲਦੇ ਨੇ।
0: ਜੀ
1: ਫਿਰ ਹੁਣ ਆਪਣੇ ਪੰਜਾਬ 'ਚ ਪਿੰਡਾਂ 'ਚ ਬਹੁਤ ਚੱਲਦੇ ਨੇ ਇਹ ਜਿਹੜੇ ਪਿੰਡਾਂ ਦੇ ਹੁੰਦੇ ਨਾ ਬੱਚਿਆਂ ਦੇ ਪ੍ਰੋਗਰਾਮ, ਉਹਨਾਂ 'ਚ ਉਹ ਬਜ਼ੁਰਗਾਂ ਦੇ ਵੀ ਕਰੇਸ ਰੱਖ ਦਿੰਦੇ ਨੇ ਉਹ,
0: ਜੀ ਹਾਂਜੀ,
1: 100 ਮੀਟਰ ਦੀ, 200 ਮੀਟਰ ਦੀ। ਹੁਣ ਉਹਨਾਂ 'ਚ ਫਿਰ ਅਸੀਂ ਜਾਂਦੇ ਹਾਂ, ਸਾਨੂੰ ਉੱਥੇ ਫਿਰ ਕੈਸ਼ ਪ੍ਰਾਈਜ਼ ਮਿਲ ਜਾਂਦਾ ਅਤੇ ਉਹ ਬਜ਼ੁਰਗਾਂ ਦੀ 100 ਮੀਟਰ ਦੀ ਰੇਸ ਹੁੰਦੀ ਹੈ, ਬਾਅਦ 'ਚ ਅਬਵ 60 ਜਾਂ ਕਿਤੇ ਅਬਵ 50 ਹੁੰਦੀ ਹੈ, ਚਾਹੇ ਅਸੀਂ 75 ਹਾਂ ਅਸੀਂ ਫਿਰ 60 'ਚ ਵੀ ਦੌੜ ਲੈਂਦੇ ਹਾਂ, ਉਹਨਾਂ 'ਚ ਕੈਸ਼ ਪ੍ਰਾਈਜ਼ ਮਿਲਦਾ, ਚਾਹੇ ਉੱਥੇ 1100 ਮਿਲਦਾ ਜਾਂ 1500 ਮਿਲਦਾ, ਹਾਂਜੀ ਨਾਲ ਟਰੋਫੀ ਜਾਂ ਮੈਡਲ ਦਿੰਦੇ ਨੇ, ਸਾਨੂੰ ਬੜਾ
0: ਮਾਣ ਹੁੰਦਾ,
1: ਮਾਣ ਜਿਹਾ ਹੁੰਦਾ, ਬਸ ਉਹ ਲੈ ਕੇ ਆਉਂਦੇ ਹਾਂ। ਪਿੰਡਾਂ 'ਚ ਹੁੰਦੇ ਹੈਗੇ, ਪਿੰਡਾਂ ਦੇ ਕੁਛ ਨਾਮ ਨਹੀਂ ਯਾਦ ਰਹਿੰਦੇ ਹੈਗੇ, ਕੁਛ ਇਸ ਤਰ੍ਹਾਂ ਹੁਣ ਜਿਵੇਂ ਪਿੱਛੇ ਜਿਹਾ 3 ਤਰੀਕ ਨੂੰ ਮੈਂ ਇੱਥੇ ਗਿਆ ਤਾਂ ਆਪਣਾ ਬਾਰਿਸ਼ ਜੀ ਹੋ ਰਹੀ ਸੀ ਆਹ ਲੁਧਿਆਣੇ ਦੇ ਕੋਲ, ਆਪਣਾ ਡੇਲੋਂ ਦੇ ਕੋਲ ਆ ਇੱਕ ਪਿੰਡ, ਅਤੇ ਉੱਥੇ ਗਏ ਤੇ ਇੱਕ ਆਪਣਾ ਜਗਰਾਉਂ ਦੇ ਕੋਲ ਚੌਕੀ ਮਾਨ ਹੈ, ਉੱਥੇ ਗਏ ਸੀ, ਹੋਰ ਇਸ ਤਰ੍ਹਾਂ ਦੇ ਕਈ ਛੋਟੇ ਛੋਟੇ ਪਿੰਡ ਨੂੰ ਨਾਂ ਨਹੀਂ ਯਾਦ ਰਹਿੰਦੇ। ਆ ਹੁਣ ਮੈਂ 17 ਤਰੀਕ ਨੂੰ ਵੀ ਜਾਣਾ ਹੈਗਾ
0: ਜੀ,
1: ਅਤੇ ਉੱਥੇ ਵੀ ਆਈ ਜਾਣਾ, ਬਸ ਉੱਥੇ ਉਹ ਹੈਗਾ ਬਰਨਾਲੇ ਦੇ ਕੋਲ ਆਪਣਾ ਮਹਿਲ ਕਲਾਂ
0: ਜੀ,
1: ਅਤੇ ਉੱਥੇ 17 ਤਰੀਕ ਨੂੰ ਉੱਥੇ ਮੈਨੇ ਜਾਣਾ ਹੈਗਾ। ਇਹ ਸਾਡਾ ਜਾਣੀ ਹਰ ਹਫ਼ਤੇ ਬਸ ਕਿਤੇ ਜਾਂਦੇ ਹੀ ਰਹਿੰਦੇ ਅਸੀਂ
0: ਜੀ। ਮੈਨੂੰ ਲੱਗ ਰਿਹਾ ਕਿ ਇਹ ਗੱਲਬਾਤ ਨਾ ਹਲੇ ਹੋਰ ਵੀ ਲੰਮੀ ਹੋਣੀ ਚਾਹੀਦੀ ਸੀ, ਅਖੀਰ 'ਚ ਕੀ ਕਹਿਣਾ ਚਾਹੋਗੇ?
1: ਬਸ ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਯੂਥ ਨੂੰ ਚਾਹੇ ਲੜਕੀ ਹੈ ਚਾਹੇ ਲੜਕਾ, ਵੀ ਆਪਣਾ ਇੱਕ ਤਾਂ ਸਪੋਰਟਸ, ਮੈਨੂੰ ਜਿੱਥੇ ਵੀ ਮੌਕਾ ਮਿਲਦਾ ਨਾ 2 ਸ਼ਬਦ ਕਹਿਣ ਦਾ, ਅਤੇ ਮੈਂ ਬੱਚਿਆਂ ਨੂੰ ਇਹੀ ਕਹਿਣਾ ਹੁੰਦਾ ਸਕੂਲ ਦੇ ਹੋਣ ਚਾਹੇ ਕਾਲਜ ਦੇ ਹੋਣ, ਵੀ ਤੁਸੀਂ ਆਪਣਾ ਸਪੋਰਟਸ ਕਰੋ, ਸਪੋਰਟਸ ਵੀ ਅਗਰ ਤੁਸੀਂ ਹੋ ਸਕੇ, ਹੁਣ ਜੋ ਤੁਸੀਂ ਕਰ ਰਹੇ ਹੋ ਟੀਮ ਇਵੈਂਟ ਕਰੀ ਜਾਓ, ਚਲੋ ਕੋਈ ਗੱਲ ਨਹੀਂ, ਉਹ 'ਚ ਤੁਸੀਂ ਸੈੱਟ ਹੋ, ਫੁੱਟਬਾਲ ਹਾਕੀ ਜੋ ਵੀ ਖੇਡਦੇ ਹੋ, ਲੇਕਿਨ ਤੁਸੀਂ ਅਥਲੈਟਿਕ ਨੂੰ ਚੁਣ ਲਿਓ, ਇਹ ਤੁਹਾਡੇ ਸਾਰੀ ਉਮਰ ਕੰਮ ਆਊਗੀ। ਜਿਹੜੀਆਂ ਦੂਸਰੀਆਂ ਟੀਮ ਇਵੈਂਟ ਫੁੱਟਬਾਲ ਹਾਕੀ ਜੋ ਵੀ ਕਹਿੰਦੀ ਆ, ਉਹ ਪੂਰੀ ਟੀਮ ਹੋਵੇ ਤਾਂ ਤੁਹਾਡਾ ਹੁੰਦਾ, ਇਹੋ ਜਿਹੇ ਹੁਣ ਮੈਚਿਜ ਵੀ ਨਹੀਂ ਹੁੰਦੇ ਬਜ਼ੁਰਗਾਂ ਦੇ, ਲੇਕਿਨ ਜਿਹੜੇ ਅਥਲੈਟਿਕਸ ਹੈ ਬਜ਼ੁਰਗਾਂ ਦੀ ਹੁੰਦੀ ਰਹਿੰਦੀ ਹੈ, ਵੀ ਅਥਲੈਟਿਕਸ ਤੁਸੀਂ ਅਪਣਾ ਲਓ, ਜਦ ਤੱਕ ਤੁਸੀਂ ਇਹ ਖੇਲ ਸਕਦੇ ਹੋ 25-30 ਸਾਲ ਤੱਕ ਖੇਲੀ ਜਾਓ ਆਪਣੀ ਉਮਰ ਤੱਕ, ਉਸ ਤੋਂ ਬਾਅਦ ਤੁਸੀਂ ਅਥਲੈਟਿਕ ਕਰੋ ਅਤੇ ਉਹ ਤੁਹਾਨੂੰ ਸਾਰੀ ਉਮਰ ਤੁਹਾਨੂੰ ਮੌਕਾ ਮਿਲੀ ਜਾਊਗਾ ਖੇਲਣ ਦਾ, ਆਪਣੇ ਨੂੰ ਖੇਲੋਗੇ ਤਾਂ ਆਪਣੇ ਨੂੰ ਫਿੱਟ ਵੀ ਰੱਖੋਗੇ, ਆ ਲਾਈਫ ਦਾ ਇੰਜੋਏ ਵੀ ਕਰੋਗੇ, ਇਹ ਕਹੂੰਗਾ ਮੈਂ ਤਾਂ ਜੀ ਉੱਥੇ ਤੁਹਾਨੂੰ
0: ਜੀ। ਤੁਸੀਂ ਸਾਡੇ ਸਟੂਡੀਓ ਆਏ, ਸਾਡੇ ਨਾਲ ਬਹੁਤ ਸੋਹਣੀਆਂ ਗੱਲਾਂ ਸਾਂਝੀਆਂ ਕੀਤੀਆਂ, ਆਪਣੀ ਜ਼ਿੰਦਗੀ ਦਾ ਅਨੁਭਵ ਸਾਡੇ ਨਾਲ ਸਾਂਝਾ ਕੀਤਾ।
2: ਸਮਾਚਾਰ ਸੰਧਿਆ ਕੇ ਸਾਥ ਮੈਂ ਪ੍ਰਿਯੰਕਾ ਅਰੋੜਾ। ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਕੇ ਅੰਤਰਗਤ 2,400 ਕਰੋੜ ਰੁਪਏ ਕੀ ਪ੍ਰੋਤਸਾਹਨ ਰਾਸ਼ੀ ਕਾ ਵਿਤਰਣ ਕੀਆ। ਉਨ੍ਹੋਂਨੇ ਕਿਹਾ ਕਿ ਆਨੇ ਵਾਲੇ ਵਰਸ਼ੋਂ ਮੇਂ ਭਾਰਤੀਯ ਯੁਵਾ ਵੈਸ਼ਵਿਕ ਵਿਕਾਸ, ਨਵਾਚਾਰ ਔਰ ਉਦਯਮਿਤਾ ਕੋ ਗਤੀ ਦੇਣੇ ਮੇਂ ਅਗ੍ਰਣੀ ਭੂਮਿਕਾ ਨਿਭਾਏਂਗੇ। देश में कोयले से अमोनियम नाइट्रेट बनाने का पहला वाणिज्यिक संयंत्र उड़ीसा के झारसुगड़ा जिले में 25,000 करोड़ रुपए की लागत से स्थापित किया जाएगा। सर्वोच्च न्यायालय ने चिन्हित फुटपाथ पर चलने के अधिकार को मौलिक अधिकार बताया, इसके कार्यान्वयन के लिए एक नियामक निकाय गठित करने को कहा। भारत ने पाकिस्तान पर आतंकवादियों को पनाह और प्रशिक्षण देने तथा तैनात करने का आरोप लगाते हुए उसकी संयुक्त राष्ट्र में कड़ी आलोचना की। लेबनान पर इसराइल के हमले में 21 लोगों की मौत के बाद अमरीका और ईरान के बीच शांति वार्ता का नया दौर स्थगित, बाद में इसराइल और हिजबुल्ला युद्ध विराम पर सहमत हुए। और चीन में मकाऊ ओपन बैडमिंटन में अश्मिता चालिहा महिला सिंगल्स सेमीफाइनल में पहुंची। अब समाचार विस्तार से। प्रधानमंत्री नरेंद्र मोदी ने आज नई दिल्ली में एक समारोह में प्रधानमंत्री विकसित भारत रोजगार योजना के अंतर्गत 2,400 करोड़ रुपए की प्रोत्साहन राशि का वितरण किया। योजना का उद्देश्य रोजगार सृजन में तेजी लाना, रोजगार क्षमता बढ़ाना और सभी क्षेत्रों में सामाजिक सुरक्षा का विस्तार करना है। प्रधानमंत्री ने कहा कि 21वीं सदी में अवसर उन्हीं देशों के होंगे जो कुशल प्रतिभाओं का पोषण करेंगे, नवाचार को बढ़ावा देंगे और गुणवत्ता के उच्चतम मानकों को बनाए रखेंगे। श्री मोदी ने कहा कि आने वाले वर्षों में भारत के युवा वैश्विक विकास, नवाचार और उद्यमिता को गति देने में अग्रणी होंगे। श्री मोदी ने कहा कि इस योजना का उद्देश्य पहली बार रोजगार पाने वालों को सशक्त बनाना और युवाओं तथा उद्योग के बीच सेतु का निर्माण करना है।
3: दुनिया भारत के युवाओं की क्षमता को भली भांति पहचानने लगी है और ऐसे समय में हमारी कोशिश है कि भारत का हर युवा अपनी क्षमता को अवसर में बदल सके और इसी सोच के साथ प्रधानमंत्री विकसित भारत

FM ব্যান্ড 6.2 মেগাহার্টজ তে লাইভ স্ট্রিমিং জরিয়ে নিউজ অন AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਸਮੇਂ ਰਾਤ ਦੇ ਠੀਕ 10 ਵਜ ਰਹੇ ਹਨ ਤੇ ਹੁਣ ਇੱਕ ਨਜ਼ਰ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਤੇ।

प्रधानमंत्री नरेंद्र मोदी ने कल नवी दिल्ली विच पीएम विकसित भारत योजना तहत 2400 करोड़ रुपए की राशि वंडी। पंजाब विच यह प्रोग्राम 6 थावां ते कराया गया। प्रधानमंत्री ने कहा है कि आने वाले सालों च भारत के नौजवान विश्वव्यापी विकास, नवीनता ते उद्यमता नूं वधाउण विच सब तों अगे होणगे। रक्षा मंत्री राजनाथ सिंह ने कहा है कि भारत का रक्षा उत्पादन लगातार वध के 1,78,000 करोड़ रुपए तो वध होया। राष्ट्रीय महिला कमीशन ने काम वाली थां ते महिलावां दे जिनसी शोषण एक्ट 2013 तहत व्यापक उपावां नूं तुरंत अते प्रभावशाली ढंग नाल लागू करन दी मंग करदिआं सारे राज्यां अते केंद्र शासित प्रदेशां नूं इक सलाह जारी कीती। दिल्ली हाई कोर्ट ने कल 21 जून नूं नीट अंडर ग्रेजुएट दी मुड़ प्रीख्या तों पहलां टैलीग्राम मैसेजिंग प्लेटफॉर्म ते अस्थाई तौर ते रोक लाउण दे केंद्र दे फैसले नूं बरकरार रख्या। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਤਲੁਜ ਪੱਟੀ ਨੂੰ ਹੜ੍ਹਾਂ ਤੋਂ ਬਚਾਉਣ ਅਤੇ ਸ਼ਾਹਕੋਟ ਲੋਹੀਆਂ ਖੇਤਰ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਧੂਸੀ ਬੰਨ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। ਪੰਜਾਬ ਸਰਕਾਰ ਨੇ ਪੰਜਾਬ ਦੇ ਜਨਤਕ ਸਿਹਤ ਢਾਂਚੇ 'ਚ ਸੁਧਾਰ ਅਤੇ ਮਜ਼ਬੂਤੀ ਲਈ ਸਿਹਤ ਖੋਜ ਅਤੇ ਕਾਂਡਾਂ ਬਾਰੇ ਕੇਂਦਰ ਨਾਲ ਮਹੱਤਵਪੂਰਨ ਸਮਝੌਤਾ ਸਹੀਬੱਧ ਕੀਤਾ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 5 ਬੰਗਲਾਦੇਸ਼ੀ ਬੱਚਿਆਂ ਨੂੰ ਵਤਨ ਭੇਜਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ 290 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ। BSF ਨੇ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ ਇੱਕ AK-47 ਰਾਈਫਲ ਤੇ ਅਸਲੇ ਸਮੇਤ ਕਾਬੂ ਕੀਤਾ ਅਤੇ ਭਾਰਤੀ ਅਸ਼ਮਿਤਾ ਚਾਲੀਹਾ ਚੀਨ ਵਿੱਚ ਮਕਾਊ ਓਪਨ ਬੈਡਮਿੰਟਨ ਦੇ ਮਹਿਲਾ ਸਿੰਗਲਸ ਦੇ ਸੈਮੀਫਾਈਨਲ ਵਿੱਚ ਪਹੁੰਚੀ। ਇਹ ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ। ਸਮਾਂ ਮਿਲਾ ਲਓ, ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਰਾਤ ਦੇ 10:03 ਹੋ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਪੰਜਾਬੀ ਤੜਕੇ ਦਾ। ਪੰਜਾਬੀ ਗੀਤਾਂ ਨਾਲ ਸਜੇ ਹੋਏ ਪ੍ਰੋਗਰਾਮ ਪੰਜਾਬੀ ਤੜਕਾ ਨੂੰ ਲੈ ਕੇ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੇ ਸੰਦੇਸ਼ ਸਾਨੂੰ ਵਟਸਐਪ ਰਾਹੀਂ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 9460506268। ਇਸ ਨੰਬਰ 'ਤੇ ਆਪਣੇ ਮੈਸੇਜ ਭੇਜ ਕੇ ਆਪਣੀ ਫਰਮਾਇਸ਼

ਤੁਸੀਂ ਸੁਣ ਰਹੇ ਹੋ ਪੰਜਾਬੀ ਤੜਕਾ ਪ੍ਰੋਗਰਾਮ। ਪੰਜਾਬੀ ਤੜਕਾ ਪ੍ਰੋਗਰਾਮ ਵਿੱਚ ਸਾਨੂੰ ਵਟਸਐਪ ਮੈਸੇਜ ਆਉਣ ਲੱਗ ਗਏ ਹਨ। ਆਓ ਸਾਨੂੰ ਜੋ ਮੈਸੇਜ ਭੇਜਣ ਵਾਲੇ ਹਨ, ਸਿਧਾਰਥ ਨਗਰ, ਦਰਿਆਪੁਰ, ਬਬਲੀ ਤੋਂ ਗਜਾਨਨ ਜੇਲੇ, ਨਵਦੀਪ ਜੇਲੇ, ਸ਼ਹਿਰੀ ਵਡਨੇਰਾ ਕੋਲਾ, ਆਦਿੱਤਿਆ ਦਮੋਦਰ, ਅਰੁਣਾ ਦਮੋਦਰ। ਸਾਨੂੰ ਅਗਲਾ ਮੈਸੇਜ ਆਇਆ ਜੀ, ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ, ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ। ਪਹਾੜਗੰਜ ਮੁਲਤਾਨੀ ਡਾਂਡਾ ਤੋਂ ਅਨਿਲ ਮੋਹਨ, ਉਸ਼ਾ, ਟਿੱਲੂ ਨਾਇਕ, ਮਧੂ ਨਾਇਕ। ਮੁਤਾਲਾ ਮਹਾਰਾਸ਼ਟਰ ਤੋਂ ਕੁਮਕੁਮ ਸੁਰਲਕਰ, ਵਿਜੇ ਸੁਰਲਕਰ, ਰਤਨ ਮਾਲਾ ਅਤੇ ਓਮ ਕੁਮਾਰ ਸੁਰਲਕਰ।

ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਪੰਜਾਬੀ ਤੜਕਾ ਦਾ। ਪੰਜਾਬੀ ਤੜਕਾ ਵਿੱਚ ਸਾਨੂੰ ਹੋਰ ਮੈਸੇਜ ਭੇਜਣ ਵਾਲੇ ਨੇ ਜਵਾਹਰ ਨਗਰ ਦੁਰਗ ਤੋਂ ਆਰਸੀ ਕਾਂਬਲੇ, ਕਰੁਣਾ ਮੀਣਾ, ਅਸ਼ਵਨੀ ਅਤੇ ਵਿਪੁਲ ਕਾਂਬਲੇ। ਛੱਤੀਸਗੜ੍ਹ ਪਲਾਰੀ ਤੋਂ ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ ਅਤੇ ਯਸ਼ਸਵੀ ਵਰਮਾ। ਤਖਤਪੁਰਾ ਛੱਤੀਸਗੜ੍ਹ ਤੋਂ ਮਿਸ਼ਰੀ ਲਾਲ ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਵਿਸ਼ਵਕਰਮਾ। ਸਰਗੁਜਾ ਮੇਨ ਪਾਰਟ ਤੋਂ ਪ੍ਰੋਬਾ ਡੋਮੀਨ, ਪ੍ਰਮੀਲਾ ਡੋਮੀਨ, ਆਸ਼ਾ ਡੋਮੀਨ ਅਤੇ ਨਿਸ਼ਾ ਡੋਮੀਨ ਅਤੇ ਪੂਰਾ ਡੋਮੀਨ ਪਰਿਵਾਰ। ਛੱਤੀਸਗੜ੍ਹ ਤੋਂ ਰਮੇਸ਼ ਕੁਮਾਰ ਸਾਹੂ, ਰਾਧਿਕਾ ਦੇਵੀ, ਪੂਜਾ ਦੇਵੀ ਅਤੇ ਮਿਸ਼ਰੀ ਦੇਵੀ ਸਾਹੂ। ਪੋਟੀਆ ਕਲਾਂ ਦੁਰਗ ਤੋਂ ਸੰਜੇ ਸਾਹੂ, ਸੁਜਾਤਾ ਸਾਹੂ, ਸ਼ਸ਼ਾਂਕ ਸਾਹੂ ਅਤੇ ਸੀਮਾ ਸਾਹੂ। ਸਾਂਗਲੀ ਜ਼ਿਲ੍ਹਾ ਜੱਟ ਸ਼ਹਿਰ ਤੋਂ ਅਲਤਾਫ ਹੁਜਰੇ, ਸੈਫੁੱਲਾ, ਸਬਾਹਤ, ਕਿਰਤ ਹੁਜਰੇ ਅਤੇ ਰੇਹਾਨ ਸ਼ੇਖ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜੂ, ਮਹਿਕ ਖੁਸ਼ਦਿਲ ਅਤੇ ਪੂਰਾ ਖੁਸ਼ਦਿਲ ਪਰਿਵਾਰ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ। ਅਲੀ ਚੱਕ ਲਲਿਕ

ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਰਜਨੀਗੰਧਾ ਦਾ। ਪ੍ਰੋਗਰਾਮ ਰਜਨੀਗੰਧਾ ਵਿੱਚ ਸੁਣਦੇ ਹਾਂ ਅਗਲਾ ਗੀਤ ਫਿਲਮ ਕੁਰਬਾਨੀ 'ਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕੰਚਨ ਮਨਹਰ ਅਤੇ ਆਨੰਦ ਨੇ, ਅਤੇ ਬੋਲ ਲਿਖੇ ਨੇ ਇੰਦੀਵਰ ਨੇ। ਆਓ ਸੁਣਦੇ ਹਾਂ ਗੀਤ।

0: Organization of Islamic Cooperation raised the issue of Jammu and Kashmir during the interactive dialogue on the UN High Commissioner's annual report.
1: This is the country where the sitting defense minister boasts of hosting, training and deploying terrorist state policy, and yet Pakistan calls itself a victim of terrorism. Indeed, a paradox which only Pakistan could sustain. It is a living example of a Frankenstein state which is shocked when its own monster bites back.
0: In badminton, India's Ashmita Chaliha stormed into the women's single semi-final of the Macau Open in China today. Ashmita secured her place in the last four with a straight game victory over South Korea's Kim Min-sun in the quarterfinals. And with that, we end this news bulletin.
2: FM ਬੈਂਡ 2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਟੂਡੀਓ ਦੀ ਘੜੀ ਮੁਤਾਬਕ ਇਸ ਸਮੇਂ ਰਾਤ ਦੇ 11:10 ਹੋ ਰਹੇ ਨੇ। ਸਾਡੀ ਅੱਜ ਦੀ ਸਭਾ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:51 'ਤੇ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇਜਿੰਦਰ ਸਿੰਘ ਨੂੰ ਅਤੇ ਮੇਰੇ ਬ੍ਰੋਡਕਾਸਟਿੰਗ ਅਸਿਸਟੈਂਟ ਗੁਰਸ਼ਰਨ ਕੌਰ ਨੂੰ ਅਤੇ ਇੰਜੀਨੀਅਰ ਰਾਧੇ ਸ਼ਾਮ ਜੀ ਨੂੰ ਦਿਓ ਇਜਾਜ਼ਤ। ਧੰਨਵਾਦ। ਜੈ ਹਿੰਦ।